ਵੇਖਾ ਰੰਗੀ ਹਰਮ ਸਵਾਰਿਆ ਕੋਠੇ ਮੁੰਡੇ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਪਾਉਂਦੇ ਹਰ ਬੂਝੇ ਨਾ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਂ ਮਰਨ ਵਿਸਾਰਿਆ ਜਰਿਆਈ ਜੋ ਬਣ ਹਾਰਿਆ ਜਰਿਆਈ।

ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜਿਵੇਂ ਆ ਲੱਗਾ ਫੜਨ ਸੋਲੋ ਹੋਤੀ ਜਾਈ ਸੱਚਿਆ ਕਿਸ ਹੈ ਲੱਗਾ ਦੋ ਅਣ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਕ ਤਾਂ ਹੋਆ ਪਾਕ ਪਵਿੱਤ ਪਾਪੀ ਸੰਤਨ ਗੱਡਿਆਂ ਤੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉਤਰੇ ਬਿਨਾਂ ਮੇਰਾ ਸਿੱਕਾ ਏ ਨਾਮ ਕੋਈ ਵੈਦਾ ਨਹੀਂ ਹੈ ਤਿੱਤ ਮੁੱਖ ਤੁੱਕਾਂ ਪਾਏ ਮਹੱਲਾ ਪਹਿਲਾ ਪੰਡ ਜੰਮੀਏ ਪੰਡ ਨੰਮੀਏ ਪੰਡ ਮੰਗਣ ਵਿਆਹ ਉਹ ਭੰਡੋ

ਤੁਹਾਡੀ ਸਭ ਕੁਛ ਆਪਣਾ ਜਿੰਨਾ ਹੀ ਸੋਚਣ ਕੱਢੀਆ ਕਿ ਤਾਂ ਆਪੋ ਆਪਣਾ ਪਹਿਲੇ ਖਸੰਡੀਆ ਜਾਂ ਰਹਿਣਾ ਨਾ ਹੀ ਐ ਜਦ ਤੱਕ ਇਤਕਾਰ ਵਹੰਡੀਆ ਮੰਦਾ ਕਿਸੇ ਨਾ ਆਖੀਆ ਬੜਾ ਖਰੇ ਹੋ ਬੂਝੀਆ।

ਸਾਰੀਆਂ ਅੰਦਰ ਫੈਲ ਅੱਠ ਤੀਰਥ ਜੇ ਨਾਵੇ ਉਤਰੇ ਨਾ ਹੀ ਮੈਂ ਜਿਨ ਪਟ ਅੰਦਰ ਬਹੁਦੜ ਤੇ ਭਲੇ ਸੰਸਾਰ ਤਿੰਨ ਨੇ ਹੋਣ ਲੱਗਾ ਰੱਬ ਛੇਤੀ ਦੇਖਣ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਾ ਵੀ ਕਿਸੇ ਕੇਰੀ ਬਾਤ ਸੁੱਚੇ ਨਾ ਦਰਬਾਰ ਟੁੱਕਰ

ਕਰਾਂ ਕਿ ਕਲ ਆਪੇ ਹਿਤ ਧਾਰੀ ਹੈ ਦੇਖ ਕੀ ਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੁਸਹਿ ਮਨ ਵਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਰ।

ਜਿਹੜੀ ਸੁਪਾਈ ਹੈ ਸੋ ਸਾਹਿਬ ਸਾਹਿਬ ਸੰਭਾਲੀ ਹੈ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀਐ, ਮੰਦਾ ਮੂਲਾਂ ਕੀ ਚਈ ਦਿਲ ਮਿੰਦਰ ਦਿਹਾਲੀਐ, ਜੋ ਸਾਹਿਬ ਨਾਲ ਹਾਰੀਏ ਤੇ ਵੇਹਾਂ ਪਾਸਾ ਟਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

ਚੱਕਰ ਲੱਗੇ ਚੱਕਰ ਚੱਲੇ ਕਸਮੇ ਪਾਏ ਹਰਮਤ ਉਸਨੂੰ ਅਗਲੀ ਆਵਾਜ਼ ਪੇ ਦੋਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮਮ ਪਾਣਾ ਖਾਏ ਜਿਹਦਾ ਦਿੱਤਾ ਖਾਣ ਦੱਸ ਗਈ ਸਭਾਸ ਨਾਨਕ ਮਨ ਚੱਲੇ ਨਾਲ ਕਸਮ ਚੱਲੇ।

ਬਾਪੂ ਜਿੱਥੇ ਕਿਤੇ ਵੀ ਜਾਂਦੇ ਸਨ ਉਹ ਗਰੀਬਾਂ ਵੱਲ ਖਿੱਚੇ ਜਾਂਦੇ ਸਨ। ਗਰੀਬਾਂ ਦਾ ਉਹਨਾਂ ਦੇ ਮਨ ਵਿੱਚ ਹਰ ਵੇਲੇ ਖਿਆਲ ਰਹਿੰਦਾ ਸੀ ਅਤੇ ਉਹ ਉਹਨਾਂ ਨੂੰ ਦਰਿੱਦਰ ਨਾਰਾਇਣ ਦੇ ਰੂਪ ਵਿੱਚ ਸਮਝਦੇ ਸਨ। ਉਹਨਾਂ ਲਈ ਈਸ਼ਵਰ ਦੀ ਸੇਵਾ ਦਾ ਮਤਲਬ ਸੀ ਗਰੀਬਾਂ ਦੀ ਸੇਵਾ। ਬਾਪੂ ਦੀ ਸਦਾ ਇਹ ਚਾਹ ਰਹਿੰਦੀ ਸੀ ਕਿ ਉਹ ਆਪਣੇ ਆਪ ਨੂੰ ਗਰੀਬ ਤੋਂ ਗਰੀਬ ਆਦਮੀ ਦੀ ਪੱਧਰ 'ਤੇ ਲੈ ਆਉਣ। ਉਹਨਾਂ ਦਾ ਵਿਸ਼ਵਾਸ ਸੀ ਕਿ ਭਗਵਾਨ ਉਹਨਾਂ ਦਾ ਏ ਜਿਨ੍ਹਾਂ ਦੇ ਮਨ ਵਿੱਚ ਗਰੀਬੀ ਏ। ਉਹ ਕਿਹਾ ਕਰਦੇ ਸਨ ਕਿ ਸਾਨੂੰ ਹਰ ਪੈਰ 'ਤੇ ਆਪਣੀਆਂ ਲੋੜਾਂ ਘਟਾਉਣੀਆਂ ਚਾਹੀਦੀਆਂ ਨੇ। ਇਸ ਅਸੂਲ ਨੂੰ ਪਹਿਲਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਹੀ ਲਾਗੂ ਕੀਤਾ। ਉਹਨਾਂ ਦਾ ਇਹ ਨਿਯਮ ਬਣ ਗਿਆ ਸੀ ਕਿ ਉਹ ਆਪ ਕੋਈ ਵੀ ਅਜਿਹੀ ਚੀਜ਼ ਨਹੀਂ ਵਰਤਣਗੇ ਜਿਹੜੀ ਗਰੀਬ ਤੋਂ ਗਰੀਬ ਆਦਮੀ ਨੂੰ ਵੀ ਪ੍ਰਾਪਤ ਨਾ ਹੋਵੇ। ਇੱਕ ਵਾਰ ਸਾਬਰਮਤੀ ਆਸ਼ਰਮ ਵਿੱਚ ਬਾਪੂ ਨੇ ਡਾਕਟਰਾਂ ਨੂੰ ਪੁੱਛਿਆ ਕਿ ਮਲੇਰੀਏ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ। ਮਲੇਰੀਆ ਹਰ ਸਾਲ ਲੋਕਾਂ ਨੂੰ ਭਾਰੀ ਦੁੱਖ ਪਹੁੰਚਾਉਂਦਾ ਹੈ। ਡਾਕਟਰਾਂ ਨੇ ਜਵਾਬ ਦਿੱਤਾ ਕਿ ਤੁਸੀਂ ਮੱਛਰਦਾਨੀਆਂ ਵਰਤੋ। ਬਾਪੂ ਨੇ ਕਿਹਾ, ਪਰ ਸਾਰੇ ਮੱਛਰਦਾਨੀਆਂ ਨਹੀਂ ਖਰੀਦ ਸਕਦੇ, ਤੁਸੀਂ

ਕੋਈ ਅਜਿਹਾ ਤਰੀਕਾ ਦੱਸੋ ਜਿਹੜਾ ਗਰੀਬ ਤੋਂ ਗਰੀਬ ਲੋਕ ਵੀ ਅਪਣਾ ਸਕਣ। ਡਾਕਟਰਾਂ ਨੇ ਸਲਾਹ ਦਿੱਤੀ ਕਿ ਸਰੀਰ ਨੂੰ ਢੱਕ ਕੇ ਰੱਖਿਆ ਜਾਏ ਅਤੇ ਮੂੰਹ 'ਤੇ ਮਿੱਟੀ ਦਾ ਤੇਲ ਮਲ ਲਿਆ ਜਾਏ। ਇਸ ਨਾਲ ਮੱਛਰ ਦੂਰ ਰਹਿਣਗੇ। ਬਾਪੂ ਨੇ ਇਹੀ ਤਰੀਕਾ ਸਵੀਕਾਰ ਕੀਤਾ। ਉਹਨਾਂ ਮੱਛਰਦਾਨੀ ਛੱਡ ਦਿੱਤੀ ਅਤੇ ਸੌਣ ਵੇਲੇ ਆਪਣੇ ਮੂੰਹ 'ਤੇ ਮਿੱਟੀ ਦਾ ਤੇਲ ਮਲਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਇੱਕ ਵਿਦੇਸ਼ੀ ਪ੍ਰਾਹੁਣੇ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਜ਼ਮੀਨ 'ਤੇ ਕਿਉਂ ਸੌਂਦੇ ਨੇ ਅਤੇ ਮੋਟੀ ਤਲਾਈ ਕਿਉਂ ਨਹੀਂ ਵਰਤਦੇ। ਬਾਪੂ ਦਾ ਜਵਾਬ ਸੀ, ਮੈਂ ਉਸੇ ਤਰ੍ਹਾਂ ਰਹਿਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਭਾਰਤ ਦੇ ਕਰੋੜਾਂ ਗਰੀਬ ਲੋਕ ਰਹਿੰਦੇ ਨੇ। ਇਸੇ ਲਈ ਬਾਪੂ ਰੇਲ ਗੱਡੀਆਂ ਵਿੱਚ ਵੀ ਤੀਜੇ ਦਰਜੇ ਵਿੱਚ ਹੀ ਸਫ਼ਰ ਕਰਦੇ ਸਨ।

ਹੁਣੇ ਤੁਸੀਂ ਸੁਣ ਰਹੇ ਸੀ ਗਾਂਧੀ ਚਰਚਾ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਉਸ ਪਰਮ ਪਿਤਾ ਦੇ ਨਾਮ ਨਾਲ ਜੁੜੀਏ ਅਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਸਰਵਣ

0: ਹੁਣੇ ਤੁਸੀਂ ਸੁਣਿਆ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ। ਵਧੀਆ ਚੌਲ ਘਰ ਚ ਬਣਦੇ ਹੋਣ ਤੇ ਆਂਢੀ ਗੁਆਂਢੀ ਪਤਾ ਲੱਗ ਜਾਂਦਾ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਖੁਸ਼ਬੂਦਾਰ
1: ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ, ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ, ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵੱਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾਜ ਨੇ ਸਾਨੂੰ ਕਿਸਮਾਂ ਦੇ ਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਅਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਹੈ ਉਹ ਮਿਲ ਜਾਂਦੀ ਹੈ।
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਕਿ ਪੱਕਣ ਸਮੇਂ ਇੱਕ ਖਾਸ ਵਾਤਾਵਰਨ ਦੀ ਲੋੜ
0: ਪੈਂਦੀ ਹੈ,
1: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
0: ਖੁਸ਼ਬੂ ਹੀ ਨਹੀਂ ਬਣਦੀ ਜੀ। ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ ਤੇ ਇਸ ਇਲਾਕੇ 'ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ ਮੁੱਠੀ ਭਰ ਕੇ ਦੇਖ ਲਓ, ਖੁਸ਼ਬੂ ਤੋਂ ਪਤਾ ਲੱਗ ਜਾਂਦਾ।
1: ਹਾਂ, ਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ।
0: ਬਿਲਕੁਲ,
1: ਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
0: ਮੰਗ ਹੈ
1: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ

0: ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ ਅਤੇ ਪੈਸਾ ਪੈਸਾ ਹੈ ਜੀ।
1: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਸੀ ਬੀਜਣੀ ਜਿਹੜੀ ਬਿਹਤਰ ਹੈ, ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ 'ਚ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ,
0: ਗੈਰ ਪ੍ਰਮਾਣਿਤ ਕਿਸਮਾਂ, ਫਿਰ
1: ਗੈਰ ਪ੍ਰਮਾਣਿਤ ਕਿਸਮ ਹੋ ਜਾਂਦੇ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
0: ਹਾਂ ਦੇਖੋ ਰੁੜੀਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਆ ਇੱਕ, ਅਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18, ਅਤੇ ਪੂਸਾ ਬਾਸਮਤੀ 16-37 ਹੈਗੀ ਆ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਅਤੇ ਪੂਸਾ ਬਾਸਮਤੀ 1509 ਬੜੀ ਵਧੀਆ ਪੁਰਾਣੀ ਕਿਸਮ ਹੈ, ਅਤੇ 11-21 ਦਾ ਜਵਾਬ ਹੀ ਨਹੀਂ ਜੀ।
1: ਬਿਲਕੁਲ,
0: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀਰ ਪਸੰਦ ਕਰਦੇ ਜੀ,
1: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
0: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ, ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ।
1: ਬਿਲਕੁਲ,
0: ਪਛੇਤ ਨਾ ਕਰੋ,
1: ਆਹ ਪਛੇਤ ਨਾਲ ਤਾਂ ਫਿਰ ਨੁਕਸਾਨ ਹੋ।
0: ਹਾਂ, ਕਿਉਂਕਿ ਜਦੋਂ ਪਛੇਤ ਕਰਾਂਗੇ, 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ।
1: ਆਊਗੀ ਜੀ, ਆਊਗੀ ਆਊਗੀ ਪੱਕਾ।
0: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜਿਹੜੀ ਪਹਿਲਾ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ ਰੁਲੀਆ ਰਾਮ, ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
1: ਠੀਕ,
0: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀਆ ਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ ਬਾਸਮਤੀ, 11-21, 16-37 ਅਤੇ 17-18
1: ਜੀ
0: ਪਹਿਲਾ ਪੰਦਰਵਾੜਾ।
1: ਠੀਕ,
0: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ, ਅਤੇ CSR 30 ਅਤੇ ਪੂਸਾ ਬਾਸਮਤੀ 1509 ਦੋ ਹੀ ਕਿਸਮਾਂ ਨੇ ਜੀ।
1: ਅੱਛਾ,
0: ਜੇ ਪਛੜ ਜਾਓ
1: ਦੂਜੇ ਪੰਦਰਵਾੜੇ,
0: ਦੂਜੇ ਪੰਦਰਵਾੜੇ 'ਚ, ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ।
1: ਉਹ ਤਾਂ ਦੇਖੋ ਆਪਾਂ ਸਾਰੇ ਜਾਣਦੇ, 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ, ਗੰਢ ਨਹੀਂ ਬਣਨੀ ਚਾਹੀਦੀ, ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ।
0: ਹਾਂ, ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ, ਉਹ ਨਹੀਂ ਲਾਉਣੀ ਚਾਹੀਦੀ ਜੀ। ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ, ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ।
1: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ ਜ਼ਿਕਰ,
0: ਪਹਿਲਾਂ ਸੋਧ ਲਓ ਜ਼ਮੀਨ,
1: ਇਹੀ
0: ਪਨੀਰੀ ਬੀਜਣ ਤੋਂ ਪਹਿਲਾਂ,
1: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ਼ਕੇ ਜਾਈਏ, ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ। ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ, ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ, ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ।
0: ਅੱਛਾ, ਜਿਹੜੀ ਪਨੀਰੀ ਬੀਜਣੀ ਹੈ ਨਾ, ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ।
1: ਹਾਂ, ਇਹ ਤਾਂ
0: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ,
1: ਹਾਂ ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ 'ਤੇ ਇੱਕ ਵਾਰੀ ਬੀਜੀ
0: ਬੀਜੀ ਹੋਈ ਆ,
1: ਅਤੇ ਦੂਸਰੀ ਵਾਰ ਪਨੀਰੀ ਦਾ ਉੱਥੇ
0: ਰਲਾ ਹੋ ਜਾਂਦਾ,
1: ਰਲਾ ਹੋ ਜਾਂਦਾ, ਰਲਾ ਹੋ ਜਾਂਦਾ।
0: ਦੇਖੋ ਹੁਣ ਆਪਾਂ ਕਈ ਵਾਰ ਦੇਖੋ ਰੁੜੀ ਰਾਮ ਜੀ ਗੱਲ ਕਰਦੇ ਹਾਂ, ਚਲੋ ਫਸਲ ਦਾ ਪੈਦਾ ਕਰਦੇ ਹੀ ਹਾਂ, ਕਈ ਕਿਸਾਨ ਵੀਰਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ।
1: ਬਿਲਕੁਲ ਜੀ,
0: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੇ ਵਧੀਆ ਤਿਆਰ ਕੀਤੀ ਹੋਵੇ। ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ 'ਤੇ ਮਿਲਦੀ ਵੀ ਨਹੀਂ ਜੀ,
1: ਮਿਲਦੀ ਨਹੀਂ ਜੀ, ਬੁੱਕ ਕਰਾਉਣੀ ਪੈਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਜੀ, ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ,
0: ਜੋ
1: ਉਹ ਨਾ ਬਣਾਉਣਾ ਪੈਂਦਾ।
0: ਹਾਂ, ਨਾ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ,
1: ਹਾਂ,
0: ਅਤੇ ਨਾਮ ਤੁਹਾਡਾ ਬਣ ਗਿਆ ਤਾਂ ਦੂਰ ਦੂਰ ਤੋਂ ਆਪੇ।
1: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ, ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ,
0: ਹਾਂ,
1: ਅਤੇ ਉੱਥੇ ਵੀ ਇਹੀ ਚੀਜ਼ ਹੈ, ਉੱਥੇ ਵੀ ਪੈਸਾ ਵਾਹਵਾ ਕਮਾਉਂਦੇ ਆ। ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ।
0: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੀ ਸਲਾਹ ਲੈ ਲਓ, ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤਾਂ ਫਾਇਦੇ ਹੀ ਵਧੀਆ ਹੋਣਗੇ।
1: ਉਹ ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ ਨਾਲ ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਇਹ ਆਲਾ ਸੇਟ ਕੰਮ ਨਹੀਂ ਕਰਨਾ ਫਸਲ ਵਾਲਾ ਵੀ ਚਲੋ ਬੀਜ ਤੀਜੀ ਦੇਖ ਰੇਖ ਨਹੀਂ ਕਰਨੀ, ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ ਬੀਜ ਦੀ ਮਾਤਰਾ, ਬੀਜ ਬਿਜਾਈ ਦਾ ਢੰਗ, ਜ਼ਮੀਨ ਦੀ ਕਿਸਮ, ਸਾਰੀਆਂ ਚੀਜ਼ਾਂ ਹੀ, ਜਗ੍ਹਾ ਦੀ ਚੋਣ, ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ

0: ਬਹੁਤ ਹੀ ਜ਼ਿਆਦਾ
1: ਬਹੁਤ ਜ਼ਰੂਰੀ ਹੈ
0: ਜ਼ਰੂਰੀ।
1: ਜੀ। ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ
0: ਹਾਂ
1: ਤਾਂ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ,
0: ਬਿਲਕੁਲ ਬਿਲਕੁਲ,
1: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ
0: ਇਸੇ
1: ਪਨੀਰੀ ਬੀਜੋ।
0: ਕਰਕੇ ਜਦੋਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ, ਮਾਟਰ ਵੀ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਤੇ ਬੀ ਪਾਈਏ ਚੁਣ
1: ਚੁਣ
0: ਕੇ,
1: ਕੇ
0: ਉਹੀ ਗੱਲ ਸੀ।
1: ਆਹਾ, ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ, ਤਾਂ ਕਿ ਜਿਹੜੀ ਹੁੰਦੀ ਨਾ ਰੁਲੀਆ ਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੂਟੇ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਤਾਂ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
0: ਪੈਂਦਾ ਪੈਂਦਾ ਜੀ ਪੈਂਦਾ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ।
1: ਹਾਂ, ਪਨੀਰ ਦਾ ਵੀ ਧਿਆਨ ਰੱਖੋ,
0: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ। ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ।
1: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ।
0: ਬਿਲਕੁਲ ਜੀ ਬਿਲਕੁਲ।
1: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ, ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ।
0: ਬਿਲਕੁਲ ਜੀ, ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ, ਜ਼ੋਰ ਨਹੀਂ ਲਾਉਣਾ, ਫਿਰ ਤਾਂ
1: ਜੜ੍ਹ ਟੁੱਟ ਗਈ ਤਾਂ ਫਿਰ ਫਾਇਦਾ ਕੋਈ
0: ਨਹੀਂ। ਜੜ੍ਹ ਗਈ ਤੇ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ ਉਹ
1: ਕੋਈ ਫਾਇਦਾ ਹੀ ਨਹੀਂ ਜੀ ਉਹਦਾ,
0: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁੰਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ।
1: ਹਾਂ,
0: ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਤਾਂ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ। ਚੱਲੀਏ ਆਪਾਂ ਜੀ।
1: ਜੈ ਹਿੰਦ ਜੀ।
0: ਜੈ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਆਕਾਸ਼ਵਾਣੀ ਹੈ। ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ 'ਚੋਂ ਲਿਆ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 123ਵੀਂ ਕੜੀ ਸੁਣੋਗੇ।
1: Episode 123, 1, 2, 3.

ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਗਾਣ। ਲਓ ਹੁਣ ਸੁਣੀਏ ਪਰਿਚੇ ਤਹਿਤ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵੱਜ ਕੇ 2 ਮਿੰਟ 'ਤੇ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ, ਜਿਸ ਵਿੱਚ ਅੱਜ ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ, ਨਾਲ ਹੀ ਵਨ ਮਹੋਤਸਵ ਬਾਰੇ ਦੱਸਿਆ ਜਾਏਗਾ। 8:40 'ਤੇ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਸੁਣੋਗੇ ਪੰਜਾਬੀ ਫਿਲਮ ਮਿਊਜ਼ਿਕ। 9:00 ਸੁਰ ਸਾਧਨਾ ਪ੍ਰੋਗਰਾਮ, ਉਸਤਾਦ ਬਿਸਮਿਲਾ ਖਾਨ ਦਾ ਸ਼ਹਿਨਾਈ ਵਾਦਨ ਸੁਣੋਗੇ, ਰਾਗ ਮਲਹਾਰ ਕੇ ਪ੍ਰਕਾਰ। 9:30 ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਗਜ਼ਲਾਂ। 10:02 'ਤੇ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼। 11:05 'ਤੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। 10:00 ਵੇੜੇ ਪ੍ਰੋਗਰਾਮ ਸੁਣੋਗੇ 12:05 'ਤੇ ਡਾਕਟਰ ਬਲਵਿੰਦਰ ਸਿੰਘ ਲੱਦੇਵਾਲੀ ਦੀ ਵਾਰਤਾ, ਰੁੱਖਾਂ ਦਾ ਸਾਡੇ ਜੀਵਨ 'ਚ ਮਹੱਤਵ, ਸੁਰਖੀਆਂ 'ਚ ਔਰਤ ਦਾ ਸਿਲਸਿਲਾ ਪੇਸ਼ ਕੀਤਾ ਜਾਏਗਾ, ਅਤੇ ਨਾਲ ਹੀ ਪੇਸ਼ ਕਰਾਂਗੇ ਸਿਲਸਿਲਾ ਗੁਣਕਾਰੀ ਰਸੋਈ। ਫੌਜੀ ਵੀਰਾਂ ਲਈ ਪ੍ਰੋਗਰਾਮ 1:15, ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅਜੀਤ ਕੌਰ ਦੇ ਗਾਏ ਲੋਕ ਗੀਤ। 4:02 'ਤੇ ਸੂਫੀਆਨਾ ਕਲਾਮ ਸਮਾਤ ਫਰਮਾਓਗੇ ਉਸਤਾਦ ਹੰਸਰਾਜ ਹੰਸ ਦੀ ਆਵਾਜ਼ ਵਿੱਚ। 4:30 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਪੇਸ਼ ਕੀਤਾ ਜਾਏਗਾ। 5:00 ਸੁਣੋਗੇ 5:30। 6:30 ਹੋਏਗਾ, ਜਿਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਨਾਲ ਹੀ ਬਾਸਮਤੀ ਦੀ ਵਧੇਰੇ ਪੈਦਾਵਾਰ ਬਾਰੇ ਡਾਕਟਰ ਚਰਨਜੀਤ ਕੌਰ ਜਾਣਕਾਰੀ ਦੇਣਗੇ। 7:40 'ਤੇ ਪੇਸ਼ ਕੀਤਾ ਜਾਏਗਾ

ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲੇਗਾ ਅਤੇ 8 ਵਜੇ ਤੱਕ ਜੇ ਤੁਸੀਂ ਇਸ ਪ੍ਰੋਗਰਾਮ ਦੀ ਸੰਗਤ ਕਰੋਗੇ ਨਾ ਤਾਂ ਤੁਹਾਨੂੰ ਸੁਰੀਲੇ ਗੀਤ ਸੁਣਨ ਦੇ ਨਾਲ ਨਾਲ ਆਲੇ ਦੁਆਲੇ ਦੀ ਜਾਣਕਾਰੀ ਮਿਲੇਗੀ ਅਤੇ ਬੰਦੇ ਨੂੰ ਜੋ ਵੀ ਚੰਗਾ ਮਾੜਾ ਜ਼ਿੰਦਗੀ 'ਚ ਮਿਲਦਾ ਹੈ ਨਾ ਉਹ ਸੰਗਤ ਕਰਕੇ ਹੀ ਮਿਲਦਾ। ਹੁਣ ਸਵੇਰੇ ਸਵੇਰੇ ਜੇ ਤੁਸੀਂ ਯੋਗ ਦੀ ਵਰਕਆਊਟ ਦੀ ਸੰਗਤ ਕੀਤੀ ਤਾਂ ਸਾਰਾ ਦਿਨ ਤੁਹਾਨੂੰ ਇਹ ਸੰਗਤ ਕਰਕੇ ਊਰਜਾ ਉਤਸ਼ਾਹ ਅਤੇ ਤੰਦਰੁਸਤੀ ਮਿਲੇਗੀ ਅਤੇ ਜੇ ਤੁਸੀਂ ਇਸ ਸਵੇਰ ਦੇ ਵਿੱਚ ਆਲਸ ਦੀ ਸੰਗਤ ਕੀਤੀ ਤਾਂ ਫਿਰ ਸਾਰਾ ਦਿਨ ਤੁਹਾਨੂੰ ਲਾਹਮੇ ਮਿਲਣਗੇ, ਕੰਮ ਤੋਂ ਪਛੜ ਜਾਣ ਦਾ ਪਛਤਾਵਾ ਮਿਲੇਗਾ। ਸੋ ਅਸੀਂ ਸੰਗਤ ਕਿਹਦੀ ਕਰਦੇ ਹਾਂ, ਜੀਵਨ ਦੀ ਸਫਲਤਾ ਅਸਫਲਤਾ ਦੁੱਖ ਸੁੱਖ ਇਸੇ ਗੱਲ 'ਤੇ ਨਿਰਭਰ ਕਰਦਾ। ਇਸੇ ਕਰਕੇ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਭੈੜੀ ਸੰਗਤ ਨਾਲੋਂ ਇਕੱਲੇ ਰਹਿਣਾ ਬਿਹਤਰ ਹੈ। ਸੋ ਸਵੇਰ ਦੇ ਇਹਨਾਂ ਪਲਾਂ 'ਚ ਜ਼ਰਾ ਇਹ ਵੀ ਗੌਰ ਕਰ ਲਈਏ ਕਿ ਕਿਤੇ ਇਕੱਲੇ ਬੈਠੇ ਬੈਠੇ ਸਾਡਾ ਮਨ ਨੈਗੇਟਿਵ ਵਿਚਾਰਾਂ ਦੀ ਸੰਗਤ 'ਤੇ ਨਹੀਂ ਕਰ ਰਿਹਾ, ਕਿਉਂਕਿ ਇਹ ਜਿਹੜੇ ਨੈਗੇਟਿਵ ਵਿਚਾਰ ਹੁੰਦੇ ਨੇ ਨਾ ਇਹ ਕੋਈ ਮਸਲਾ ਹੱਲ ਨਹੀਂ ਕਰਦੇ, ਸਗੋਂ ਹੋਰ ਸਮੱਸਿਆਵਾਂ ਖੜੀਆਂ ਕਰ ਦਿੰਦੇ ਨੇ। ਅਗਲੇ ਪਲਾਂ 'ਚ ਇਸ ਗੀਤ ਦੀ ਸੰਗਤ ਕਰੋ, ਤੁਹਾਡਾ ਮਨ ਸਕੂਨ ਨਾਲ ਭਰ ਜਾਏਗਾ।

ਬੰਦਾ ਹੁਨਰਮੰਦ ਹੋ ਜਾਂਦਾ ਹੈ ਜੀ ਜੇ ਕਿਸੇ ਹੁਨਰ ਦੇ ਨਾਲ ਉਹਨੂੰ ਪਿਆਰ ਹੋਵੇ। ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਦੀ ਬਾਜ਼ੀ ਤਾਕਤਵਰ ਜਾਂ ਸਮਝਦਾਰ ਨਹੀਂ ਜਿੱਤਦੇ, ਬਲਕਿ ਉਹ ਜਿੱਤਦੇ ਨੇ ਜਿਨ੍ਹਾਂ 'ਚ ਕੁਝ ਨਵਾਂ ਸਿੱਖਣ ਦਾ ਸ਼ੌਂਕ, ਕੁਝ ਉੱਚਾ ਜਾਣਨ ਦੀ ਉਤਸੁਕਤਾ, ਕੁਝ ਚੰਗਾ ਜਾਣਨ ਦੀ ਪਿਆਸ ਹੈ। ਉਤਸੁਕਤਾ, ਪਿਆਸ ਤੁਹਾਡੇ ਅੰਦਰ ਸਮਝਦਾਰੀ ਅਤੇ ਤਾਕਤ ਪੈਦਾ ਕਰਦੀ ਹੈ। ਤਾਮਿਲਨਾਡੂ ਦੀ ਨਾ ਜੀ ਇੱਕ 12 ਸਾਲ ਦੀ ਲੜਕੀ ਹੈ, ਵਿਨੀਸ਼ਾ ਉਮਾ ਸ਼ੰਕਰ। ਇਸ ਬੱਚੀ ਨੇ ਇੱਕ ਦਿਨ ਸਕੂਲ ਤੋਂ ਆਪਣੇ ਘਰ ਵਾਪਸ ਆਉਂਦਿਆਂ ਵੇਖਿਆ ਕਿ ਸੜਕ ਦੇ ਕਿਨਾਰੇ ਜਿਹੜੇ ਕੱਪੜਾ ਪ੍ਰੈਸ ਕਰਨ ਵਾਲੇ ਨੇ ਨਾ, ਇਹ ਆਪਣੀ ਕੋਲੇ ਵਾਲੀ ਪ੍ਰੈਸ 'ਚੋਂ ਕੋਲਾ ਸੜਕ 'ਤੇ ਸੁੱਟ ਰਹੇ ਨੇ। ਹੁਣ ਉਹਦੇ ਮਨ ਵਿੱਚ ਇਹ ਉਤਸੁਕਤਾ ਜਾਗੀ ਕਿ ਕੋਲੇ ਦੀ ਇਸ ਰਾਖ ਨਾਲ ਧਰਤੀ ਦਾ ਕਿੰਨਾ ਕੁ ਨੁਕਸਾਨ ਹੁੰਦਾ। ਘਰ ਆ ਕੇ ਉਹਨੇ ਇਸ ਵਿਸ਼ੇ 'ਤੇ ਖੋਜ ਕੀਤੀ। ਉਹ ਹੈਰਾਨ ਰਹਿ ਗਈ ਜਦ ਇਸ ਖੋਜ ਨੇ ਉਹਨੂੰ ਇਹ ਦੱਸਿਆ ਕਿ ਸਾਰੇ ਭਾਰਤ ਵਿੱਚ 1 ਕਰੋੜ ਇੱਦਾਂ ਦੇ ਕੱਪੜਾ ਪ੍ਰੈਸ ਕਰਨ ਵਾਲੇ ਲੋਕ ਨੇ ਜੋ ਹਰ ਰੋਜ਼ 5 ਕਿਲੋ ਸੜਿਆ ਕੋਲਾ ਧਰਤੀ 'ਤੇ ਸੁੱਟਦੇ ਨੇ, ਜਿਸ ਨਾਲ ਲਗਭਗ ਹਰ ਰੋਜ਼ 60 ਰੁੱਖ ਪੈਦਾ ਕਰਨ ਵਾਲੀ ਧਰਤੀ ਦਾ ਹਿੱਸਾ ਬੰਜਰ ਹੋ ਜਾਂਦਾ। ਸੋ ਜੀ, 12 ਸਾਲ ਦੀ ਇਸ ਬੱਚੀ ਦੇ ਅੰਦਰ ਇਸ ਸਮੱਸਿਆ ਨੂੰ ਹੱਲ ਕਰਨ ਦੀ ਚਾਹ ਪੈਦਾ ਹੋਈ। ਅਗਲੇ 6 ਮਹੀਨੇ ਉਹਨੇ ਲਗਾਤਾਰ ਖੋਜ ਨਾਲ, ਮਿਹਨਤ ਨਾਲ, ਸਿਆਣਿਆਂ ਦੀ ਸਲਾਹ ਨਾਲ ਕੱਪੜੇ ਇਸਤਰੀ ਕਰਨ ਵਾਲੀ ਪ੍ਰੈਸ ਦਾ ਇੱਕ ਇੱਦਾਂ ਦਾ ਰੇੜਾ ਬਣਾਇਆ ਜਿਹਦੇ ਥੱਲੇ ਟਾਇਰ ਲੱਗੇ ਸੀ, ਉੱਤੇ ਛੱਤ ਸੀ ਜਿਸ 'ਤੇ ਸੋਲਰ ਐਨਰਜੀ ਦੇ ਪੈਨਲ ਸਨ, ਅਤੇ ਇਸ ਕੱਪੜੇ ਇਸਤਰੀ ਕਰਨ ਵਾਲੀ ਪ੍ਰੈਸ ਨੂੰ ਚਲਾਉਣ ਲਈ ਕੋਲੇ ਦੀ ਲੋੜ ਨਹੀਂ ਪੈਂਦੀ, ਸਗੋਂ ਇਹ ਜਿਹੜੇ ਸੋਲਰ ਪੈਨਲ ਨੇ ਇਹੀ ਇਹਨੂੰ ਊਰਜਾ ਦਿੰਦੇ ਨੇ। ਕੱਪੜੇ ਪ੍ਰੈਸ ਕਰਨ ਵਾਲਾ ਰੇੜਾ ਬੜਾ ਅਦਭੁਤ ਸੀ ਕਿ ਸਾਈਕਲ ਵਾਂਗ ਪੈਡਲ ਮਾਰ ਕੇ ਜਿੱਥੇ ਮਰਜ਼ੀ ਲੈ ਜਾਓ, ਕੱਪੜੇ ਪ੍ਰੈਸ ਕਰੋ ਅਤੇ ਪੈਡਲ ਮਾਰਦੇ ਆਪਣੇ ਘਰ ਵਾਪਸ ਆ ਜਾਓ। ਗਲਾਸਗੋ ਦੇ ਯੂਨਾਈਟਿਡ ਨੇਸ਼ਨਸ ਕਲਾਈਮੇਟ ਸਿਖਰ ਸੰਮੇਲਨ 'ਚ ਜਦੋਂ ਇਸ ਬੱਚੀ ਨੇ ਆਪਣੀ ਖੋਜ ਬਾਰੇ ਮੰਚ 'ਤੇ ਦੱਸਿਆ ਤਾਂ ਸੰਸਾਰ ਦੇ ਵੱਡੇ ਵੱਡੇ ਨੇਤਾਵਾਂ ਨੇ ਉਹਦੇ ਇਸ ਉੱਦਮ ਲਈ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ, ਉਹਦਾ ਹੌਸਲਾ ਵਧਾਇਆ। ਸੋ ਵੇਖ ਲਓ ਜੀ, ਇਹ ਸੱਚੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਜੇ ਮਨ ਵਿੱਚ ਸਿੱਖਣ ਦੀ ਚਾਹ ਹੋਵੇ ਨਾ, ਉਤਸੁਕਤਾ ਹੋਵੇ, ਫਿਰ ਉਮਰ, ਤੁਹਾਡੀ ਸਮਝ, ਤੁਹਾਡੀ ਤਾਕਤ ਮਾਇਨੇ ਨਹੀਂ ਰੱਖਦੀ। ਤੁਹਾਡਾ ਜਜ਼ਬਾ ਤੁਹਾਨੂੰ ਹਰ ਮੋਰਚੇ 'ਤੇ ਫਤਿਹ ਦਿਵਾਉਂਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਹੈ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਵੇਖ ਲਓ ਜੀ, ਕੋਈ ਸਮਾਂ ਸੀ ਕਿ ਲੋਕੀ ਦੁਆ ਕਰਦੇ ਹੁੰਦੇ ਸੀ ਕਿ ਬਨੇਰੇ ਤੇ ਕਾਂ ਬੋਲੇ, ਜਿਹਦਾ ਮਤਲਬ ਇਹ ਹੈ ਕਿ ਘਰ 'ਚ ਕੋਈ ਪ੍ਰਾਹੁਣਾ ਆਏਗਾ, ਜਿਹਦਾ ਸਤਿਕਾਰ ਕਰਾਂਗੇ, ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਾਂਗੇ, ਹੱਸਾਂਗੇ, ਖੇਡਾਂਗੇ। ਅਤੇ ਅੱਜ ਕੱਲ੍ਹ ਜੇ ਬਨੇਰਿਆਂ 'ਤੇ ਕਾਂ ਬੈਠਾ ਹੋਵੇ ਨਾ, ਤਾਂ ਲੋਕੀ ਵੱਟੇ ਮਾਰ ਕੇ ਉਡਾ ਦਿੰਦੇ ਨੇ ਕਿ ਘਰ ਵਿੱਚ ਜੇ ਮਹਿਮਾਨ ਆ ਗਏ ਤਾਂ ਉਹਨਾਂ ਨੂੰ ਮਿਲਣ ਦਾ ਸਮਾਂ ਕਿੱਥੋਂ ਕੱਢਾਂਗੇ। ਵੇਖ ਲਓ ਜੀ, ਸਮੇਂ ਦੇ ਨਾਲ ਬੜਾ ਕੁਛ ਬਦਲ ਜਾਂਦਾ। ਜ਼ਮਾਨਾ ਬਦਲ ਗਿਆ ਪਰ ਸਾਡਾ ਭੋਲਾ, ਉਹਦੀ ਸਮਝ ਨਹੀਂ ਬਦਲੀ। ਇੱਕ ਦਿਨ ਨਾ ਜੀ, ਭੋਲਾ ਆਪਣੇ ਕੁੱਤੇ ਦੀ ਪੂੰਛ ਪਾਈਪ 'ਚ ਪਾ ਰਿਹਾ ਸੀ ਅਤੇ ਉਹਦਾ ਦੋਸਤ ਉਜਾਗਰ ਉਹਨੂੰ ਕਹਿਣ ਲੱਗਾ ਕਿ ਭੋਲੇ, ਤੂੰ ਜਿੰਨੀ ਮਰਜ਼ੀ ਵਾਹ ਲਾ ਲੈ, ਕੁੱਤੇ ਦੀ ਪੂੰਛ ਸਿੱਧੀ ਨਹੀਂ ਹੋਣੀ। ਅੱਗਿਓਂ ਭੋਲਾ ਕਹਿੰਦਾ, ਕਮਲਿਆ ਮੈਂ ਤਾਂ ਪਾਈਪ ਟੇਢੀ ਕਰ ਰਿਹਾ। ਸੱਚੀ ਗੱਲ ਇਹ ਹੈ ਕਿ ਭੋਲੇ ਦੀ ਟੇਢੀ ਸੋਚ ਕਦੇ ਸਿੱਧੀ ਨਹੀਂ ਹੋ ਸਕਦੀ। ਪਰ ਆਪਾਂ ਨਾ ਹੁਣ ਸਿੱਧੀ ਤਰ੍ਹਾਂ ਸਿੱਧਾ ਸਾਧਾ ਜਿਹਾ ਅੱਜ ਦੇ ਦਿਨ ਦਾ ਇਤਿਹਾਸ ਪੜ੍ਹ ਲਈਏ। ਅੱਜ ਦੇ ਦਿਨ ਦਾ ਇਤਿਹਾਸ ਦਾ ਪੰਨਾ ਪੜ੍ਹਦੇ ਹਾਂ। 3 ਜੁਲਾਈ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਸਾਲ 1971 ਵਿੱਚ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ 3 ਜੁਲਾਈ 1972 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫਕਾਰ ਅਲੀ ਭੁੱਟੋ ਦੇ ਵਿਚਕਾਰ ਸ਼ਿਮਲਾ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। ਸਾਲ 1908 ਵਿੱਚ ਅੱਜ ਦੇ ਹੀ ਦਿਨ ਮਹਾਨ ਸੁਤੰਤਰਤਾ ਸੰਗਰਾਮੀ ਬਾਲ ਗੰਗਾਧਰ ਤਿਲਕ ਨੂੰ ਬ੍ਰਿਟਿਸ਼ ਸਰਕਾਰ ਨੇ ਦੇਸ਼ ਧਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ 6 ਸਾਲ ਦੀ ਸਜ਼ਾ ਸੁਣਾ ਕੇ ਮਿਆਂਮਾਰ ਦੀ ਮਾਂਡਲੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਸਾਲ 1661 ਵਿੱਚ ਅੱਜ ਦੇ ਹੀ ਦਿਨ ਪੁਰਤਗਾਲ ਨੇ ਮੁੰਬਈ ਟਾਪੂ ਬ੍ਰਿਟੇਨ ਦੇ ਰਾਜਾ ਚਾਰਲਸ 2 ਨੂੰ ਦਾਜ ਵਜੋਂ ਸੌਂਪ ਦਿੱਤਾ ਸੀ। ਇਹ ਫੈਸਲਾ ਪੁਰਤਗਾਲ ਦੀ ਰਾਜਕੁਮਾਰੀ ਕੈਥਰੀਨ ਦੇ ਰਾਜਾ ਚਾਰਲਸ ਨਾਲ ਵਿਆਹ ਤੋਂ ਬਾਅਦ ਲਿਆ ਗਿਆ ਸੀ। ਅੱਜ ਦਾ ਦਿਨ ਸਾਨੂੰ ਇਸ ਗੱਲ ਦਾ ਵੀ ਚੇਤਾ ਕਰਾਉਂਦਾ ਹੈ ਜੀ ਕਿ ਸਾਲ 1760 ਵਿੱਚ ਮਰਾਠਾ ਫੌਜ ਦੇ ਸਦਾ ਸ਼ਿਵਰਾਓ ਭਾਊ ਦੀ ਅਗਵਾਈ ਵਿੱਚ ਦਿੱਲੀ 'ਤੇ ਮੁੜ ਕਬਜ਼ਾ ਕਰ ਲਿਆ ਗਿਆ ਸੀ। ਇਹ ਘਟਨਾ ਪਾਣੀਪਤ ਦੀ ਤੀਜੀ ਲੜਾਈ ਤੋਂ ਕੁਝ ਮਹੀਨੇ ਪਹਿਲਾਂ ਦੀ ਇੱਕ ਵੱਡੀ ਕਾਮਯਾਬੀ ਸੀ। ਅੱਜ 3 ਜੁਲਾਈ ਦਾ ਹੀ ਉਹ ਦਿਨ ਸੀ ਜੀ ਜਦੋਂ ਦਮਦਾਰ ਕਲਾਕਾਰ ਰਾਜਕੁਮਾਰ ਹੋਰਾਂ ਦਾ ਸਾਲ 1996 ਵਿੱਚ ਦੇਹਾਂਤ ਹੋ ਗਿਆ ਸੀ। ਸਾਲ 2005 ਵਿੱਚ ਅੱਜ ਦਾ ਦਿਨ ਸਾਨੂੰ ਇਸ ਗੱਲ ਦਾ ਵੀ ਚੇਤਾ ਕਰਾਉਂਦਾ ਹੈ ਕਿ ਭਾਰਤ ਦੇ ਪ੍ਰਸਿੱਧ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨੇ ਆਪਣੇ ਜੋੜੀਦਾਰ ਮੈਰੀ ਪੀਅਰਸ ਨਾਲ ਮਿਲ ਕੇ ਸਾਲ 2005 ਵਿੱਚ ਵਿੰਬਲਡਨ ਦਾ ਮਿਕਸ ਡਬਲਸ ਖਿਤਾਬ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੁਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੂਬੇ ਦੇ 12 ਲੱਖ ਵਿਦਿਆਰਥੀ ਇਸ ਸਹੂਲਤ ਨਾਲ ਸਸਤੀਆਂ ਕਿਤਾਬਾਂ ਖਰੀਦ ਸਕਣਗੇ। ਈ ਕਾਮਰਸ ਪਲੇਟਫਾਰਮ ਤੇ ਕਿਤਾਬਾਂ ਵੇਚਣ ਵਾਲਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇਸ਼ ਦਾ ਪਹਿਲਾ ਬੋਰਡ ਬਣ ਗਿਆ। ਇਦਾਂ ਦੇ ਚੰਗੇ ਚੰਗੇ ਕੰਮ ਹੁੰਦੇ ਰਹਿਣੇ ਚਾਹੀਦੇ ਨੇ ਜੀ। ਇੱਕ ਚੰਗਾ ਕੰਮ ਸੋਹਣੀ ਸਵੇਰ ਪ੍ਰੋਗਰਾਮ 'ਚ ਵੀ ਹੋਣ ਲੱਗਾ, ਤੁਹਾਨੂੰ ਇਹ ਗੀਤ ਸੁਣਾਉਣ ਲੱਗੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਬਿਲਕੁਲ ਜੀ, ਆਪਣਿਆਂ ਤੋਂ ਵਿਛੋੜਾ ਪੈ ਜਾਏ ਤਾਂ ਬੰਦੇ ਨੂੰ ਦੁੱਖ ਹੁੰਦਾ, ਅਤੇ ਜੇ ਬੰਦਾ ਅਕਲ ਤੋਂ ਵਿਛੜ ਜਾਏ ਨਾ ਤਾਂ ਫਿਰ ਜ਼ਿਆਦਾ ਦੁਖੀ ਹੁੰਦਾ। ਜਿੱਦਾਂ ਸਾਡਾ ਭੋਲਾ ਇਸੇ ਕਰਕੇ ਅਕਸਰ ਦੁਖੀ ਰਹਿੰਦਾ ਕਿਉਂਕਿ ਉਹਨੂੰ ਗੱਲ ਕਰਨ ਦੀ ਅਕਲ ਨਹੀਂ, ਅਤੇ ਇਸੇ ਕਰਕੇ ਭੋਲਾ ਦੁੱਖ ਸਹਿੰਦਾ। ਆ ਪਰਸੋਂ ਦੀ ਗੱਲ ਹੈ ਕਿ ਭੋਲੇ ਨੂੰ ਕੁੱਟ ਪੈ ਗਈ। ਹੋਇਆ ਇੱਦਾਂ ਜੀ ਕਿ ਭੋਲਾ ਆਪਣੇ ਘਰ ਦੇ ਨੇੜੇ ਕੈਮਿਸਟ ਦੀ ਦੁਕਾਨ 'ਤੇ ਗਿਆ ਅਤੇ ਉਹਨੂੰ ਕਹਿਣ ਲੱਗਾ ਕਿ ਭਾਅ ਜੀ ਤੁਹਾਡੇ ਕੋਲ ਚਿਹਰਾ ਗੋਰਾ ਕਰਨ ਵਾਲੀ ਕਰੀਮ ਹੈ? ਦੁਕਾਨਦਾਰ ਕਹਿੰਦਾ ਹਾਂਜੀ ਹੈ। ਅਤੇ ਅੱਗੇ ਭੋਲਾ ਉਹਨੂੰ ਕਹਿੰਦਾ ਕਿ ਜੇ ਗੋਰਾ ਕਰਨ ਵਾਲੀ ਕਰੀਮ ਤੁਹਾਡੇ ਕੋਲ ਹੈ ਤਾਂ ਆਪਣੀ ਕਾਲੀ ਜੀ ਬੂਥੀ 'ਤੇ ਲਾਉਂਦੇ ਕਿਉਂ ਨਹੀਂ? ਤੁਹਾਡਾ ਚਿਹਰਾ ਦੇਖ ਕੇ ਰੋਜ਼ ਮੈਂ ਡਰ ਜਾਂਦਾ। ਸੋ ਜੀ ਅੱਜ ਕੱਲ੍ਹ ਭੋਲਾ ਉਸ ਦੁਕਾਨ ਦੇ ਅੱਗੇ ਜਾਣ ਲੱਗਿਆਂ ਡਰਦਾ, ਉੱਥੋਂ ਖੁੱਟ ਜੋ ਪਈ ਹੈ ਜੀ। ਵੇਖੋ ਜੀ, ਆਪਣੀ ਬੇਵਕੂਫੀ ਕਰਕੇ ਭੋਲਾ ਡਰਦਾ ਡਰਦਾ ਜਿਉਂਦਾ। ਜਿੱਥੇ ਬੇਸਮਝੀ ਹੈ ਉੱਥੇ ਡਰ, ਅਤੇ ਸਾਡੇ ਸਮਾਜ ਵਿੱਚ ਨਾ ਪੋਲੀਓ ਦੀ ਬਿਮਾਰੀ ਦਾ ਡਰ ਕਿਸੇ ਦੇ ਅੰਦਰ ਨਾ ਹੋਵੇ, ਇਹਦੇ ਲਈ ਸਿਹਤ ਵਿਭਾਗ ਪੈਰ ਪੈਰ 'ਤੇ ਉਪਰਾਲੇ ਕਰਦਾ ਰਹਿੰਦਾ। ਕਪੂਰਥਲੇ ਦਾ ਸਿਹਤ ਵਿਭਾਗ ਨਾ ਘਰ ਘਰ ਜਾ ਕੇ ਛੋਟੇ ਬੱਚਿਆਂ ਨੂੰ ਪੋਲੀਓ ਦੇ ਖਾਤਮੇ ਲਈ ਬੂੰਦਾਂ ਪਿਲਾ ਰਿਹਾ। ਸੋਮਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ 6,750 ਘਰਾਂ ਵਿੱਚ ਗਈਆਂ ਅਤੇ 1947 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਮੰਗਲਵਾਰ ਨੂੰ 12,710 ਘਰ ਕਵਰ ਕੀਤੇ ਗਏ ਅਤੇ 4,234 ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਗਈਆਂ। ਸੋ ਜੀ, ਸਿਹਤ ਵਿਭਾਗ ਬੱਚਿਆਂ ਦੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖ ਰਿਹਾ। ਅਤੇ ਲੁਧਿਆਣਾ ਦੇ ਸਿਹਤ ਵਿਭਾਗ ਨੇ ਇਹ ਵੇਖਿਆ ਕਿ ਯਾਰ ਅਵਾਰਾ ਕੁੱਤਿਆਂ ਦੇ ਵੱਢਣ ਦੇ ਕੇਸਿਸ 'ਚ ਵਾਧਾ ਹੋ ਰਿਹਾ। ਹਰ ਮਹੀਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ 1100 ਤੋਂ 1400 ਕੇਸਿਸ ਇੱਦਾਂ ਦੇ ਰਿਕਾਰਡ ਕੀਤੇ ਜਾਂਦੇ ਨੇ ਅਤੇ ਜ਼ਿਆਦਾ ਕੇਸਿਸ ਪਿੰਡਾਂ 'ਚੋਂ ਆ ਰਹੇ ਨੇ। ਪਿੰਡਾਂ 'ਚੋਂ ਦੂਰੋਂ ਨੇੜਿਓਂ ਲੋਕਾਂ ਨੂੰ ਸ਼ਹਿਰ ਆ ਕੇ ਸਿਵਲ ਹਸਪਤਾਲ ਆ ਕੇ ਇਹ ਐਂਟੀ ਰੇਬੀਜ਼ ਇੰਜੈਕਸ਼ਨ ਲਵਾਉਣੇ ਪੈਂਦੇ ਨੇ ਕਿਉਂਕਿ ਇਹ ਇੰਜੈਕਸ਼ਨ ਇਸੇ ਹਸਪਤਾਲ ਵਿੱਚ ਅਵੇਲੇਬਲ ਨੇ। ਸੋ ਇਸ ਚੀਜ਼ ਨੂੰ ਵੇਖਦਿਆਂ ਨਾ ਹੁਣ ਸਿਹਤ ਵਿਭਾਗ ਨੇ ਲੁਧਿਆਣਾ ਦੇ 45 ਪ੍ਰਾਇਮਰੀ ਹੈਲਥ ਸੈਂਟਰ ਵਿੱਚ ਵੀ ਇਹ ਇੰਜੈਕਸ਼ਨ ਮੁਫ਼ਤ ਮੁਹੱਈਆ ਕਰਵਾ ਦਿੱਤੇ ਨੇ ਤਾਂ ਕਿ ਜੇ ਰੱਬ ਨਾ ਕਰੇ ਇੱਦਾਂ ਦਾ ਹਾਦਸਾ ਕਿਸੇ ਨਾਲ ਵਾਪਰਦਾ ਅਤੇ ਉਹਨੂੰ ਦੂਰ ਨਾ ਆਉਣਾ ਪਵੇ, ਉਹਨੂੰ ਨੇੜਿਓਂ ਹੀ ਇਹ ਮੁਫ਼ਤ ਇੰਜੈਕਸ਼ਨ ਮਿਲ ਸਕੇ। ਵੇਖੋ ਜੀ, ਜੇ ਸਿਹਤ ਵਿਭਾਗ ਇੱਦਾਂ ਦੇ ਵਧੀਆ ਵਧੀਆ ਕੰਮ ਕਰ ਰਿਹਾ ਤਾਂ ਮੈਂ ਵੀ ਨਾ ਤੁਹਾਡੀ ਮਾਨਸਿਕ ਸਿਹਤ ਲਈ ਇੱਕ ਬਹੁਤ ਸੋਹਣਾ ਉਪਰਾਲਾ ਕਰਨ ਲੱਗਾ। ਇਹ ਗੀਤ ਤੁਹਾਡੇ ਤੱਕ ਪਹੁੰਚਾ ਰਿਹਾ, ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ ਤੋਂ ਸੋਹਣੀ ਸਵੇਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਆਪਣੇ ਦੋਸਤ ਵੀਰਿੰਦਰ ਦੇ ਨਾਲ ਆਕਾਸ਼ਵਾਣੀ ਜਲੰਧਰ ਦੀਆਂ ਵੱਖ ਵੱਖ ਫ੍ਰੀਕੁਐਂਸੀਜ਼ 'ਤੇ। ਅਤੇ ਸਾਡਾ ਜਿਹੜਾ ਦੋਸਤ ਭੋਲਾ ਨਾ, ਜਿਹੜੀ ਸੁਸਾਇਟੀ 'ਚੋਂ ਰਹਿੰਦਾ ਨਾ, ਉਸ ਸੁਸਾਇਟੀ ਦੇ ਕੁਝ ਲੋਕ ਆਏ ਅਤੇ ਘਰ ਆ ਕੇ ਕਹਿਣ ਲੱਗੇ ਕਿ ਨਾ, ਅਸੀਂ ਇਸ ਸੁਸਾਇਟੀ 'ਚ ਸਵਿਮਿੰਗ ਪੂਲ ਬਣਾ ਰਹੇ ਹਾਂ, ਸਾਰੇ ਰਲ ਮਿਲ ਕੇ ਹਿੱਸਾ ਪਾ ਰਹੇ ਨੇ, ਸੋ ਇਸ ਕਰਕੇ ਤੁਸੀਂ ਵੀ ਆਪਣਾ ਹਿੱਸਾ ਪਾਓ ਤਾਂ ਕਿ ਛੇਤੀ ਤੋਂ ਛੇਤੀ ਸਾਡੀ ਸੁਸਾਇਟੀ 'ਚ ਸਵਿਮਿੰਗ ਪੂਲ ਸਾਡੇ ਬੱਚਿਆਂ ਦੇ ਲਈ ਬਣ ਸਕੇ। ਅੱਗੇ ਭੋਲਾ ਕਹਿੰਦਾ, ਠੀਕ ਹੈ ਜੀ, ਮੈਂ 2 ਗਲਾਸ ਪਾਣੀ ਦੇ ਦਿੰਦਾ, ਸਵਿਮਿੰਗ ਪੂਲ 'ਚ ਆਪਣਾ ਹਿੱਸਾ ਪਾਉਣਾ। ਸੋ ਜੀ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭੋਲੇ ਦਾ ਇਹ ਹਿੱਸਾ ਪਾਉਣਾ ਕਿੱਦਾਂ ਦਾ ਰਿਹਾ ਹੋਏਗਾ ਅਤੇ ਸੁਸਾਇਟੀ ਵਾਲਿਆਂ ਨੇ ਭੋਲੇ ਨਾਲ ਕੀ ਸਲੂਕ ਕੀਤਾ ਹੋਏਗਾ। ਗੱਲ ਇਹ ਹੈ ਜੀ ਕਿ ਵਾਤਾਵਰਣ ਦੀ ਬਿਹਤਰੀ ਲਈ ਨਾ, ਅਸੀਂ ਆਪਣਾ ਹਿੱਸਾ ਕਿੱਦਾਂ ਦਾ ਪਾਉਂਦੇ ਹਾਂ, ਸਾਡਾ ਵਾਤਾਵਰਣ, ਸਾਡੀ ਆਲੇ ਦੁਆਲੇ ਦੀ ਹਵਾ ਅਤੇ ਪਾਣੀ, ਇਸ ਗੱਲ 'ਤੇ ਨਿਰਭਰ ਕਰਦੀ ਹੈ। ਸਾਡੀਆਂ ਜਿੰਨੀਆਂ ਜ਼ਿੰਮੇਦਾਰੀਆਂ ਸਾਡੇ ਪਰਿਵਾਰ ਦੇ ਲਈ ਨੇ, ਉਨੀ ਹੀ ਜ਼ਿੰਮੇਦਾਰੀ ਸਾਡੀ ਕੁਦਰਤ ਦੇ ਲਈ, ਵਾਤਾਵਰਣ ਦੇ ਲਈ ਵੀ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਗੱਲ ਨੂੰ ਸਮਝਿਆ, ਉਹਨਾਂ ਨੇ ਆਪਣੇ ਆਲੇ ਦੁਆਲੇ ਨੂੰ ਸਵਰਗ ਬਣਾ ਲਿਆ। ਆਸਾਮ ਦੇ ਇੱਕ ਸਧਾਰਨ ਜਿਹੇ ਵਿਅਕਤੀ ਨੇ ਜੀ, ਜਾਦਵ ਪਾਇੰਗ, ਇਹਨਾਂ ਨੇ ਨਾ ਬ੍ਰਹਮਪੁੱਤਰ ਨਦੀ ਦੇ ਇੱਕ ਸੁੱਕੇ ਅਤੇ ਬੰਜਰ ਰੇਤਲੇ ਟਾਪੂ 'ਤੇ ਇਕੱਲਿਆਂ ਹੀ ਰੁੱਖ ਲਾਉਣੇ ਸ਼ੁਰੂ ਕੀਤੇ। 40 ਸਾਲਾਂ ਦੀ ਮਿਹਨਤ ਤੋਂ ਬਾਅਦ 1,360 ਏਕੜ ਦੇ ਰਕਬੇ 'ਚ ਇਹਨਾਂ ਨੇ ਵੱਡਾ ਜੰਗਲ ਖੜ੍ਹਾ ਕਰ ਦਿੱਤਾ। ਅੱਜ ਇਸ ਨੂੰ ਮੁਲਾਈ ਜੰਗਲ ਦੇ ਨਾਂ ਨਾਲ ਜਾਣਿਆ ਜਾਂਦਾ। ਅਤੇ ਕਹਿੰਦੇ ਨੇ ਕਿ ਇਸ ਜੰਗਲ ਵਿੱਚ ਹਾਥੀ ਵੀ ਨੇ, ਗੈਂਡੇ ਵੀ ਨੇ, ਬਾਘ ਵੀ ਨੇ ਅਤੇ ਸੈਂਕੜੇ ਪੰਛੀ ਰਹਿੰਦੇ ਨੇ। ਸੋ 40 ਸਾਲ ਪਹਿਲਾਂ ਜਿਹੜੀ ਬੰਜਰ ਧਰਤੀ ਸੀ, ਅੱਜ ਉਹ ਜ਼ਰਖੇਜ਼ ਹੋ ਗਈ, ਅੱਜ ਉਹ ਜੰਗਲ ਬਣ ਗਈ। ਰਾਜਸਥਾਨ ਦਾ ਪਿਪਲਾਂਤਰੀ ਇਲਾਕਾ ਵੀ ਇਹਦੀ ਮਿਸਾਲ ਹੈ ਜੀ। ਪਿੰਡ ਵਿੱਚ ਇੱਕ ਸੋਹਣਾ ਜਿਹਾ ਰਿਵਾਜ਼ ਸ਼ੁਰੂ ਕੀਤਾ ਗਿਆ। ਜਦੋਂ ਵੀ ਇਸ ਪਿੰਡ ਵਿੱਚ ਕਿਸੇ ਦੇ ਘਰ ਧੀ ਦਾ ਜਨਮ ਹੁੰਦਾ ਤਾਂ ਪਿੰਡ ਵਾਸੀ ਮਿਲ ਕੇ 111 ਰੁੱਖ ਲਾਉਂਦੇ ਨੇ। ਇਸ ਅਨੋਖੀ ਪਰੰਪਰਾ ਸਦਕਾ ਹੁਣ ਤੱਕ ਪਿੰਡ ਦੀ ਬੰਜਰ ਜ਼ਮੀਨ 'ਤੇ ਲੱਖਾਂ ਰੁੱਖ ਲੱਗ ਚੁੱਕੇ ਨੇ, ਜਿਸ ਨਾਲ ਪਿੰਡ ਵਿੱਚ ਪਾਣੀ ਦਾ ਪੱਧਰ ਵੀ ਉੱਚਾ ਹੋ ਗਿਆ। ਸੋ ਜੀ, ਆਲੇ ਦੁਆਲੇ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਮਿਸਾਲਾਂ ਮਿਲਦੀਆਂ ਨੇ ਕਿ ਜਿਨ੍ਹਾਂ ਦੇ ਅੰਦਰ ਕੁਦਰਤ ਦੇ ਪ੍ਰਤੀ ਪਿਆਰ ਜਾਗਿਆ, ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਜਿਨ੍ਹਾਂ ਸਮਝਿਆ, ਉਹਨਾਂ ਨੇ ਆਪਣੇ ਇਲਾਕੇ ਦਾ ਮਾਹੌਲ ਬਦਲ ਦਿੱਤਾ। 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਅਸੀਂ ਵਣ ਮਹਾਉਤਸਵ ਮਨਾ ਰਹੇ ਹਾਂ, ਜਿਹਦਾ ਮਕਸਦ ਇਹੀ ਹੈ ਕਿ ਅਸੀਂ ਆਪਣੀ ਇਸ ਜ਼ਿੰਮੇਦਾਰੀ ਨੂੰ ਸਮਝੀਏ, ਵਾਤਾਵਰਣ ਦੀ ਸਾਫ਼ ਸਫਾਈ 'ਚ ਆਪਣਾ ਹਿੱਸਾ ਪਾਈਏ, ਕੁਦਰਤ ਦਾ ਸਤਿਕਾਰ ਕਰਨ ਦੀ ਆਪਣੀ ਜ਼ਿੰਮੇਦਾਰੀ ਨੂੰ ਸਮਝਦਿਆਂ ਇਹਨੂੰ ਇਮਾਨਦਾਰੀ ਨਾਲ ਨਿਭਾਈਏ। ਸੋ ਆਉਣ ਵਾਲੇ ਦਿਨ ਬਾਰਿਸ਼ਾਂ ਦੇ ਨੇ, ਇਹਨਾਂ ਦਿਨਾਂ ਦੇ ਵਿੱਚ ਬੂਟੇ ਬਹੁਤ ਜਲਦੀ ਹੋ ਜਾਂਦੇ ਨੇ, ਸੋ ਆਪਾਂ ਸਾਰੇ ਜਾਣੇ ਇਰਾਦਾ ਕਰੀਏ ਜੀ ਕਿ ਘੱਟੋ ਘੱਟ ਇੱਕ ਨਾ ਇੱਕ ਬੂਟਾ ਜ਼ਰੂਰ ਪਾਲਾਂਗੇ, ਉਹਨੂੰ ਰੁੱਖ ਦਾ ਰੂਪ ਦੇਵਾਂਗੇ ਤਾਂ ਕਿ ਉਹ ਪੰਛੀਆਂ ਦਾ ਆਸਰਾ ਬਣ ਸਕੇ ਅਤੇ ਸਾਨੂੰ ਆਕਸੀਜਨ ਵੱਧ ਤੋਂ ਵੱਧ ਮਿਲ ਸਕੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਚਲੋ ਅੱਜ ਕੱਟੀ ਸਬਜ਼ੀ ਖਰੀਦ ਲਈ ਯਾਰ, ਘਰ ਵਾਲੀ ਵੀ ਖੁਸ਼ ਹੋ ਜਾਏਗੀ। ਚੰਗਾ ਭਾਈ ਐਂ ਕਰ, ਇੱਕ ਨਾ ਆ ਜਿਹੜੀ ਸਬਜ਼ੀ ਹੈ ਨਾ ਵੱਖ ਵੱਖ ਲਿਫਾਫਿਆਂ 'ਚ ਪਾ ਦੀ।
1: ਇੰਨੇ ਲਿਫਾਫੇ?
0: ਓਏ ਹਾਂ, ਅਤੇ ਫਿਰ ਕੀ ਹੋਇਆ ਯਾਰ, ਸਬਜ਼ੀ ਵੀ ਤਾਂ ਇੰਨੀ ਲਈ ਆ, ਆ ਨਿੱਕੇ ਜਿਹੇ ਲਿਫਾਫੇ ਨਾ, ਆ ਕੀ ਫਰਕ ਪੈਂਦਾ?
1: ਕੀ ਫਰਕ ਪੈਂਦਾ? ਤੁਹਾਨੂੰ ਪਲਾਸਟਿਕ ਦੇ ਨੁਕਸਾਨ ਦਾ ਨਹੀਂ ਪਤਾ? ਤੁਹਾਨੂੰ ਪਤਾ ਹੈ ਕਿ ਇੱਕ ਇਨਸਾਨ ਹਰ ਹਫ਼ਤੇ 5 ਗ੍ਰਾਮ ਮਾਈਕਰੋ ਪਲਾਸਟਿਕ ਕਿਸੇ ਨਾ ਕਿਸੇ ਰੂਪ 'ਚ ਆਪਣੇ ਅੰਦਰ ਲੈ ਕੇ ਜਾ ਰਿਹਾ ਹੈ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਵੀ ਨਹੀਂ ਬਖਸ਼ਿਆ ਸੀ, ਪਲਾਸਟਿਕ ਦਾ ਵੱਡਾ ਢੇਰ ਉੱਥੇ ਵੀ ਲੱਗਾ। ਹਰ ਇੱਕ ਮਿੰਟ ਵਿੱਚ ਲਗਭਗ 1 ਟਰੱਕ ਦੇ ਬਰਾਬਰ ਪਲਾਸਟਿਕ ਸਮੁੰਦਰਾਂ 'ਚ ਸੁੱਟਿਆ ਜਾ ਰਿਹਾ। 2050 ਤੱਕ ਸਮੁੰਦਰਾਂ 'ਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਹੋਣਾ ਹੈ। ਅਤੇ ਤੁਹਾਨੂੰ ਇਹ ਪਤਾ ਕਿ ਪਲਾਸਟਿਕ ਦੀ ਰੀਸਾਈਕਲਿੰਗ ਸਿਰਫ 9% ਹੈ, ਅਤੇ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਇਸਤੇਮਾਲ ਪੈਕਿੰਗ ਲਈ ਹੁੰਦਾ, ਜਿਹਨੂੰ ਇੱਕ ਵਾਰ ਵਰਤਣ ਤੋਂ ਬਾਅਦ ਸੁੱਟ ਦਿੱਤਾ ਜਾਂਦਾ। ਇਹੀ ਸਿੰਗਲ ਯੂਜ਼ ਪਲਾਸਟਿਕ ਹੈ।
0: ਇਹ ਸਭ ਤੁਹਾਨੂੰ ਕਿਵੇਂ ਪਤਾ?
1: ਮੈਨੂੰ ਕਿਵੇਂ ਪਤਾ? ਮੇਰੀ ਬੇਟੀ ਨੂੰ ਫੇਫੜਿਆਂ ਦੀ ਗੰਭੀਰ ਬਿਮਾਰੀ ਹੋ ਗਈ ਹੈ, ਜਿਸ ਦਾ ਕਾਰਨ ਡਾਕਟਰਸ

0: ਪਲਾਸਟਿਕ ਦਾ ਜ਼ਿਆਦਾ ਇਸਤੇਮਾਲ ਦੱਸ ਰਹੇ ਨੇ ਤੇ ਮੈਂ ਤਾਂ ਇਹ ਵੀ ਸੁਣਿਆ ਕਿ ਇਹਦੇ ਨਾਲ ਕੈਂਸਰ ਵੀ।
1: ਬਸ ਬਸ ਬਸ ਬਸ, ਅੱਜ ਤੋਂ ਪਲਾਸਟਿਕ ਬੰਦ। ਭਾਈ ਤੂੰ ਮੇਰੀਆਂ ਸਬਜ਼ੀਆਂ ਇੱਕ ਪਾਸੇ ਰੱਖ ਲਈ, ਮੈਂ ਘਰੋਂ ਕੱਪੜੇ ਦਾ ਝੋਲਾ ਲੈ ਕੇ ਹੁਣੇ ਆਇਆ।
2: ਸਿੰਗਲ ਯੂਜ ਪਲਾਸਟਿਕ ਸਿਹਤ ਅਤੇ ਕੁਦਰਤ ਲਈ ਹਾਨੀਕਾਰਕ ਹੈ, ਇਸ ਦੀ ਵਰਤੋਂ ਤੋਂ ਬਚੋ।
0: ਬਿਲਕੁਲ ਜੀ, ਪਲਾਸਟਿਕ ਦੇ ਕੀ ਨੁਕਸਾਨ ਨੇ, ਇਸ ਬਾਰੇ ਸਾਡਾ ਇਹ ਸੁਨੇਹਾ ਤੁਹਾਨੂੰ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ 'ਚ ਮਿਲ ਰਿਹਾ ਸੀ ਅਤੇ ਅੱਜ ਨਾ ਪੂਰਾ ਸੰਸਾਰ ਹੀ ਸਾਰਿਆਂ ਨੂੰ ਇਹ ਸੁਨੇਹਾ ਦੇ ਰਿਹਾ ਕਿ ਅਸੀਂ ਪਲਾਸਟਿਕ ਦੇ ਪੋਲੀਥੀਨ ਬੈਗਸ ਦਾ ਇਸਤੇਮਾਲ ਨਾ ਕਰੀਏ।

0: ਸੋ ਤੁਸੀਂ ਸਮਝਦੇ ਹੋ ਕਿ ਬਾਕੀ ਇਲਾਕਿਆਂ ਬਾਕੀ ਸੂਬਿਆਂ ਪਿੰਡਾਂ ਵਿੱਚ ਵੀ ਇਦਾਂ ਦਾ ਬਦਲਾਅ ਹੋਣਾ ਚਾਹੀਦਾ ਹੈ ਜੀ।
1: ਹਿਸਟੋਰਿਕਲੀ ਹਿਊਮਨ ਹਿਸਟਰੀ ਵਿੱਚ ਵਨ ਆਫ ਦ ਲਾਰਜੈਸਟ ਪਬਲਿਕ ਹੈਲਥ ਇਸ਼ੂਜ਼ ਹੈ, ਮੈਨ ਮੇਡ ਪਬਲਿਕ ਹੈਲਥ ਇਸ਼ੂ। ਜਿਹੜਾ ਸਿੱਕਿਮ ਨੇ ਬੋਟਲਾਂ ਦੇ ਵੀ ਬੈਨ ਲਾਇਆ, ਉਹਨਾਂ ਦੀ ਬਹੁਤ ਬਹੁਤ ਉਹਨਾਂ ਦਾ ਪੈਸ਼ਨ ਅਤੇ ਉਹਨਾਂ ਦੀ ਅਵੇਅਰਨੈਸ ਦਿਖਾਉਂਦਾ ਹੈ। ਜਨਤਾ ਹੀ ਅਕਾਊਂਟੇਬਲ ਸਰਕਾਰਾਂ ਨੂੰ ਬਣਾਏ ਕਿ ਤੁਸੀਂ ਲਾਅ ਨੂੰ ਇਨਫੋਰਸ ਕਰੋ, ਅਤੇ ਜਨਤਾ ਜਦੋਂ ਮੰਡੀ ਜਾਵੇ ਵੱਡਾ ਜਿਹਾ ਥੈਲਾ ਲੈ ਕੇ, ਜਿਵੇਂ ਅਸੀਂ ਦੇਖਦੇ ਹਾਂ ਹੱਸ ਰਹੀ ਹਾਂ, ਪਰ ਬਹੁਤ ਹੀ ਐਂਗਜ਼ਾਇਟੀ ਪ੍ਰੋਵੋਕਿੰਗ ਇਸ਼ੂ ਹੈ ਸਾਡੇ ਲਈ, ਐਕਸ਼ਨ ਗਰੁੱਪ ਅਗੇਂਸਟ ਪਲਾਸਟਿਕ ਪੋਲਿਊਸ਼ਨ ਸਾਡੀ ਜਿਹੜੀ ਐਨ ਜੀ ਓ ਹੈ। ਅਸੀਂ ਜਾਂਦੇ ਹਾਂ ਮੰਡੀ 'ਚ, ਉਹ ਭਿੰਡੀ ਪਲਾਸਟਿਕ ਦੇ ਪੋਲੀਥਿਨ ਲਈ, ਇੱਕ ਭਿੰਡੀ ਦਾ ਪੋਲੀਥਿਨ ਅਤੇ ਇੱਕ ਪਿਆਜ਼ ਦਾ ਅਤੇ ਇੱਕ ਟਿੰਡਿਆਂ ਦਾ, ਅਤੇ ਉਹ ਪਾਇਆ ਹੋਇਆ ਆਪਣੇ ਝੋਲੇ 'ਚ ਜਿਹੜਾ ਝੋਲਾ ਲਿਆਏ ਨੇ। ਸੋ ਦ ਝੋਲਾ ਦਾ ਪਰਪਸ ਦਾ ਝੋਲਾ ਇਜ਼ ਲੋਸਟ ਕੰਪਲੀਟਲੀ। ਐਂਡ ਅਸ ਵੀ ਆਰ ਟਾਕਿੰਗ ਅਬਾਊਟ ਯੰਗ ਕੰਪਿਊਟਰ ਸਾਇੰਟਿਸਟ, ਵੈਰੀ ਐਜੂਕੇਟਡ ਪ੍ਰੋਫੈਸ਼ਨਲ ਜਿਹੜੇ ਮਿਲਦੇ ਨੇ ਸਾਡੇ ਗੁਆਂਢੀ ਹੈਗੇ, ਜਿਹੜੇ ਸਾਨੂੰ ਜਾਣਦੇ ਨੇ ਕੋਲਨੀ ਜਿਹੜੇ ਮੰਡੀ 'ਚ ਹੁੰਦੇ ਨੇ। ਸੋ ਬਹੁਤ ਲੰਬਾ ਆਂਸਰ ਮੈਂ ਦਿੱਤਾ, ਪਰ ਤੁਸੀਂ ਸਮਝ ਗਏ ਹੋਣੇ ਹੋ ਮੇਰਾ, ਮੈਂ ਕਿਸ ਤਰਫ ਮੇਰਾ ਮੈਂ ਬੈਂਡ ਕਰ ਰਹੀ ਹਾਂ ਇਸ ਆਂਸਰ ਵਿੱਚ। ਜਦ ਤੱਕ ਵੀ ਆਰ ਵਾਈ ਆਰ ਵੀ ਸੋ ਇਨਵਾਇਰਮੈਂਟਲੀ ਇਲਿਟਰੇਟ, ਅਤੇ ਸਿੱਕਿਮ ਦੇ ਲੋਕਾਂ ਨੇ ਜੇ ਕੀਤਾ ਹੈ, ਜਾਂ ਕਾਸ਼ੀ ਵਿਸ਼ਵਨਾਥ ਟੈਂਪਲ ਦੀ ਔਰਗਨਾਈਜੇਸ਼ਨ ਨੇ ਉੱਥੇ ਚੈੱਕ ਕਰਦੇ ਨੇ, ਮੈਂ ਸੁਣਿਆ, ਆਈ ਹੈਵ ਨੋਟ ਬੀਨ ਦੇਅਰ ਵਾਰਾਣਸੀ ਵਿੱਚ, ਮੈਂ ਜਾਣਾ ਚਾਹੁੰਦੀ ਹਾਂ ਦੇਖਣ ਸੱਚੀ ਇਤ ਇਹ ਅਜੂਬਾ। ਉਹਨੇ ਚੈੱਕ ਕਰਦੇ ਨੇ ਤੁਹਾਡੇ ਬੈਗ ਵਿੱਚ ਪਲਾਸਟਿਕ ਦੀ ਬੋਟਲ, ਪੋਲੀਥਿਨ ਬੈਗ ਤਾਂ ਹੈ ਹੀ ਹੈ, ਅਤੇ ਪਲਾਸਟਿਕ ਦੀ ਬੋਤਲ ਵੀ ਹੈਗੀ ਹੈ, ਤਾਂ ਬਾਹਰ ਛੱਡ ਕੇ ਜਾਓ ਉੱਥੇ, ਆਊਟਸਾਈਡ ਦਾ ਕੰਪਲੈਕਸ।
0: ਕਰੋਕਰੀ ਬਣ ਰਹੀ ਹੈ ਜੀ, ਹੋਰ ਬਹੁਤ ਸਾਰੀਆਂ ਜਿਹੜੀਆਂ ਐਗਰੀਕਲਚਰਲ ਵੇਸਟ ਨੇ ਉਹਨਾਂ ਤੋਂ ਇੱਦਾਂ ਦੀਆਂ ਚੀਜ਼ਾਂ ਬਣ ਰਹੀਆਂ ਨੇ ਕਿ ਸਿੰਗਲ ਯੂਜ ਪਲਾਸਟਿਕ ਦੀ ਥਾਂ 'ਤੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕੇ। ਤੁਸੀਂ ਸਮਝਦੇ ਹੋ ਕਿ ਇਹਦੇ 'ਚ ਜੇ ਵਾਧਾ ਹੋਏਗਾ ਤਾਂ ਹਾਲਾਤ ਬਿਹਤਰ ਹੋ ਸਕਦੇ ਨੇ ਜੀ ਕੱਲ੍ਹ?
1: ਹਾਂਜੀ, ਇਹ ਵੀ ਤੁਸੀਂ ਬਹੁਤ ਸੋਹਣਾ ਮੁੱਦਾ ਸਾਹਮਣੇ ਲਿਆਇਓ। ਜਿਹੜਾ ਗੰਨੇ ਦੇ ਰੈਜ਼ੀਡਿਊ ਤੋਂ ਜਾਂ ਪੋਟੇਟੋ ਸਟਾਰਚ ਤੋਂ ਲਿਫਾਫੇ ਬਣ ਰਹੇ ਨੇ, ਉਹ ਕੰਪੋਸਟੇਬਲ ਪਲਾਸਟਿਕ ਲਿਫਾਫੇ ਅਤੇ ਕੰਟੇਨਰਸ ਬਣ ਰਹੇ ਨੇ, ਉਹ ਕੰਪੋਸਟੇਬਲ ਪਲਾਸਟਿਕ ਡਿਕਲੇਅਰ ਕੀਤਾ ਹੋਇਆ, ਮਤਲਬ ਇਟ ਇਜ਼ ਪਲਾਸਟਿਕ ਫਰੋਮ ਔਰਗੈਨਿਕ ਮਟੀਰੀਅਲ ਮੋਸਟਲੀ, ਬਹੁਤ ਛੋਟਾ ਜਿਹਾ ਹਿੱਸਾ, ਪਤਾ ਨਹੀਂ ਕੀ 1-2% ਉਹਦੇ 'ਚ ਹੁੰਦਾ ਹੈ ਫੋਸਿਲ ਫਿਊਲ ਬੇਸਡ ਪਲਾਸਟਿਕ, ਜਿਹੜਾ ਕਿ ਖਰਾਬ ਹੈ ਸਾਡੇ ਲਈ, ਜਿਹੜਾ ਪੋਲੀਥਿਨ ਬੈਗ 'ਚ ਹੁੰਦਾ, ਜਿਹੜਾ ਡਿਗਰੇਡ ਨਹੀਂ ਹੁੰਦਾ। ਸੋ ਇਹ ਬਣ ਤਾਂ ਰਹੇ ਨੇ, ਪਰ ਇਹਨਾਂ ਦੀ ਵੀ ਇੱਕ ਸਮੱਸਿਆ ਇਹ ਆ ਚੁੱਕੀ ਹੈ ਕਿ ਉਹ ਹੈਗੇ ਕੰਪੋਸਟੇਬਲ, ਬਟ ਇਨ ਕੰਪੋਸਟੇਬਲ ਇੰਡਸਟਰੀਅਲ ਯੂਨਿਟ, ਉਹਨਾਂ ਨੂੰ ਵੇਸਟ ਸੈਗਰੀਗੇਸ਼ਨ, ਜਿਹੜੀ ਕਿ ਸਾਡੇ ਦੇਸ਼ ਬਹੁਤ ਵੱਡੀ ਕਮੀ ਹੈ, ਵੇਸਟ ਸੈਗਰੀਗੇਟ ਕਰਕੇ ਕੰਪੋਸਟੇਬਲ ਇੰਡਸਟਰੀਅਲ ਯੂਨਿਟਸ ਵਿੱਚ ਪਾ ਕੇ ਉਹ ਕੰਪੋਸਟੇਬਲ ਹੈਗੇ ਨੇ। ਐ ਨਹੀਂ ਕਿ ਅਸੀਂ ਬਾਹਰ ਸੁੱਟ ਦਈਏ ਜਾਂ ਆਪਣੀਆਂ ਨਹਿਰਾਂ 'ਚ ਸੁੱਟ ਦਿਉ ਤੁਸੀਂ ਫੜ ਕੇ ਉਹ ਲਿਫਾਫਾ ਕੰਪੋਸਟੇਬਲ ਪਲਾਸਟਿਕ ਦਾ, ਅਤੇ ਉਹ ਡਿਜ਼ੋਲਵ ਹੋ ਜਾਏਗਾ ਜੀ। ਨਹੀਂ, ਇਟ ਇਜ਼ ਇਨ ਦਾ ਸੈਂਸ ਇਟ ਵਿਲ ਬਲੋਕ ਡਰੇਨੇਜ, ਇਟ ਵਿਲ ਨੋਟ ਡੀਕੰਪੋਜ ਅਨਲੈਸ ਇਜ਼ ਅ ਕੰਪੋਸਟੇਬਲ ਇੰਡਸਟਰੀਅਲ ਯੂਨਿਟ। ਉਹ ਸਾਡੀ ਕੰਟਰੀ ਵਿੱਚ ਜਿੰਨਾ ਕਿ ਮੈਨੂੰ ਪਤਾ ਲਾਸਟ ਕਾਊਂਟ 'ਤੇ 14 ਸੀਗੇ, 14 ਵੀ ਨਹੀਂ, 1000
0: ਜੀ। ਨਵਨੀਤ ਜੀ, ਇੱਕ ਗੱਲ ਹੋਰ ਕਿ ਪਿੱਛੇ ਜੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਡਰਾਈਵ ਚਲਾਈ ਸੀ ਕਿ ਜਿਹੜੀਆਂ ਵੀ ਕੰਪਨੀਜ਼ ਪਲਾਸਟਿਕ ਪ੍ਰੋਡਿਊਸ ਕਰਦੀਆਂ ਨੇ ਪੈਕੇਜਿੰਗ ਦੇ ਤੌਰ 'ਤੇ, ਅਤੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਸ ਪਲਾਸਟਿਕ ਨੂੰ ਰੀਸਾਈਕਲ ਕਰਨ, ਔਰ ਉਹ ਗੌਰਮੈਂਟ ਨੂੰ ਰਿਪੋਰਟ ਕਰਨ ਕਿ ਉਹਨਾਂ ਨੇ ਜਿੰਨਾ ਪਲਾਸਟਿਕ ਪ੍ਰੋਡਿਊਸ ਕੀਤਾ ਉਹਨੂੰ ਰੀਸਾਈਕਲ ਕੀਤਾ ਕਿ ਨਹੀਂ ਕੀਤਾ। ਤੁਸੀਂ ਸਮਝਦੇ ਹੋ ਕਿ ਇੱਦਾਂ ਦੇ ਜਿਹੜੇ ਜੈਸਚਰ ਜਾਂ ਇੱਦਾਂ ਦੀਆਂ ਪੋਲਿਸੀਜ਼ ਨੇ ਇਹ ਵੀ ਇਸ ਸਮੱਸਿਆ ਨੂੰ ਹੱਲ ਕਰ ਸਕਦੀਆਂ ਨੇ ਜੀ?
1: ਜੀ, ਇਹ ਬਹੁਤ ਬਹੁਤ ਮਹੱਤਵਪੂਰਨ ਮੁੱਦਾ, ਅਤੇ ਬਹੁਤ ਐਕਸਟੈਂਡਡ ਪ੍ਰੋਡਿਊਸਰ ਰਿਸਪੋਂਸੀਬਿਲਿਟੀ ਇਹਨੂੰ ਕਹਿੰਦੇ ਆ। ਇਹ ਵਰਲਡ ਵਾਈਡ ਮੁਹਿੰਮ ਹੈਗੀ ਹੈ, ਇੰਡੀਆ 'ਚ ਵੀ ਹੈਗੀ ਹੈ, ਬਟ ਪੀਪਲ ਆ ਕੰਪਲਾਈ ਨਹੀਂ ਕਰ ਰਹੇ। ਅਤੇ PPCB ਨੇ ਚੰਗਾ, ਜਦੋਂ ਨਵੇਂ ਚੇਅਰਮੈਨ ਆਏ ਸੀ PPCB ਦੇ, ਉਹਨਾਂ ਨੇ ਇਸ ਮੁੱਦਾ ਚੁੱਕਿਆ ਸੀਗਾ। ਪਿਛਲੇ ਡਿਸੰਬਰ ਉਹਨਾਂ ਨੇ ਰਿਪੋਰਟ ਕਰਨਾ ਸੀ, ਅਕਤੂਬਰ 'ਚ ਸ਼ਾਇਦ ਮੁੱਦਾ ਚੁੱਕਿਆ ਸੀ, ਡਿਸੰਬਰ 'ਚ ਕੰਪਨੀਆਂ ਨੇ ਰਿਪੋਰਟ ਕਰਨਾ ਸੀ, ਉਸ ਤੋਂ ਬਾਅਦ ਕੁਛ ਸੁਣਿਆ ਨਹੀਂ।
0: ਨਵਨੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣੇ ਵਿਚਾਰ ਸਾਂਝੇ ਕਰਨ ਲਈ, ਔਰ ਅਸੀਂ ਆਸ ਕਰਾਂਗੇ ਕਿ ਤੁਹਾਡੀ ਕਈ ਜਿਹੜੀ ਗੱਲ ਹੈ ਨਾ ਉਹ ਕਿਤੇ ਨਾ ਕਿਤੇ ਅਸਰ ਜ਼ਰੂਰ ਕਰੇਗੀ, ਔਰ ਜਦੋਂ ਗੱਲ ਕਰੋ ਤਾਂ ਗੱਲ ਬਣਦੀ ਜ਼ਰੂਰ ਹੈ, ਫਰਕ ਜ਼ਰੂਰ ਪੈਂਦਾ ਜੀ। ਬਹੁਤ ਮਿਹਰਬਾਨੀ ਜੀ ਗੱਲਬਾਤ ਕਰਨ ਲਈ। ਸੋ ਨਵਨੀਤ ਭੁੱਲਰ ਜਿਹੜੇ ਕਿ ਸਮਾਜ ਸੇਵਿਕਾ ਨੇ, ਪਲਾਸਟਿਕ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਸੋ ਜੀ, ਸੋਹਣੀ ਸਵੇਰ ਪ੍ਰੋਗਰਾਮ 'ਚ ਇਹਨਾਂ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਪਲਾਸਟਿਕ ਪੋਲਿਊਸ਼ਨ ਤੋਂ ਦੂਰ ਰਹੀਏ, ਇਹਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ, ਅਤੇ ਜੇ ਸਮਝਦੇ ਹਾਂ ਤਾਂ ਫਿਰ ਅਸੀਂ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਨਹੀਂ ਕਰਾਂਗੇ, ਬਲਕਿ ਆਪਣੇ ਲਿਫਾਫੇ ਆਪਣੇ ਨਾਲ ਘਰੋਂ ਆਪ ਲੈ ਕੇ ਜਾਵਾਂਗੇ, ਕੱਪੜੇ ਦੇ ਜਾਂ ਜਿਊਟ ਦੇ। ਸੋ ਇਸ ਬਾਰੇ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਸਮਝਣਾ

ਹਮਸ਼ਕਲਸ ਫਿਲਮ ਦਾ ਇਹ ਗੀਤ ਸੀ ਜੀ, ਨੀਰਜ ਸ਼੍ਰੀਧਰ, ਨੀਤੀ ਮੋਹਨ ਤੇ ਸਾਥੀਆਂ ਦੀ ਆਵਾਜ਼ 'ਚ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਗਰਾਮ 'ਚ ਹੁਣ ਸਾਡੇ ਕੋਲ ਬਸ ਇੰਨਾ ਕੁ ਸਮਾਂ ਹੈ ਕਿ ਤੁਹਾਨੂੰ ਇਹ ਦੱਸ ਦਈਏ ਕਿ ਚੰਡੀਗੜ੍ਹ ਦਾ ਮੌਸਮ ਵਿਭਾਗ ਕੀ ਕਹਿੰਦਾ ਕਿ ਪਿਛਲੇ ਸਮੇਂ 'ਚ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਕਿੱਦਾਂ ਰਿਹਾ ਜੀ। ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਮੁਤਾਬਿਕ ਪਿਛਲੇ ਸਮੇਂ 'ਚ ਰੋਪੜ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ 35.2 ਡਿਗਰੀ ਸੈਲਸੀਅਸ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਇਹਨਾਂ ਵਿਚ ਪਾਕਿਸਤਾਨ ਤੋਂ ਸੰਚਾਲਿਤ ਸਰਹੱਦ ਪਾਰ ਦਹਿਸ਼ਤਗਰਦੀ ਵੀ ਸ਼ਾਮਲ ਹੈ। ਨਵੀਂ ਦਿੱਲੀ 'ਚ ਕੱਲ੍ਹ ਭਾਰਤ ਜਾਪਾਨ ਸਾਲਾਨਾ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿਚ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ 'ਚ ਹੋਏ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਪਿਛਲੇ ਸਾਲ 10 ਨਵੰਬਰ ਨੂੰ ਦਿੱਲੀ ਵਿਚ ਹੋਈ ਦਹਿਸ਼ਤਗਰਦ ਘਟਨਾ ਦੀ ਵੀ ਸਖ਼ਤ ਨਿੰਦਾ ਕੀਤੀ। ਦੋਵਾਂ ਦੇਸ਼ਾਂ ਨੇ ਇਸ ਘਿਨਾਉਣੇ ਕੰਮ ਦੇ ਦੋਸ਼ੀਆਂ ਪ੍ਰਬੰਧਕਾਂ ਅਤੇ ਵਿੱਤਦਾਤਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਜ਼ਾ ਦਵਾਉਣ ਦੀ ਮੰਗ ਕੀਤੀ। ਦੋਵਾਂ ਨੇ ਅਲਕਾਇਦਾ, ਇਸਲਾਮਿਕ ਸਟੇਟ, ਲਸ਼ਕਰ ਏ ਤੈਬਾ ਅਤੇ ਜੈਸ਼ ਏ ਮੁਹੰਮਦ ਸਮੇਤ ਸੰਯੁਕਤ ਰਾਸ਼ਟਰ ਵਿਚ ਸੂਚੀਬੱਧ ਸਾਰੇ ਦਹਿਸ਼ਤਗਰਦੀ ਸਮੂਹਾਂ ਅਤੇ ਸੰਸਥਾਵਾਂ ਖਿਲਾਫ਼ ਕਾਰਵਾਈ ਕਰਨ ਦਾ ਸੱਦਾ ਦਿੱਤਾ। ਦੋਵਾਂ ਨੇਤਾਵਾਂ ਨੇ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ, ਦਹਿਸ਼ਤਗਰਦੀ ਫੰਡਿੰਗ ਚੈਨਲਾਂ ਅਤੇ ਅੰਤਰਰਾਸ਼ਟਰੀ ਅਪਰਾਧਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਖਤਮ ਕਰਨ ਅਤੇ ਦਹਿਸ਼ਤਗਰਦਾਂ ਦੀ ਸਰਹੱਦ ਪਾਰੋਂ ਆਵਾਜਾਈ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇੱਕ ਆਜ਼ਾਦ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਲਈ ਸਮਾਨ ਸੋਚ ਵਾਲੇ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ,
1: आज भारत और जापान दोनों ही विश्व की सबसे बड़ी इकोनॉमीज में से हैं। एक फ्री, प्रॉस्परस और रूल्स बेस्ड इंडो पैसिफिक हमारी साझा प्राथमिकता है। क्षेत्र की सबसे बड़ी डेमोक्रेटिक और मार्केट इकोनॉमीज के रूप में आज हमने कई महत्वपूर्ण पहल की है। इनसे हम मिलकर पूरे क्षेत्र में शांति, स्थिरता और प्रगति का मार्ग प्रशस्त करेंगे।
0: ਦੋਵਾਂ ਨੇਤਾਵਾਂ ਨੇ ਕੁਆਡ ਢਾਂਚੇ ਤਹਿਤ ਹੋਈ ਨਿਰੰਤਰ ਪ੍ਰਗਤੀ ਦਾ ਸਵਾਗਤ ਕਰਦਿਆਂ ਵਿਵਹਾਰਕ ਸਹਿਯੋਗ ਨੂੰ ਵਧਾਉਣ ਲਈ ਸਾਂਝੀ ਵਚਨਬੱਧਤਾ ਜ਼ਾਹਰ ਕੀਤੀ। ਭਾਰਤ ਅਤੇ ਜਾਪਾਨ ਨੇ ਭਾਰਤ ਜਾਪਾਨ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਦੇ ਰੂਪ 'ਚ ਆਰਥਿਕ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ। ਆਰਥਿਕ ਸੁਰੱਖਿਆ ਸਹਿਯੋਗ ਬਾਰੇ ਭਾਰਤ ਜਾਪਾਨ ਸੰਯੁਕਤ ਐਲਾਨਨਾਮੇ ਵਿੱਚ ਕਿਹਾ ਗਿਆ ਕਿ ਆਰਥਿਕ ਸੁਰੱਖਿਆ ਭਾਈਵਾਲੀ ਆਪਸੀ ਵਿਸ਼ਵਾਸ, ਸਾਂਝੀਆਂ ਕਦਰਾਂ ਕੀਮਤਾਂ ਅਤੇ ਆਪਸੀ ਹਿੱਤਾਂ 'ਤੇ ਆਧਾਰਿਤ ਹੈ। ਇਸ ਮੁਤਾਬਕ ਦੋਵਾਂ ਮੁਲਕਾਂ ਦੀ ਖੁਸ਼ਹਾਲੀ, ਸੁਰੱਖਿਆ ਅਤੇ ਆਰਥਿਕ ਭਵਿੱਖ ਡੂੰਘਾਈ ਨਾਲ ਜੁੜੇ ਹੋਏ ਨੇ। ਇਹ ਐਲਾਨਨਾਮਾ ਇਸ ਗੱਲ 'ਤੇ ਮਾਨਤਾ ਹੈ ਕਿ ਇੱਕ ਆਜ਼ਾਦ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੇ ਅੰਤਰ ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਰਵਪੱਖੀ ਮਹਾਸਾਗਰ ਪਹਿਲਕਦਮੀ ਦਰਮਿਆਨ ਤਾਲਮੇਲ ਦੋਵਾਂ ਮੁਲਕਾਂ ਨੂੰ ਆਰਥਿਕ ਸੁਰੱਖਿਆ ਅਤੇ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਦੋਵੇਂ ਦੇਸ਼ 5 ਮੁੱਖ ਖੇਤਰਾਂ, ਸੈਮੀਕੰਡਕਟਰ, ਮਹੱਤਵਪੂਰਨ ਖਣਿਜ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਵੱਛ ਊਰਜਾ ਅਤੇ ਫਾਰਮਾਸੂਟੀਕਲ ਖੇਤਰ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਕਰਨਗੇ। ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕਰਨਗੇ। ਸ਼ਰਧਾਲੂ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਸਮਾਪਤ ਹੋਵੇਗੀ। ਤੀਰਥ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸੁਰੱਖਿਆ ਵਿਚਕਾਰ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਂਗ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਵਿਖੇ ਜੁੜਵੇਂ ਬੇਸ ਕੈਂਪਾਂ 'ਤੇ ਪਹੁੰਚਿਆ। ਕੱਲ੍ਹ ਸਵੇਰੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਪਹਿਲੇ ਜਥੇ ਵਿੱਚ 4,822 ਸ਼ਰਧਾਲੂ ਨੇ, ਜਿਨ੍ਹਾਂ ਵਿੱਚੋਂ 2,510 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਅਤੇ 2,312 ਬਾਲਟਾਲ ਮਾਰਗ ਰਾਹੀਂ ਯਾਤਰਾ ਕਰ ਰਹੇ ਨੇ। ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਦੋਵਾਂ ਮਾਰਗਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ, ਜਿਸ ਵਿੱਚ 16ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਕਰਨਗੇ ਅਤੇ ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸਪੀ ਸਿੰਘ ਬਘੇਲ ਵੀ ਇਸ ਮੌਕੇ ਮੌਜੂਦ ਰਹਿਣਗੇ। ਵਰਕਸ਼ਾਪ ਦੌਰਾਨ ਖਜ਼ਾਨਾ ਮੰਤਰਾਲੇ ਦੇ ਖਰਚ ਵਿਭਾਗ ਵੱਲੋਂ ਜਾਰੀ 16ਵੇਂ ਵਿੱਤ ਕਮਿਸ਼ਨ ਦੇ ਪੇਂਡੂ ਸਥਾਨਕ ਸੰਸਥਾ ਗ੍ਰਾਂਟਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ਾਂ ਤੇ ਚਰਚਾ ਕੀਤੀ ਜਾਵੇਗੀ। ਵਰਕਸ਼ਾਪ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਵਿਰੋਧੀ ਧੜਿਆਂ ਤੋਂ ਪਾਰਟੀ ਸੰਗਠਨ ਦੀਆਂ ਚੋਣਾਂ ਅਤੇ ਅਧਿਕਾਰਤ ਦਸਤਖਤਾਂ ਸਬੰਧੀ ਉਹਨਾਂ ਦੇ ਵਿਰੋਧੀ ਦਾਅਵਿਆਂ 'ਤੇ ਜਵਾਬ ਮੰਗੇ ਨੇ। ਇੱਕ ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਉਸਨੇ ਇਸ ਸੰਬੰਧ ਵਿੱਚ ਦੋਵਾਂ ਧੜਿਆਂ ਦੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਬਾਰੇ ਮਮਤਾ ਬੈਨਰਜੀ ਅਤੇ ਪਾਰਟੀ ਨੇਤਾ ਰਿਤਪ੍ਰੀਤ ਬੈਨਰਜੀ ਨੂੰ ਵੱਖਰੇ ਪੱਤਰ ਲਿਖੇ ਨੇ। ਕਮਿਸ਼ਨ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸੋਮਵਾਰ ਸ਼ਾਮੀ 5:30 ਤੱਕ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਇਹ ਮਹੱਤਵਪੂਰਨ ਕੰਮ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਨਿਰੰਤਰ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸ੍ਰੀ ਪਾਟਿਲ ਨੇ ਇਹ ਗੱਲ ਕੱਲ੍ਹ ਗੰਗਾ ਨਦੀ ਲਈ ਅਧਿਕਾਰਤ ਕਾਰਜਪਾਲ ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਨੀਤੀਗਤ ਸੁਧਾਰਾਂ ਅਤੇ ਹਿੱਸੇਦਾਰਾਂ ਦਰਮਿਆਨ ਵਧੇਰੇ ਤਾਲਮੇਲ ਰਾਹੀਂ ਨਦੀ ਦੇ ਪੁਨਰ ਸੁਰਜੀਤੀ ਨੂੰ ਤੇਜ਼ ਕਰਨ ਦੇ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ। ਇਰਾਨ ਦੇ ਸਰਵਉੱਚ ਨੇਤਾ ਮੁਸਤਫਾ ਖਾਮਨਈ ਆਪਣੇ ਪਿਤਾ ਯਾਤੁੱਲਾ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਹੀਂ ਹੋਣਗੇ। ਭਾਰਤ ਵਿੱਚ ਇਰਾਨ ਦੇ ਨੁਮਾਇੰਦੇ ਯਾਤਾ ਹਕੀਮ ਇਲਾਹੀ ਨੇ ਕਿਹਾ ਕਿ ਧਮਕੀਆਂ ਅਤੇ ਨਿਗਰਾਨੀ ਦੇ ਜ਼ੋਖਮਾਂ ਕਾਰਨ ਉਹਨਾਂ ਦਾ ਜਨਤਕ ਤੌਰ 'ਤੇ ਸਾਹਮਣੇ ਆਉਣਾ ਸੁਰੱਖਿਅਤ ਨਹੀਂ ਹੈ। ਇਧਰ ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਕੱਲ੍ਹ ਇਰਾਨ ਦੇ ਸਰਵਉੱਚ ਨੇਤਾ ਯਤਾਉੱਲਾ ਸਈਦ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮੌਕੇ ਇਹਨਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਮੁਲਕਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਂਧਰਾ ਪ੍ਰਦੇਸ਼ ਦੇ ਮਰਕਾਪੁਰਮ ਜ਼ਿਲ੍ਹੇ ਦੇ ਕੰਭਮ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖਾਦ ਨਾਲ ਭਰੇ ਇੱਕ ਟਰੱਕ ਦੀ ਇੱਕ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ। ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੂਸ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ 27 ਲੋਕ ਮਾਰੇ ਗਏ ਨੇ ਅਤੇ 90 ਜ਼ਖਮੀ ਹੋਏ ਨੇ। ਕੀਵ 'ਚ 30 ਥਾਵਾਂ 'ਤੇ ਰਿਹਾਇਸ਼ੀ ਇਮਾਰਤਾਂ ਅਤੇ ਨਾਗਰਿਕ ਸਹੂਲਤਾਂ ਨੂੰ ਮੁੱਖ ਤੌਰ 'ਤੇ ਨੁਕਸਾਨ ਪਹੁੰਚਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਏ ਘਾਤਕ ਬੰਬ ਧਮਾਕੇ ਯੂਕਰੇਨ ਵੱਲੋਂ ਰੂਸ 'ਚ ਨਾਗਰਿਕ ਟਿਕਾਣਿਆਂ 'ਤੇ ਲੰਮੀ ਦੂਰੀ ਦੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਸਨ। ਥਾਈਲੈਂਡ ਦੇ ਉੱਤਰ ਪੂਰਬੀ ਮੁਗਦਾਹਾਨ ਪ੍ਰਾਂਤ ਵਿੱਚ ਇੱਕ ਤੀਰਥ ਯਾਤਰਾ 'ਤੇ ਜਾ ਰਹੇ 9 ਭਿਕਸ਼ੂਆਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਸੂਤਰਾਂ ਮੁਤਾਬਕ ਇੱਕ 11 ਸਾਲਾ ਲੜਕੀ ਨੇ ਭਿਕਸ਼ੂਆਂ ਨੂੰ ਇੱਕ ਪਿਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕੁੱਲ 35 ਭਿਕਸ਼ੂ ਤੀਰਥ ਯਾਤਰਾ 'ਤੇ ਸਨ। 5 ਭਿਕਸ਼ੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 4 ਹੋਰਨਾਂ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ 13 ਭਿਕਸ਼ੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਦੱਖਣ ਪੱਛਮੀ ਮੌਨਸੂਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਅੱਗੇ ਵਧਿਆ। ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ 2 ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪ੍ਰੋਗਰਾਮ ਦਾ

0: ਐਲਾਨ ਕਰ ਦਿੱਤਾ ਹੈ। ਇਹ ਲੜੀ 15 ਤੋਂ 27 ਅਗਸਤ ਤੱਕ ਸ਼੍ਰੀਲੰਕਾ ਵਿੱਚ ਖੇਡੀ ਜਾਵੇਗੀ। ਪਹਿਲਾ ਟੈਸਟ ਮੈਚ 15 ਅਗਸਤ ਤੋਂ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਟੈਸਟ ਮੈਚ 23 ਅਗਸਤ ਤੋਂ ਕੋਲੰਬੋ 'ਚ ਖੇਡਿਆ ਜਾਵੇਗਾ। ਇਹ ਲੜੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ 5ਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਭਾਰਤ ਇੰਗਲੈਂਡ ਖਿਲਾਫ ਚੱਲ ਰਹੀ 5 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖਤਮ ਕਰੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਾਕਾਇਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਕਰੇਗਾ ਆਯੋਜਨ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
2: ਜੀ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਮੀਡੀਅਮ ਵੇਵ 343.6 meter ਯਾਨੀ 873 kHz ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਮਹਿਕ ਪੰਜਾਬ ਦੀ। ਮੈਂ ਤੁਹਾਡੀ ਦੋਸਤ ਸੰਜਨਾ ਜੱਗਾ ਅੱਜ ਸੁਣਾਵਾਂਗੀ ਤੁਹਾਨੂੰ ਪੰਜਾਬੀ ਫਿਲਮ ਮਿਊਜ਼ਿਕ ਅਧਾਰਿਤ ਤੇ ਗੀਤ। ਤਾਂ ਇੰਜੋਏ ਕਰਦੇ ਹਾਂ ਪਹਿਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬੀ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪੇਸ਼ ਹੈ ਗਾਇਕ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ ਫਿਲਮ ਕਲੀ ਜੋਟਾ ਤੋਂ।

ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਲਟਾਲ ਮਾਰਗਾਂ ਤੋਂ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਆਨੰਦਿਤਾ ਮਿੱਤਰਾ ਨੇ ਕਿਹਾ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਕਿਹਾ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫਾਂ ਨੂੰ ਠੇਕੇ 'ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਈਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਹ ਸੀ ਅੱਜ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ ਕਿ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਟੂਡੀਓ ਦੇ ਕੜੀ ਮੁਤਾਬਿਕ 9:02 ਹੋ ਰਹੇ ਨੇ। ਪ੍ਰੋਗਰਾਮ ਪੇਸ਼ ਹੈ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਉਸਤਾਦ ਬਿਸਮਿਲਾ ਖਾਨ ਦਾ ਸ਼ਹਿਨਾਈ ਵਾਦਨ ਰਾਗ ਮਲਹਾਰ ਕੇ ਪ੍ਰਕਾਰ ਸੁਣਾਂਗੇ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਕੁਝ ਹੀ ਪਲਾਂ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਗਜ਼ਲਾਂ, ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ। ਅੱਜ ਮੈਂ ਹਾਂ ਤੁਹਾਡੀ ਮੇਜ਼ਬਾਨ ਅੰਜਨਾ ਜੱਗਾ। ਲੈ ਕੇ ਪੇਸ਼ ਹਾਂ ਪ੍ਰੋਗਰਾਮ ਗਜ਼ਲਾਂ। ਦਿਲ ਦੀਆਂ ਗਹਿਰਾਈਆਂ 'ਚੋਂ ਨਿਕਲੇ ਅਹਿਸਾਸਾਂ, ਖੂਬਸੂਰਤ ਅਲਫਾਜ਼ਾਂ ਅਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਧੁਨਾਂ ਨਾਲ ਸਜੀ ਇਸ ਮਹਿਫਿਲ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਗਜ਼ਲ ਉਹ ਸਕੂਨ ਹੈ ਜੋ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਂਦੀ ਹੈ। ਕਦੇ ਇਸ਼ਕ ਦੀ ਗੱਲ ਕਰਦੀ ਹੈ, ਕਦੇ ਵਿਛੋੜੇ ਦਾ ਦਰਦ ਸੁਣਾਉਂਦੀ ਹੈ, ਅਤੇ ਕਦੇ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਰੂਬਰੂ ਕਰਵਾ ਦਿੰਦੀ ਹੈ। ਅਗਲੇ ਅੱਧੇ ਘੰਟੇ ਤੱਕ ਤੁਸੀਂ ਸੁਣੋਗੇ ਕੁਝ ਅਜਿਹੀਆਂ ਬੇਮਿਸਾਲ ਗਜ਼ਲਾਂ ਜਿਨ੍ਹਾਂ ਨੇ ਸਾਲਾਂ ਬਾਅਦ ਵੀ ਆਪਣੀ ਮਿਠਾਸ ਅਤੇ ਅਸਰ ਕਾਇਮ ਰੱਖਿਆ ਹੈ। ਤਾਂ ਆਓ ਇਸ ਖੂਬਸੂਰਤ ਸਫ਼ਰ ਦੀ ਸ਼ੁਰੂਆਤ ਕਰੀਏ, ਤਾਂ ਪੇਸ਼ ਕਰਦੇ ਹਾਂ ਅੱਜ ਦੀ ਪਹਿਲੀ ਗਜ਼ਲ ਪੰਕਜ ਉਦਾਸ ਦੀ ਆਵਾਜ਼ ਵਿੱਚ।

ਕਿੰਨੀ ਖੂਬਸੂਰਤੀ ਨਾਲ ਇਸ ਗਜ਼ਲ ਨੇ ਦਿਲ ਦੀਆਂ ਗੱਲਾਂ ਨੂੰ ਅਲਫਾਜ਼ਾਂ ਵਿੱਚ ਪਿਰੋ ਦਿੱਤਾ। ਇਹੀ ਤਾਂ ਗਜ਼ਲ ਦੀ ਖਾਸੀਅਤ ਹੈ ਕਿ ਹਰ ਸੁਣਨ ਵਾਲਾ ਇਸ ਵਿੱਚ ਆਪਣੇ ਜਜ਼ਬਾਤ ਲੱਭ ਲੈਂਦਾ ਹੈ। ਕਿਸੇ ਨੂੰ ਆਪਣੀ ਪਹਿਲੀ ਮੁਹੱਬਤ ਯਾਦ ਆ ਜਾਂਦੀ

ਹੈ ਕਿਸੇ ਨੂੰ ਵਿਛੜਿਆ ਹੋਇਆ ਸਾਥੀ ਅਤੇ ਕਿਸੇ ਨੂੰ ਜ਼ਿੰਦਗੀ ਦੇ ਉਹ ਪਲ ਜੋ ਅੱਜ ਵੀ ਯਾਦਾਂ ਵਿੱਚ ਜ਼ਿੰਦਾ ਹਨ। ਸੰਗੀਤ ਅਤੇ ਸ਼ਾਇਰੀ ਦਾ ਇਹ ਮੇਲ ਸਿਰਫ ਮਨੋਰੰਜਨ ਨਹੀਂ ਕਰਦਾ, ਸਗੋਂ ਰੂਹ ਨੂੰ ਵੀ ਸਕੂਨ ਦੇ ਜਾਂਦਾ ਹੈ। ਇਸੇ ਖੂਬਸੂਰਤ ਅਹਿਸਾਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਸੁਣਦੇ ਹਾਂ ਅੱਜ ਦੀ ਅਗਲੀ ਬੇਮਿਸਾਲ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਵਿੱਚ।

ਕਹਿੰਦੇ ਹਨ ਕਿ ਕੁਝ ਗੀਤ ਸਮੇਂ ਦੇ ਨਾਲ ਪੁਰਾਣੇ ਹੋ ਜਾਂਦੇ ਹਨ, ਪਰ ਗਜ਼ਲਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਹਰ ਵਾਰ ਜਦੋਂ ਇਹਨਾਂ ਨੂੰ ਸੁਣਿਆ ਜਾਂਦਾ ਹੈ, ਇਹ ਇੱਕ ਨਵਾਂ ਅਹਿਸਾਸ ਜਗਾ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਗਜ਼ਲਾਂ ਅੱਜ ਵੀ ਹਰ ਉਮਰ ਦੇ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਬੈਠੀਆਂ ਹਨ। ਆਓ ਇਸ ਮਹਿਫਿਲ ਨੂੰ ਹੋਰ ਵੀ ਹਸੀਨ ਬਣਾਈਏ ਅਤੇ ਸੁਣਦੇ ਹਾਂ ਅਗਲੀ ਖੂਬਸੂਰਤ ਪੇਸ਼ਕਸ਼ ਤਲਤ ਅਜ਼ੀਜ਼ ਦੀ ਆਵਾਜ਼ ਵਿੱਚ।

ਇਹ ਸੀ ਗਜ਼ਲਾਂ ਦਾ ਖੂਬਸੂਰਤ ਸਫ਼ਰ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ 9:59 ਹੋ ਰਹੇ ਨੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਵੀ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਆਨੰਦਿਤਾ ਮਿੱਤਰਾ ਨੇ ਕਿਹਾ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ ਨੂੰ ਠੇਕੇ 'ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਈਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਹ ਸੀ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲੈ ਕੇ ਹਾਜ਼ਰ ਆ ਪ੍ਰੋਗਰਾਮ ਸਭ ਦੀ ਪਹਿਲੀ ਪਸੰਦ ਹੈਲੋ ਫਰਮਾਇਸ਼, ਜਿੱਥੇ ਤੁਸੀਂ ਸੁਣੋਗੇ ਆਪਣੇ ਮਨਪਸੰਦੀਦਾ ਗੀਤ। ਸਾਨੂੰ ਕਾਲ ਕਰਨਾ ਹੈ 0181-2342-173 'ਤੇ। ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ।

0: मीडियम वेव 343.6 मीटर यानी 873 किलो हर्ट्स से आकाशवाणी का जलंधर केंद्र है। प्रोग्राम चल रहा है जी, हेलो फरमाइश, देखते हैं अगली फरमाइश किस दी आई है। हेलो जी, कौन गल कर रहे हैं?
1: हाँ जी, सत श्रीकाल जी।
0: सत श्री अकाल जी, की हाल चाल है?
1: मैं राम नाथ बोल रहा जी, पिंड आतापुर जिला श्री फतेहगढ़ साहब
0: ਤੁਹਾਡਾ
1: ने।
0: ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਭੈਣ ਜੀ, ਬਹੁਤ ਵਧੀਆ ਨੇ ਜੀ। ਅੱਜ ਗਾਜਰਾਂ ਤੋਂ ਹੀ ਬਹੁਤ ਵਧੀਆ ਸੁਣਾਈਆਂ ਸਵੇਰ ਦੇ ਜੀ।
0: ਅੱਛਾ, ਠੀਕ ਹੈ ਜੀ। ਅੱਜ ਪਹਿਲੀ ਵਾਰ ਕਾਲ ਲੱਗੀ ਹੈ ਤੁਹਾਡੀ?
1: ਔਰ ਭੈਣ ਜੀ, ਕਈ ਵਾਰ ਤਾਂ ਲੱਗ ਲੱਗ ਜਾਂਦਾ ਜੀ, ਕਈ ਵਾਰ ਫਿਰ ਲਾਈਨ ਉਹ ਹੁੰਦਾ ਜੀ, ਫਿਰ ਲੱਗਦੀ ਹੈਂਗ ਨਹੀਂ ਹੈ।
0: ਠੀਕ ਹੈ ਜੀ। ਤੁਸੀਂ ਤੁਹਾਡੇ ਤੁਹਾਡੇ ਸਾਡੇ ਸਰੋਤਿਆਂ ਦੇ ਲਈ ਕੋਈ ਸੁਨੇਹਾ ਦੇਣਾ ਚਾਹੋਗੇ?
1: ਸੁਨੇਹਾ ਭੈਣ ਜੀ, ਹੁਣ ਜਿਵੇਂ ਹੁਣ ਮੰਨ ਲਓ ਬਰਸਾਤ ਦਾ ਮੌਸਮ ਆ ਜੀ, ਦਰਖਤ ਵੱਧ ਵੱਧ ਲਾਉਣਾ ਚਾਹੀਦਾ ਨੇ ਜੀ,
0: ਹਾਂਜੀ, ਦਰਖਤ ਵੱਧ
1: ਬਾਕੀ
0: ਤੋਂ ਵੱਧ ਲਾਵਾਂਗੇ
1: ਪੰਛੀਆਂ ਨੂੰ
0: ਤਾਂ
1: ਦਾਣਾ ਪਾਉਣਾ ਚਾਹੀਦਾ ਜੀ।
0: ਪੰਛੀਆਂ ਨੂੰ ਦਾਣਾ ਪਾਉਣਾ ਚਾਹੀਦਾ ਹੈ।
1: ਹਾਂਜੀ, ਗਰਮੀ ਦਾ ਬਚਾਅ ਮਤਲਬ ਜਿੰਨਾ ਵੀ ਹੋਵੇ, ਪਸ਼ੂ ਪੰਛੀਆਂ ਦਾ ਵੀ ਧਿਆਨ ਰੱਖਿਆ ਜਾਵੇ, ਆਪਣਾ ਵੀ ਧਿਆਨ ਰੱਖਿਆ ਜਾਵੇ ਜੀ।
0: ਬਿਲਕੁਲ ਜੀ, ਬਿਲਕੁਲ। ਗਰਮੀ ਬਹੁਤ ਪੈ ਰਹੀ ਹੈ ਅਤੇ ਆਪਣਾ ਧਿਆਨ ਬਿਲਕੁਲ ਰੱਖਣਾ ਚਾਹੀਦਾ ਹੈ। ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ?
1: ਗਾਣਾ ਗਾਣਾ ਭੈਣ ਜੀ, ਹੈ ਜਬ ਜਬ ਫੁੱਲ ਖਿਲੇ ਫਿਰਨਾ ਜੀ, ਮੁਹੰਮਦ ਰਫੀ ਤੇ ਸੁਮਨ ਕਲਿਆਣ ਪੁਰ ਦੀ ਆਵਾਜ਼ ਆ ਜੀ।
0: ਠੀਕ
1: ਨਾ
0: ਹੈ,
1: ਨਾ ਕਰਤੇ ਪਿਆਰ ਤੂੰ ਇਸੇ ਕਰ ਬੈਠੇ, ਆਵਾਜ਼ ਸੁਣਾ ਦੇ ਭੈਣ ਜੀ।
0: ਠੀਕ ਹੈ ਜੀ। ਇੰਜੋਏ ਕਰਦੇ ਹਾਂ ਮੂਵੀ ਦਾ ਗੀਤ, ਨਾ ਨਾ ਕਰਤੇ ਪਿਆਰ ਤੁਮ ਇਸੇ ਕਰ ਬੈਠੇ।

0: ਜਿੱਥੇ ਉਮੀਦ ਹੁੰਦੀ ਏ ਉੱਥੇ ਰਾਹਾਂ ਵੀ ਮਿਲ ਜਾਂਦੀਆਂ ਨੇ। ਦੇਖਦੇ ਨੇ ਸਾਡੇ ਅਗਲੇ ਕਾਲਰ ਕੌਣ ਹੈ। ਹੈਲੋ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ?
1: ਮੈਡਮ ਜੀ ਮੈਂ ਮਨੋਹਰ ਲਾਲ ਸਥਾਰ ਪਿੰਡ ਕਪੂਰਥਲਾ ਖੁਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ ਮੈਡਮ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਹੈ ਮੈਡਮ ਜੀ, ਕਿਰਪਾ ਦਾਤੇ ਦੀ।
0: ਹੋਰ ਤੁਸੀਂ ਕੀ ਕੰਮ ਕਰਦੇ ਨੇ?
1: ਮੈਂ ਟੇਲਰ ਮਾਸਟਰ ਹਾਂ ਮੈਡਮ ਜੀ।
0: ਠੀਕ ਹੈ ਜੀ, ਤੁਸੀਂ ਸਾਡੇ ਸਰੋਤਿਆਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ?
1: ਬਸ ਸੰਦੇਸ਼ ਤਾਂ ਮੈਡਮ ਜੀ ਇਹ ਦੋ ਲਾਈਨਾਂ ਬੋਲ ਦਿੰਦਾ ਮੈਂ। ਪਾਣੀ ਬਚਾਓ ਬੇਟੀ ਬਚਾਓ,
0: ਬਿਲਕੁਲ
1: ਪਾਣੀ ਬਚਾਓ ਬੇਟੀ ਬਚਾਓ, ਸਾਰੇ ਮਿਲ ਕੇ ਰੁੱਖ ਲਗਾਓ। ਪਾਣੀ ਨਾਲ ਜੀਵਨ ਚੱਲਦਾ ਹੈ, ਧੀ ਨਾਲ ਚੱਲੇ ਪਰਿਵਾਰ। ਇਹ ਦੋ ਚੀਜ਼ਾਂ ਨਾ ਰਹੀਆਂ ਫਿਰ ਰਹਿਣਾ ਨਹੀਂ ਸੰਸਾਰ। ਇਸ ਵਾਸਤੇ ਮੇਰੇ ਭਰਾਓ, ਪਾਣੀ ਬਚਾਓ ਬੇਟੀ ਬਚਾਓ, ਸਾਰੇ ਮਿਲ ਕੇ ਰੁੱਖ ਲਗਾਓ, ਸਾਰੇ ਮਿਲ ਕੇ ਰੁੱਖ ਲਗਾਓ।
0: ਬਹੁਤ ਹੀ ਖੂਬਸੂਰਤ ਲਾਈਨਾਂ ਤੁਸੀਂ ਪੇਸ਼ ਕੀਤੀਆਂ ਨੇ, ਤਾਂ ਕਿਹੜਾ ਗੀਤ ਸੁਣਨਾ ਚਾਹੋਗੇ?
1: ਉਮੀਦ ਫਿਲਮ ਦਾ ਸੁਣਨਾ ਮੈਡਮ ਜੀ, ਰਫੀ ਸਾਹਿਬ ਦਾ ਗਾਇਆ ਮੁਝੇ ਇਸ਼ਕ ਹੈ ਤੁਝੇ ਸੇ।
0: ਬਿਲਕੁਲ ਜੀ, ਫਰਮਾਇਸ਼ ਪੂਰੀ ਕਰਦੇ ਹਾਂ ਮਨੋਹਰ ਲਾਲ ਜੀ ਦੀ, ਜ਼ਿਲ੍ਹਾ ਫਾਜ਼ਿਲਕਾ ਤੋਂ ਗੀਤ ਸੁਣਦੇ ਹਾਂ।

0: प्रोग्राम चल रहा है जी, हेलो फरमाइश। मुस्कान वंड के जो खुशी मिल जावे, ओदा रंग दुनिया दे हर रंग तो सोहना होवे। देखते हैं जी अगली फरमाइश किस दी आई है। हेलो जी, कौन गल कर रहा है? हेलो,
1: हेलो, सत श्री अकाल मैडम।
0: सत श्री अकाल जी, की हाल चाल?
1: ठीक ठाक, बहुत वधिया।
0: कौन गल कर रहे जी?
1: सत श्री अकाल, अर्जन सिंह, पिंड जिला फिरोजपुर।
0: बहुत बहुत स्वागत है ਤੁਹਾਡਾ ਪ੍ਰੋਗਰਾਮ ਵਿੱਚ। हेलो,
1: हेलो, थैंक यू मैडम।
0: हाँ जी, होर ਤੁਸੀਂ ਕੀ ਕਰਦੇ ਹੋ?
1: हाँ जी, खेतीबाड़ी ਦਾ ਕੰਮ ਹੈ ਜੀ।
0: ਖੇਤੀਬਾੜੀ ਦਾ ਕੰਮ ਹੈ। ਮੌਸਮ ਦਾ ਕੀ ਹਾਲ ਚਾਲ ਨੇ?
1: ਮੌਸਮ ਵਧੀਆ, ਹਵਾ ਚੱਲ ਰਹੀ ਹੈ ਇੱਥੇ, ਠੰਡੀ।
0: ਠੀਕ ਹੈ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ?
1: ਬਸ ਸੰਦੇਸ਼, ਵਾਤਾਵਰਨ ਦਾ ਖਾਸ ਧਿਆਨ ਰੱਖੋ ਤੇ ਫਲ ਫਰੂਟ ਵਾਲੇ ਦਰਖਤ ਜ਼ਰੂਰ ਲਾਓ। ਅਮਰੂਦ, ਜੰਮੂ ਆਮ ਹੋ ਗਏ, ਇੱਕ ਵਾਰੀ ਲਗਾ ਤੇ ਸਾਰੀ ਜ਼ਿੰਦਗੀ ਫਲ ਦਿੰਦੇ ਆ ਫਿਰ।
0: ਬਿਲਕੁਲ ਜੀ, ਮਿਹਨਤ ਇੱਕ ਵਾਰ ਕਰ ਲਈਏ ਤਾਂ ਸਾਰੀ ਜ਼ਿੰਦਗੀ ਸਾਨੂੰ ਫਲ ਮਿਲਦਾ ਰਹੇਗਾ।
1: ਚਲੋ ਮੈਡਮ, ਤੁਹਾਨੂੰ ਵੀ ਮਾਲਕ ਤਰੱਕੀਆਂ ਬਖਸ਼ੇ, ਨਵੀਂ ਡਿਊਟੀ ਸ਼ੁਰੂ ਕਰੀਏ ਅੰਜਨਾ ਮੈਡਮ।
0: ਬਹੁਤ ਬਹੁਤ ਸ਼ੁਕਰੀਆ ਜੀ। ਕਿਹੜਾ ਗੀਤ ਸੁਣਨਾ ਚਾਹੋਗੇ?
1: ਸੁਨੀਤੀ ਚੌਹਾਨ ਦਾ ਸੁਣਾ ਦਿਓ, ਮਹਿਬੂਬ ਮਰੇ,
0: ਫਿਜ਼ਾ ਮੂਵੀ ਦਾ।
1: ਹਾਂਜੀ ਜੀ,
0: ਠੀਕ ਹੈ ਜੀ, ਇੰਜੋਏ ਕਰਦੇ ਹਾਂ ਫਿਜ਼ਾ ਮੂਵੀ ਦਾ ਇਹ ਗੀਤ।

0: दोस्तों, ज़िंदगी बहुत सोहणी है। हर दिन नू एक तोहफा वांग कबूल करिए। हसो, मुस्कुराओ ते अपनी खुशियां होरां नाल भी सांझियां करो। देखते हैं आज जी अगली फरमाइश किस दी आई है। हेलो जी, कौन गल कर रहा है?
1: हाँ जी, नमस्कार जी। मैं नरेंद्र मगलानी, नेता जी नगर जलंधर बाईपास लुधियाना।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਤੁਸੀਂ ਸੁਣਾਓ?
0: ਬਸ ਠੀਕ ਹੈ ਜੀ। ਹੋਰ ਕੀ ਕਰਦੇ ਹੋ ਤੁਸੀਂ?
1: ਆਈ ਐਮ ਦੀ ਸੋਸ਼ਲ ਵਰਕਰ ਮੈਡਮ ਜੀ।
0: ਸੋਸ਼ਲ ਵਰਕ 'ਚ ਤੁਸੀਂ ਕੀ ਕਰਦੇ ਹੋ?
1: ਮੈਂ ਜਿਸ ਕਿਸੇ ਦੀ ਕੋਈ ਸਹਾਇਤਾ ਚਾਹੀਦੀ ਹੋਵੇ ਉੱਥੇ ਨੱਠ ਕੇ ਜਾਈਦਾ।
0: ਇਹ ਤਾਂ ਬਹੁਤ ਹੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ।
1: ਹਾਂਜੀ।
0: ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
1: ਮੈਂ ਜਿਵੇਂ ਮੈਂ ਹੈਗਾ ਇਸ ਤਰ੍ਹਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ। ਦੇਖੋ ਦੇਖੀ ਗਲਤ ਕੰਮ ਭਾਗ ਨਹੀਂ ਜਾਣਾ ਚਾਹੀਦਾ
0: ਜੀ।
1: ਅੱਛੇ ਕੰਮ ਦੇ ਵਿੱਚ ਚੱਲੋ ਤੇ ਕਿਸੇ ਦੀ ਕਰਕੇ ਨਾ ਕਹੋ ਮੈਂ ਕੁਛ ਕੀਤਾ ਤੇਰੇ ਵਾਸਤੇ।
0: ਬਿਲਕੁਲ
1: ਨੇਕੀ ਕਰ ਮੂੰਹ ਮੇਂ ਡਾਲ।
0: ਬਿਲਕੁਲ ਜੀ ਬਿਲਕੁਲ, ਨੇਕੀ ਕਰ ਤੇ ਦਰਿਆ ਮੇਂ ਡਾਲ।
1: ਹਾਂਜੀ।
0: ਕਿਹੜਾ ਗਾਣਾ ਸੁਣਨਾ ਚਾਹੋਗੇ?
1: ਸਭ ਨੂੰ ਧਾਰਮਿਕ ਸੁਣਾ ਦਿਓ ਕਿਉਂਕਿ ਅਮਰਨਾਥ ਦੀ ਯਾਤਰਾ ਵੀ ਹੈ। ਭਗਵਾਨ ਅਮਰਨਾਥ ਦੀ ਸਭ ਨੂੰ ਵਧਾਈ ਹੋਵੇ।
0: ਹਾਂਜੀ ਜੀ।
1: ਤੇ ਸ਼ੁੱਕਰਵਾਰ ਵੀ ਸੰਤੋਸ਼ੀ ਮਾਤਾ ਦੀ ਤੇ ਮਾਤਾ ਦੀ ਆਰਤੀ ਲਾ ਦਿਓ। ਤੂਰੇ ਮੁਝੇ ਬੁਲਾਇਆ ਸ਼ੇਰ ਵਾਲੀ ਭਜਨ ਲਾ ਦਿਓ, ਸਭ ਦਾ ਭਲਾ ਹੋਵੇ।
0: ਠੀਕ ਹੈ ਜੀ, ਸਭ ਦਾ ਭਲਾ ਹੋਵੇ। ਤਾਂ ਅਸੀਂ ਸੁਣਦੇ ਹਾਂ ਜੀ ਇਹ ਗੀਤ।

0: ਸਫਰਾਂ ਦੀ ਥਕਾਨ ਵੀ ਮਿਟ ਜਾਂਦੀ ਜਦੋਂ ਹੌਸਲੇ ਨਾਲ ਤੁਰਦੇ ਰਹੋ। ਸੁਪਨੇ ਸੱਚ ਹੋਣ ਲੱਗਦੇ ਜਦੋਂ ਦਿਲੋਂ ਮਿਹਨਤ ਕਰਦੇ ਰਹੋ। ਦੇਖਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਕਿਸ ਦੀ ਆਈ ਹੈ। ਹੈਲੋ ਜੀ, ਕੌਣ ਗੱਲ ਕਰ ਰਿਹਾ?
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ?
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਨੇ?
1: ਹਾਲ ਚਾਲ ਮੈਡਮ ਬਹੁਤ ਵਧੀਆ ਜੀ।
0: ਅੱਜ ਤੁਹਾਡੇ ਪਹਿਲੀ ਵਾਰੀ ਕਾਲ ਲੱਗੀ ਹੈ?
1: ਹੈਲੋ।
0: ਹੈਲੋ, ਮੈਂ ਕਿਹਾ ਅੱਜ ਪਹਿਲੀ ਵਾਰ ਕਾਲ ਲੱਗੀ ਹੈ?
1: ਨਹੀਂ ਮੈਡਮ, ਅੱਗੇ ਵੀ ਲੱਗ ਜਾਂਦੀ ਹੈ, ਜਿਦਾਂ ਥੋੜ੍ਹਾ ਜਿਹਾ ਟਾਈਮ ਪਾ ਕੇ ਲਾਈ ਦੀ ਹੈ।
0: ਠੀਕ ਹੈ ਜੀ, ਕਿਹੜਾ ਗਾਣਾ ਸੁਣਨਾ ਚਾਹੋਗੇ?
1: ਗਾਣਾ ਜੀ ਜੰਜੀਰ ਫਿਲਮ ਦਾ ਜਾ ਰਹੀ ਹੈ, ਇਮਾਨ ਮੇਰਾ ਜਾ ਰਿਹਾ ਹੈ ਮੇਰੀ ਜ਼ਿੰਦਗੀ।
0: ਠੀਕ ਹੈ ਜੀ, ਲਓ ਜੀ ਇੰਜੋਏ ਕਰਦੇ ਹਾਂ ਜੀ ਇਸ ਫਿਲਮ ਦਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਤੁਹਾਡੀਆਂ ਫਰਮਾਇਸ਼ਾਂ ਆਉਣ ਲੱਗ ਗਈਆਂ ਨੇ ਅਤੇ ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਫਤਿਹਬਾਦ ਹਰਿਆਣਾ ਤੋਂ। ਇੰਦਰਪਾਲ, ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨ, ਪ੍ਰਿੰਸ, ਜੀਵਨ ਸਿੰਘ ਬੁੱਕ ਅਤੇ ਇਹਨਾਂ ਦਾ ਸਾਰਾ ਬੁੱਕ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਾਜਵਾ ਕਲੋਨੀ ਗੁਰਦਾਸਪੁਰ ਤੋਂ। ਪ੍ਰੀਤਮ ਚੰਦ, ਅਨਮੋਲ, ਦੀਪਕ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਸਤਨਾਮ ਸਿੰਘ ਗਿੱਲ ਜੀ ਦੀ। ਇਹ ਫਰਮਾਇਸ਼ ਭੇਜ ਰਹੇ ਨੇ ਵਿਲੇਜ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੁਹੰਮਦ ਆਮਿਰ ਅੰਸਾਰੀ, ਸ਼ਮੀਮ ਅੰਸਾਰੀ, ਨਸਰੀਨ ਸਮਾ, ਮਾਹੇ ਨੂਰ ਅੰਸਾਰੀ। ਇਹ ਫਰਮਾਇਸ਼ ਭੇਜ

ਜਿਹੜੀ ਜੀ ਬਰੇਲੀ ਤੋਂ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ, ਹਿਨਾਸ਼ਾ ਤਨੇਜਾ। ਅਤੇ ਪਦਮਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਅਤੇ ਪੂਜਾ। ਇਹ ਫਰਮਾਇਸ਼ ਕਰ ਰਹੇ ਨੇ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਿੰਕੂ ਰਾਗੀ, ਇਹ ਫਰਮਾਇਸ਼ ਭੇਜ ਰਹੇ ਨੇ ਜੀ ਬਠਿੰਡਾ ਤੋਂ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਅਭਿਸ਼ੇਕ, ਗੌਤਮ ਜੈਨ, ਦੀਪਕ ਜੈਨ, ਕ੍ਰਿਤਿਕਾ ਜੈਸਵਾਲ, ਅਸ਼ੀਸ਼ ਖੁਰਾਨਾ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਬੇਬੀ ਸੰਧੂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ, ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮਲੇਰਕੋਟਲਾ ਤੋਂ ਸਿਕੰਦਰਜੀਤ ਸਿੰਘ ਢਿੱਲੋਂ। ਗੀਤ ਨਹੀਂ ਲਿਖਿਆ ਜੀ ਕਿਹੜਾ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਵਰਨੀਤ, ਪਵਨੀਤ ਕੌਰ ਸੰਧੂ ਅਤੇ ਇਹਨਾਂ ਦਾ ਸਾਰਾ ਸੰਧੂ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਗਿੱਪੇ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨੇਮਿਤ ਅਹੂਜਾ, ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਹੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਗਦੀਸ਼ ਧਾਕੜ, ਨਾਇਮਾ, ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਧਾਕੜ, ਸ਼ਿਵਾਂਗੀ ਧਾਕੜ, ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ MP ਮੱਧ ਪ੍ਰਦੇਸ਼ ਤੋਂ। ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸ਼ਾਮਿਲ ਕਰ ਲਿਆ ਜਾਏ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ ਵਿੱਚ ਫਰਮਾਇਸ਼ ਭੇਜਣ ਵਾਲੇ ਨੇ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਟਿੰਗਰਾ। ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਅੰਬਾਲਾ ਤੋਂ ਮਹਿੰਦਰ ਓਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ। ਇਹ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜ਼ਿਲ੍ਹਾ ਫਾਜ਼ਿਲਕਾ ਤੋਂ, ਪੋਲਾ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਹੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਹੈਬੋਵਾਲ ਲੁਧਿਆਣਾ ਤੋਂ, ਆਪਣਾ ਨਾਮ ਨਹੀਂ ਲਿਖ ਰਹੇ ਨੇ ਪਰ ਗੀਤ ਬਹੁਤ ਹੀ ਖੂਬਸੂਰਤ ਦੀ ਫਰਮਾਇਸ਼ ਕਰ ਰਹੇ ਨੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ। ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਮਹਾਰਾਸ਼ਟਰ ਤੋਂ, ਬਾਬਾ ਸਾਹਿਬ ਕੰਗਨਕਰ, ਸਾਖਰਬਾਈ ਪਰਮੇਸ਼ਵਰ, ਸ਼ਰਾਵਣੀ ਕੰਗਨਕਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਨਰਿੰਦਰ ਚਾਵਲਾ ਜੀ ਦੀ, ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਇਹ ਫਰਮਾਇਸ਼ ਕਰ ਰਹੇ ਨੇ ਕੋਈ ਵੀ ਗੀਤ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਅਕਰਮ ਹੁਸੈਨ, ਪ੍ਰਿੰਸ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ, ਆਰਿਸ, ਨਦੀਮ, ਸ਼ਮੀਮ, ਮਮਤਾ ਰਾਣੀ, ਪੂਨਮ ਕੁਮਾਰੀ ਇਹ ਫਰਮਾਇਸ਼ ਭੇਜ ਰਹੇ ਨੇ ਜੀ ਬਿਹਾਰ ਤੋਂ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮੇਰਠ ਕੈਂਟ ਤੋਂ, ਦਿਗਦਰਸ਼ਨ ਕਵਿਤਾ ਗੌੜ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਬਠਿੰਡਾ ਪਟੇਲ ਨਗਰ ਤੋਂ, ਸੁਭਾਸ਼, ਲੇਖਰਾਜ, ਦੇਸਰਾਜ, ਰਾਜਕੁਮਾਰ, ਅਸ਼ੋਕ ਕੁਮਾਰ ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕੁਲਦੀਪ ਮਾਨਕ ਦੀ ਹੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਤਮਕ ਜਲੰਧਰ ਪੈਂਦੀ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਮੋਤਾ ਸਿੰਘ ਨਗਰ ਜਲੰਧਰ ਤੋਂ। ਮਨੋਜ ਜੈਨ, ਸਮਤਾ ਜੈਨ, ਅਰਹਾਨ ਜੈਨ, ਸਮਤਾ ਜੈਨ, ਬਿੱਟੂ ਰਾਜਾ, ਇਹ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਫਾਜ਼ਿਲਕਾ ਤੋਂ, ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ। ਫਰਮਾਇਸ਼ ਕਰ ਰਹੇ ਨੇ ਜੀ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਯਮੁਨਾ ਨਗਰ ਤੋਂ, ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕਿਰਤ ਅਤੇ ਮਨਰਾਜ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਕੰਦੋਲਾ ਕਲਾਂ ਤੋਂ, ਅਮਰਜੀਤ ਕੰਦੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ।

ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ। ਫਰਮਾਇਸ਼ ਕਰ ਰਹੇ ਨੇ ਜੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਣ ਦੀ। ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਪੜ੍ਹਦੇ ਹਾਂ, ਜੋ ਭੇਜ ਰਹੇ ਨੇ ਗੁਰਦੀਪ ਸਿੰਘ ਕਟਵਾਲ, ਮੀਤੋ, ਸੁਖਚੈਨ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ, ਮਿਰਜ਼ਾ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਫਾਜ਼ਿਲਕਾ ਤੋਂ। ਆਓ ਇਹਨਾਂ ਸਾਰਿਆਂ

0: ਅੱਗ ਹੀ ਰਾਬਤਾ ਕਾਇਮ ਕੀਤਾ ਤੁਹਾਡੇ ਅਤੇ ਮੇਰੇ ਵਿੱਚ, ਅਤੇ ਕਿਉਂਕਿ ਅੱਜ ਕੱਲ੍ਹ ਹਾਲ ਪੁੱਛਣਾ ਲੋਕਾਂ ਨੇ ਛੱਡ ਦਿੱਤਾ।
1: ਬਿਲਕੁਲ, ਔਰ ਦੇਖੋ ਜੀ, ਕਿਉਂਕਿ ਅਸੀਂ ਟੈਕਨੋਲੋਜੀ ਦੇ ਨਾਲ ਜੁੜ ਚੁੱਕੇ ਹਾਂ, ਹੈ ਨਾ, ਸਭ ਦੇ ਹੱਥਾਂ ਦੇ ਵਿੱਚ ਫੋਨ ਹੁੰਦਾ ਹੈ, ਸਾਡੀ ਸਕਰੀਨ 'ਤੇ ਦਰਜਨਾ ਹੀ ਨੋਟੀਫਿਕੇਸ਼ਨ ਆਏ ਹੁੰਦੇ ਨੇ, ਵਟਸਐਪ ਮੈਸੇਜ ਹੈ, ਈਮੇਲ ਹੈ, ਇੰਸਟਾਗ੍ਰਾਮ ਹੈ, ਹੈ ਨਾ, ਇਹਦੇ ਵਿੱਚ ਹੀ ਅਸੀਂ ਗੁਆਚੇ ਹੋਏ ਹਾਂ, ਕਿਉਂਕਿ ਅਸੀਂ ਇਹ ਜਿਹੜੀ ਸਪੀਡ ਫੜੀ ਹੋਈ ਹੈ ਨਾ, ਅਤੇ ਬਹੁਤ ਤੇਜ਼ੀ ਦੇ ਨਾਲ ਅਸੀਂ ਅੱਗੇ ਵੱਧਦੇ ਜਾ ਰਹੇ ਹਾਂ। ਪਰ ਜੇਕਰ ਮੈਂ ਕੁਝ ਸਾਲ ਪਹਿਲਾਂ ਦੀ ਗੱਲ ਕਰਾਂ ਨਾ ਹਰਪ੍ਰੀਤ ਜੀ, ਜਦੋਂ ਘਰਾਂ ਦੇ ਬੂਹੇ ਦੇ ਉੱਤੇ ਡਾਕੀਆ ਆਉਂਦਾ ਸੀ ਅਤੇ ਚਿੱਠੀ ਲੈ ਕੇ ਆਉਂਦਾ ਸੀ, ਉਹ ਆਵਾਜ਼ ਜਦੋਂ ਆਉਂਦੀ ਸੀ ਅਤੇ ਉਹ ਜਿਹੜਾ ਨਜ਼ਾਰਾ ਸੀ ਉਹ ਵੱਖਰਾ ਹੀ ਸੀ।
0: ਜੀ ਬਿਲਕੁਲ, ਅੱਜ ਕੱਲ੍ਹ ਚਿੱਠੀ ਸਿਰਫ ਰਹਿ ਗਈ ਹੈ ਕਿ ਕੋਈ ਜ਼ਰੂਰੀ, ਜਿਹਨੂੰ ਕਹਿੰਦੇ ਨਾ ਡਾਕੂਮੈਂਟਿੰਗ, ਜਦੋਂ ਆਪਾਂ ਕਰਦੇ ਹਾਂ ਕਿ ਡਾਕੂਮੈਂਟੇਸ਼ਨ ਹੋਣੀ ਹੈ, ਕੋਈ ਬਹੁਤ ਜ਼ਰੂਰੀ ਅਫੀਸ਼ੀਅਲ ਕਾਗਜ਼ ਪੱਤਰ ਆਉਣਾ, ਉਹ ਰਜਿਸਟਰ ਡਾਕ ਆਉਂਦੀ ਹੈ, ਅਦਰਵਾਈਜ਼ ਹਾਲ ਪੁੱਛਣ ਲਈ ਚਿੱਠੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ।
1: ਜੀ, ਔਰ ਉਹ ਵੀ ਸਮਾਂ ਸੀ ਜਦੋਂ ਨੀਲੇ ਰੰਗ ਦਾ ਜਿਹੜਾ ਲੈਟਰ ਸੀ ਜਾਂ ਫਿਰ ਪੀਲੇ ਰੰਗ ਦਾ ਪੋਸਟ ਕਾਰਡ ਸੀ, ਹੈ ਨਾ, ਜਿਨ੍ਹਾਂ ਦੇ ਉੱਤੇ ਲਿਖਣ ਲਈ ਸ਼ਬਦ ਜਿਹੜੇ ਆ ਨਾਪ ਤੋਲ ਕੇ ਚੁਣੇ ਜਾਂਦੇ ਸੀ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਭੇਜਣਾ ਸੀਗਾ, ਅਸੀਂ ਪਿਆਰ ਭਰੇ ਜਿਹੜੇ ਆਪਣੇ ਸੁਨੇਹੇ ਸੀ ਉਹ ਭੇਜਦੇ ਸੀ, ਆਪਣੇ ਇੰਤਜ਼ਾਰ ਬਾਰੇ ਦੱਸਦੇ ਸੀ, ਸਾਡੇ ਜਿਹੜੇ ਰਿਸ਼ਤਿਆਂ ਦੀ ਮਿਠਾਸ ਸੀ ਉਹਦੇ ਬਾਰੇ ਅਸੀਂ ਗੱਲਾਂ ਕਰਦੇ ਸੀ, ਤਾਂ ਕਿੰਨਾ ਚੰਗਾ ਲੱਗਦਾ ਸੀ।
0: ਜੀ ਜੀ ਜੀ, ਔਰ ਸਿਰਫ ਇੱਕ ਆਕਾਸ਼ਵਾਣੀ ਇੱਕ ਇੱਦਾਂ ਦਾ ਅਦਾਰਾ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਆਕਾਸ਼ਵਾਣੀ ਦੇ ਵਿੱਚ ਸਾਨੂੰ ਚਿੱਠੀਆਂ ਆਉਂਦੀਆਂ ਵੀ ਨੇ, ਆ ਵੀ ਰਹੀਆਂ ਨੇ, ਪਰ ਫਿਰ ਇੱਥੇ ਵੀ ਅਸੀਂ ਕਦੀ ਜੇ ਸੋਚੀਏ ਨਾ, ਥੋੜ੍ਹਾ ਧਿਆਨ ਲਗਾਈਏ, ਪਹਿਲੇ ਨਾਲੋਂ ਥੋੜ੍ਹੀਆਂ ਘੱਟ ਗਈਆਂ ਨੇ
1: ਜੀ,
0: ਹੈ ਨਾ, ਅਤੇ ਅਸੀਂ ਇਹੀ ਚਾਹੁੰਦੇ ਹਾਂ ਆਪਣੇ ਸੁਣਨ ਵਾਲਿਆਂ ਨੂੰ ਕਿ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਚਿੱਠੀਆਂ ਦੇ ਥਰੂ ਵੀ ਕਾਇਮ ਰੱਖੋ, ਕਿਉਂਕਿ ਜਦੋਂ ਸਾਡੇ ਕੋਲ ਲਿਖਤੀ ਚੀਜ਼ ਹੁੰਦੀ ਹੈ ਨਾ, ਇੱਕ ਤਾਂ ਜਦੋਂ ਤੁਸੀਂ ਨਮਸਕਾਰ ਕਰਦੇ ਹੋ, ਸਤਿ ਸ਼੍ਰੀ ਅਕਾਲ ਕਹਿੰਦੇ ਹੋ, ਭੈਣਾਂ ਦਾ ਪ੍ਰੋਗਰਾਮ ਤੁਸੀਂ ਸਪੈਸ਼ਲ ਮੈਂਸ਼ਨ ਕਰਦੇ ਹੋ, ਉਹ ਸਾਨੂੰ ਬੜਾ ਮੋਟੀਵੇਸ਼ਨ ਮਿਲਦੀ ਹੈ ਉਹਦੇ ਵਿੱਚ ਕਿ ਹਾਂਜੀ, ਅਸੀਂ ਜੋ ਬੋਲ ਰਹੇ ਹਾਂ ਵਾਕਈ ਸੁਣਿਆ ਜਾ ਰਿਹਾ ਹੈ।
1: ਬਿਲਕੁਲ,
0: ਔਰ ਸਾਡੇ ਕੋਲ ਉਹਦਾ ਇੱਕ ਪੁਖਤਾ ਸਬੂਤ ਹੈ ਕਿ ਹਾਂਜੀ, ਸਾਡੇ ਆਹ ਲਿਸਨਰਸ ਨੇ ਉਹ ਇਸ ਤਰੀਕੇ ਨਾਲ ਸਾਨੂੰ ਸੁਣਦੇ ਪਏ ਨੇ ਜਾਂ ਸੁਣਨਾ ਚਾਹੁੰਦੇ ਨੇ, ਤੁਹਾਡੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ, ਤੁਹਾਡੀ ਜਿਹੜੀਆਂ ਗਾਣਿਆਂ ਦੀਆਂ ਜਿਹੜੀਆਂ ਤੁਸੀਂ ਫਰਮਾਇਸ਼ਾਂ ਕਰਦੇ ਹੋ, ਉਹ ਚਿੱਠੀਆਂ ਦੇ ਥਰੂ ਜਦੋਂ ਸਾਡੇ ਕੋਲ ਪਹੁੰਚਦੀ, ਬਹੁਤ ਖੁਸ਼ੀ ਹੁੰਦੀ ਹੈ ਉਦੋਂ।
1: ਜੀ, ਔਰ ਦੇਖੋ ਹਰਪ੍ਰੀਤ ਜੀ, ਆਪਾਂ ਦੇਖਦੇ ਨਾ, ਅੱਜ ਦਾ ਜਿਹੜਾ ਸਮਾਂ ਹੈ, ਛੋਟੇ ਬੱਚਿਆਂ ਨੂੰ ਤਾਂ ਚਿੱਠੀ ਦੇ ਬਾਰੇ ਪਤਾ ਵੀ ਨਹੀਂ ਹੈ ਕਿ ਚਿੱਠੀ ਹੈ ਜਿਹੜੀ ਕਿਸ ਤਰ੍ਹਾਂ ਲਿਖੀ ਜਾਂਦੀ ਹੈ, ਹੈ ਨਾ, ਕਿ ਉਹਦੇ ਵਿੱਚ ਸਾਡੇ ਜਿਹੜੀਆਂ ਫੀਲਿੰਗਸ ਹੁੰਦੀਆਂ ਨੇ, ਸਾਡੇ ਅਹਿਸਾਸ ਨੇ, ਉਹ ਕਿੱਦਾਂ ਇੱਕ ਚਿੱਠੀ ਦੇ ਦੁਆਰਾ ਅਸੀਂ ਦੂਜਿਆਂ ਤੱਕ ਪਹੁੰਚਾਉਂਦੇ ਹੁੰਦੇ ਸੀ, ਉਹ ਬੱਚੇ ਜਿਹੜੇ, ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਪਤਾ ਨੇ।
0: ਬੱਚੇ ਪਤਾ ਕੀ, ਬੱਚਿਆਂ ਨੂੰ ਪਤਾ ਕੀ ਪਤਾ ਹੈ, ਟੂ ਦਾ ਪ੍ਰਿੰਸੀਪਲ
1: ਜੀ,
0: ਹੈ ਨਾ, ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਸਕੂਲ ਨਹੀਂ ਆਵਾਂਗਾ, ਬੱਚੇ ਬਸ ਇੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਨੇ। ਅਸਲ ਮਾਇਨੇ ਦੇ ਵਿੱਚ ਚਿੱਠੀ ਕੀ ਚੀਜ਼ ਹੈਗੀ ਹੈ, ਚਿੱਠੀ ਕੀ ਹੁੰਦੀ ਹੈ, ਐਪਲੀਕੇਸ਼ਨ ਕੀ ਹੁੰਦੀ ਹੈ, ਅਤੇ ਜਿਹੜਾ ਫਰਕ ਹੈ ਨਾ, ਉਹ ਬੱਚੇ ਭੁੱਲ ਚੁੱਕੇ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਵਸਦੇ ਵਿੜੇ ਨਾਲ ਜੁੜਿਆ ਇੱਕ ਇੱਕ ਜਿਹੜਾ ਸੁਣਨ ਵਾਲਾ ਸਾਡਾ ਸਰੋਤਾ ਹੈ, ਸਾਡਾ ਦੋਸਤ ਹੈ, ਸਾਡੀਆਂ ਭੈਣਾਂ ਨੇ, ਸਾਡੇ ਮਿੱਤਰ ਨੇ, ਉਹ ਜ਼ਰੂਰ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਅੱਗੋਂ ਸੇਧ ਦੇਣ ਕਿ ਚਿੱਠੀ ਜਿਹੜੀ ਹੁੰਦੀ ਹੈ ਉਹ ਸਾਂਝ ਪਾਉਣ ਲਈ ਬਹੁਤ ਜ਼ਰੂਰਤ ਵਾਲੀ ਚੀਜ਼ ਹੈ। ਔਰ ਮੈਸੇਜਿਸ ਦੇ ਵਿੱਚ ਵੀ ਅੱਛੇ ਹੁੰਦਾ, ਠੀਕ ਹੈ, ਜਿੱਦਾਂ ਤੁਸੀਂ ਅਨੁਰਾਧਾ ਜੀ ਕਿਹਾ ਕਿ ਵੀ ਅਸੀਂ ਅੱਗੇ ਵੱਧ ਰਹੇ ਹਾਂ, ਸਭ ਕੁਝ ਸਾਡਾ ਮੋਬਾਈਲ ਹੈ, ਪਰ ਚਿੱਠੀ ਚਿੱਠੀ ਹੈ।
1: ਬਿਲਕੁਲ, ਔਰ ਦੇਖੋ ਬੜੀ ਵਾਰੀ ਅਸੀਂ ਦੇਖਦੇ ਹਾਂ ਨਾ, ਸ਼ਾਇਦ ਫਿਲਮਾਂ ਵਿੱਚ ਵੀ ਦੇਖਦੇ ਜਾਂ ਸੁਣਦੇ ਵੀ ਆਪਣੇ ਬਜ਼ੁਰਗਾਂ ਦੇ ਕੋਲੋਂ, ਜਦੋਂ ਉਹ ਚਿੱਠੀ ਲਿਖਦੇ ਸੀ ਨਾ, ਕਈ ਵਾਰ ਲਿਖਦੇ ਲਿਖਦੇ ਉਹਨਾਂ ਦੇ ਜਿਹੜੇ ਭਾਵ ਸੀਗੇ ਨਾ, ਹੰਝੂ ਡਿੱਗਣ ਲੱਗ ਜਾਂਦੇ ਸੀ, ਅਤੇ ਚਿੱਠੀਆਂ ਜਿਹੜੀਆਂ ਪਤਾ ਲੱਗ ਜਾਂਦਾ ਸੀ ਕਿ ਇਸ ਦੇ ਉੱਤੇ ਉਹਨਾਂ ਦਾ ਹੰਝੂ ਡਿੱਗਿਆ ਹੋਇਆ,
0: ਕਿਉਂਕਿ ਸਿਆਹੀ ਫੈਲ ਜਾਂਦੀ ਸੀ, ਹੈ ਨਾ। ਅਤੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਐਟਲੀਸਟ ਅਸੀਂ ਜੋ ਕਰ ਸਕਦੇ ਹਾਂ ਕਿ ਪ੍ਰੋਗਰਾਮ ਵਸਦੇ ਵੇੜੇ ਸ਼ੁਰੂ ਕਰ ਦਿੱਤਾ ਅਸੀਂ, ਅਸੀਂ ਅੱਜ ਆਪਣਾ ਜਿਹੜਾ ਐਡਰੈਸ ਇੱਕ ਵਾਰ ਜ਼ਰੂਰ ਤੁਹਾਡੇ ਨਾਲ ਸਾਂਝਾ ਹੁਣੇ ਹੀ ਕਰ ਦਿੰਦੇ ਹਾਂ ਕਿ ਇਸ ਐਡਰੈਸ 'ਤੇ ਤੁਸੀਂ ਸਾਨੂੰ ਚਿੱਠੀ ਜ਼ਰੂਰ ਪਾਉਣੀ ਹੈ। ਵਸਦੇ ਵੇੜੇ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, 1440001। ਇਸ ਐਡਰੈਸ 'ਤੇ ਤੁਸੀਂ ਸਾਨੂੰ ਚਿੱਠੀ ਪਾਓ, ਸਾਨੂੰ ਦੱਸੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਦਾ, ਹੋਰ ਕੁਛ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਕਿੱਦਾਂ ਦੀਆਂ ਤਬਦੀਲੀਆਂ ਚਾਹੁੰਦੇ ਹੋ, ਜੋ ਵੀ ਤੁਹਾਡੇ ਮਨ ਦੇ ਵਿਚਾਰ ਨੇ, ਮਨ ਦੇ ਵਲਵਲੇ ਨੇ, ਸਾਡੇ ਨਾਲ ਸਾਂਝਾ ਕਰੋ। ਅਤੇ ਹੁਣ ਰੁੱਖ ਕਰਦੇ ਹਾਂ ਅਸੀਂ ਇੱਕ ਪਿਆਰੇ ਜਿਹੇ ਗੀਤ ਵੱਲ
1: ਜੀ,
0: ਕਿ ਗੀਤ ਸੁਣਨਾ ਵੀ ਇੱਕ ਕਹਿੰਦੇ ਨਾ ਰੂਹ ਦੀ ਖੁਰਾਕ ਹੁੰਦੀ ਹੈ।
1: ਜੀ ਬਿਲਕੁਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਹਾਂਜੀ, ਗੀਤ ਵੀ ਸੁਣ ਲਿਆ ਅਤੇ ਬ੍ਰੇਕ ਵੀ ਲੈ ਲਈ ਅਤੇ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਵਸਦੇ ਵੇੜੇ ਲੈ ਕੇ। ਅਤੇ ਅਨੁਰਾਧਾ ਜੀ, ਤੁਸੀਂ ਜਾਣਦੇ ਹੀ ਹੋਵੋਗੇ, ਵੈਸੇ ਸਾਡੇ ਸੁਣਨ ਵਾਲੇ ਵੀ ਜਾਣਦੇ ਨੇ ਕਿ 1 ਤੋਂ ਲੈ ਕੇ 7 ਜੁਲਾਈ ਤੱਕ ਬਹੁਤ ਹੀ ਵਿਸ਼ੇਸ਼ ਹਫ਼ਤਾ ਅਸੀਂ ਮਨਾ ਰਹੇ ਹਾਂ
3: ਜੀ, ਬਿਲਕੁਲ।
2: ਔਰ ਇਹ ਹਫ਼ਤਾ ਹੈਗਾ ਜੀ ਵਨ ਮਹਾਉਤਸਵ ਨੂੰ ਸਮਰਪਿਤ, ਕਿ ਰੁੱਖ ਜਿਹੜੇ ਹੁੰਦੇ ਨੇ, ਜਿਹੜੇ ਬੂਟੇ ਹੁੰਦੇ ਨੇ, ਜਿਹੜੇ ਇਹ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ ਸਾਡੇ ਜੀਵਨ ਦੇ ਵਿੱਚ। ਜਦੋਂ ਕਹਿੰਦੇ ਨਾ ਕਿ ਰੁੱਖਾਂ ਦੀ ਛਾਂ ਹੇਠ ਅਸੀਂ ਬੈਠਦੇ ਹਾਂ ਅਤੇ ਅਲੱਗ ਹੀ ਜਿਹਨੂੰ ਕਹਿੰਦੇ ਆਨੰਦ ਮਿਲਦਾ ਹੈ।
3: ਬਿਲਕੁਲ। ਅਤੇ ਦੇਖੋ ਜੀ, ਇਹ ਜਿਹੜਾ 1 ਤੋਂ 7 ਜੁਲਾਈ ਤੱਕ ਅਸੀਂ ਮਨਾ ਰਹੇ ਹਾਂ ਵਣ ਮਹਾਉਤਸਵ, ਇਹਨੂੰ ਰੁੱਖਾਂ ਦਾ ਤਿਉਹਾਰ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਰੁੱਖ ਲਗਾਏ ਜਾਂਦੇ ਨੇ ਕਿਉਂਕਿ ਜਿਸ ਤਰ੍ਹਾਂ ਵਧਦੀ ਹੋਈ ਗਰਮੀ ਆ, ਜਲਵਾਯੂ ਦੇ ਵਿੱਚ ਜਿਹੜਾ ਪਰਿਵਰਤਨ ਆ ਰਿਹਾ ਹੈ, ਹਰ ਸਾਲ ਗਰਮੀ ਦਾ ਜਿਹੜਾ ਪ੍ਰਕੋਪ ਹੈ ਵੱਧਦਾ ਜਾ ਰਿਹਾ ਹੈ ਨਾ, ਇਹੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਰੁੱਖ ਹੈ ਜਿਹੜੇ ਵੱਧ ਤੋਂ ਵੱਧ ਲਗਾਏ ਜਾਣ, ਕਿਉਂਕਿ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਉਹ ਕੁਦਰਤ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਕਹਿੰਦੇ ਕਿ ਇਹ ਜਿਹੜੀ ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਉਸ ਦੇ ਨੁਕਸਾਨ ਤੋਂ ਉਹ ਬਚ ਸਕਣ, ਹੈ ਨਾ। ਔਰ ਇਹ ਜਿਹੜਾ ਸਮਾਂ ਹੁੰਦਾ ਹੈ ਨਾ ਰੁੱਖ

0: ਆਉਣ ਦਾ ਸਭ ਤੋਂ ਜ਼ਿਆਦਾ ਵਧੀਆ ਸਮਾਂ ਹੁੰਦਾ ਹੈ ਕਿ ਇਸ ਦੇ ਵਿੱਚ ਇਹ ਖਾਸ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਧਰਤੀ ਦੇ ਵਿੱਚ ਰੁੱਖ ਲਗਾਉਂਦੇ ਹਾਂ ਨਾ, ਤਾਂ ਇਹ ਕੁਦਰਤੀ ਤੌਰ 'ਤੇ ਆਪਣਾ ਜਿਹੜਾ ਪਾਲਣ ਪੋਸ਼ਣ ਹੈ ਨਾ ਇਸ ਮੌਕੇ 'ਤੇ ਉਹ ਆਪ ਕਰ ਲੈਂਦੇ ਨੇ,
1: ਜੀ
0: ਇਸ ਕਰਕੇ ਇਹ ਜਿਹੜੀ ਮੁਹਿੰਮ ਹੈ ਇਸੇ ਸਮੇਂ ਦੌਰਾਨ ਚਲਾਈ ਜਾਂਦੀ
1: ਔਰ
0: ਹੈ।
1: 2026 ਦੇ ਵਿੱਚ ਜਿਹੜਾ ਇਸ ਮੁਹਿੰਮ ਹੈ ਜਿਹੜਾ ਚਲਾ ਰਹੇ ਆਪਾਂ ਅਮਨ ਮਹਾਉਤਸਵ ਦਾ ਜਿਹੜਾ
0: ਜੀ
1: ਜਸ਼ਨ ਹੈ, ਇਹ ਇੱਕ ਪੇੜ ਮਾਂ ਦੇ ਨਾਂ, ਮਤਲਬ ਮਾਂ ਦੇ ਨਾਂ 'ਤੇ ਰੁੱਖ ਲਗਾਓ, ਇਸ ਨੂੰ ਸਮਰਪਿਤ ਹੈਗਾ ਔਰ ਇਹ ਪਹਿਲਕਦਮੀ ਬਹੁਤ ਹੀ ਵਧੀਆ ਹੈ। ਅਤੇ ਇਸੇ ਮੁਤਾਲਿਕ ਅੱਜ ਅਸੀਂ ਸੁਣਾਂਗੇ ਗੱਲਬਾਤ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਦੇ ਨਾਲ ਆਪਾਂ ਕੀਤੀ ਸੀ, ਜੋ ਸਾਨੂੰ ਰੁੱਖਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ।
0: ਜੀ, ਤੇ ਗੱਲਬਾਤ ਕਰ ਰਹੇ ਨੇ ਅਰਚਨਾ, ਆਓ ਸੁਣਦੇ ਹਾਂ ਇਹ ਗੱਲਬਾਤ।
2: ਜਦੋਂ ਕਿ ਅਸੀਂ ਹਮੇਸ਼ਾ ਤੋਂ ਹੀ ਗੱਲ ਕਰਦੇ ਹਾਂ ਪਰਿਆਵਰਣ ਦੀ, ਤੇ ਪਰਿਆਵਰਣ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਦਾ ਰੁਝਾਨ ਜਿਹੜਾ ਹੈ ਬਣ ਰਿਹਾ ਹੈ, ਕੁਝ ਬਣ ਚੁੱਕਾ ਹੈ ਤੇ ਕੁਝ ਅਸੀਂ ਲੋਕ ਸਭ ਮਿਲ ਕੇ ਇਹ ਉਪਰਾਲੇ ਕਰ ਰਹੇ ਹਾਂ ਕਿ ਇਹ ਰੁਝਾਨ ਹੋਰ ਲੋਕਾਂ ਦੇ ਵਿੱਚ ਆਵੇ। ਜਦੋਂ ਅਸੀਂ ਗੱਲ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ, ਤੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਪੰਕਤੀਆਂ ਦੇ ਵਿੱਚ ਲਿਖਿਆ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਵਾਂਗੂ ਮਾਵਾਂ। ਬਿਲਕੁਲ ਜੀ, ਜਿਹੜੇ ਰੁੱਖ ਨੇ ਉਹ ਜੇ ਅਸੀਂ ਉਹਨਾਂ ਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਸਮਝਣ ਲੱਗ ਜਾਈਏ ਤਾਂ ਕਹਿੰਦੇ ਨੇ ਕਿ ਕਿਆ ਹੀ ਬਾਤ ਹੈ, ਪੂਰੀ ਜਿਹੜੀ ਦੁਨੀਆ ਹੈ ਬਹੁਤ ਹੀ ਖੂਬਸੂਰਤ ਹੋ ਜਾਏਗੀ ਜੇ ਪਰਿਆਵਰਣ ਸਾਡਾ ਹਰਿਆ ਭਰਿਆ ਹੋਏਗਾ। ਅਤੇ ਪਰਿਆਵਰਣ ਦੇ ਉੱਤੇ ਹੀ ਗੱਲਬਾਤ ਕਰਨ ਵਾਸਤੇ ਅਸੀਂ ਸਟੂਡੀਓ ਦੇ ਵਿੱਚ ਨਿਮੰਤਰਣ ਦਿੱਤਾ ਹੈ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਟੂਡੀਓਜ਼ ਦੇ ਵਿੱਚ।
3: ਥੈਂਕ ਯੂ ਜੀ, ਧੰਨਵਾਦ।
2: ਜੀ ਬਲਵਿੰਦਰ ਜੀ, ਜਿਸ ਤਰ੍ਹਾਂ ਕਿ ਅਸੀਂ ਜ਼ਿਕਰ ਕਰ ਰਹੇ ਸੀਗੇ ਹੁਣੇ ਹੀ ਗੱਲਾਂ ਬਾਤਾਂ ਦੇ ਵਿੱਚ ਕਿ ਪਰਿਆਵਰਣ ਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਜ਼ਰੂਰਤ ਹੈ
3: ਜੀ,
2: ਅਤੇ ਪਹਿਲਾਂ ਤਾਂ ਸਾਡੇ ਸਾਰੇ ਹੀ ਸਰੋਤਿਆਂ ਦੇ ਨਾਲ ਇਹ ਸਾਂਝ ਪਾਓ, ਤੁਹਾਡੇ ਮਨ 'ਚ ਵਿਚਾਰ ਕਦੋਂ ਅਤੇ ਕਿਵੇਂ ਆਇਆ ਕਿ ਪਰਿਆਵਰਣ ਨੂੰ ਸਾਂਭਣ ਦੀ ਜ਼ਰੂਰਤ?
3: ਇੱਦਾਂ ਜੀ ਕਿ ਜਦੋਂ ਅਸੀਂ ਸਮਾਜ 'ਚ ਵਿਚਰਦੇ ਹਾਂ ਸਾਨੂੰ ਮਹਿਸੂਸ ਹੁੰਦਾ ਕਿ ਐਕਚੁਅਲੀ ਮਹਿਸੂਸ ਹੁੰਦਾ, ਹਰ ਦਿਨ ਮੈਂ ਤਾਂ ਮਹਿਸੂਸ ਕਰਦਾ ਕਿ ਸਾਡੀਆਂ ਜਿਹੜੀਆਂ ਸਾਨੂੰ ਸ਼ੁੱਧ ਹਵਾਵਾਂ ਨਹੀਂ ਮਿਲ ਰਹੀਆਂ, ਆਕਸੀਜਨ ਦੇ ਸਿਲੰਡਰ ਨਹੀਂ ਮਿਲੇ ਕੋਵਿਡ ਦੇ ਵਿੱਚ, ਠੀਕ ਹੈ, ਪਾਣੀ ਸਾਰਾ ਸਾਡਾ ਬੋਤਲ ਬੰਦ ਹੋ ਗਿਆ, ਹੈ ਨਾ, ਦੁੱਧ ਦੇ ਦਾ ਜਿਹੜਾ ਰੇਟ ਹੈ ਅਤੇ ਪਾਣੀ ਦਾ ਰੇਟ ਆ ਉਹ ਬਰਾਬਰ ਹੋਈ ਜਾਂਦਾ, ਹੈ ਨਾ, ਭੋਜਨ ਦੀ ਜਿਹੜੀ ਬੁਰਕੀ ਆ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਜ਼ਹਿਰਾਂ ਹੈਗੀਆਂ ਨੇ, ਅਤੇ ਜਿਹੜੇ ਲੋਕ ਸੁਚੇਤ ਹੁੰਦੇ ਆ ਉਹਨਾਂ ਨੂੰ ਤਾਂ ਹਰ ਵਕਤ ਲੱਗਦਾ ਕੁਛ ਨਾ ਕੁਛ ਕਿ ਸਾਡਾ ਗੰਧਲਾ ਹੋ ਗਿਆ, ਸਭ ਕੁਝ ਗੰਧਲਾ ਹੋ ਗਿਆ। ਤਾਂ ਜਿਹੜੀ ਤੁਸੀਂ ਗੱਲ ਕੀਤੀ ਸ਼ੁਰੂਆਤ ਦੀ ਚੇਟਿਕ ਦੀ, ਤਾਂ ਜਦੋਂ ਮੈਂ ਖੇਤੀਬਾੜੀ ਯੂਨੀਵਰਸਿਟੀ 'ਚ ਮੇਰੀ ਐਡਮਿਸ਼ਨ ਹੋਈ ਸੀ ਕਾਫੀ ਸਾਲ ਪਹਿਲਾਂ, ਅਤੇ ਆਇਆ ਤਾਂ ਮੈਨੂੰ ਲੱਗਾ ਦੁਨੀਆ ਬਹੁਤ ਖੂਬਸੂਰਤ ਆ, ਕਿਉਂਕਿ ਮੈਂ ਟਿੱਬਿਆਂ ਵਾਲੇ ਏਰੀਏ ਮੁਕਤਸਰ ਵੱਲ ਦਾ ਸੀਗਾ, ਅਤੇ ਇੱਥੇ ਡਾਕਟਰ ਰੰਧਾਵਾ ਦੇ ਲਾਏ ਹੋਏ ਜਦੋਂ ਗੁਲਮੋਹਰਾਂ ਅਮਲਤਾਸ ਖਿੜੇ ਹੋਏ ਦੇਖੇ ਤਾਂ ਬੜਾ ਮਨ ਖੁਸ਼ ਹੋਇਆ। ਨਾਲ ਹੀ ਜਦੋਂ ਸਿੱਕੇ ਦਾ ਦੂਜਾ ਪਾਸਾ ਜਦੋਂ ਜਗਰਾਓ ਪੁਲ ਟੱਪ ਕੇ ਧੂੜ ਭਰੀਆਂ ਹਨੇਰੀਆਂ ਦੇਖੀਆਂ, ਮਤਲਬ ਗੈਸਾਂ ਵਾਲੀਆਂ, ਕਿਉਂਕਿ ਪੋਲਿਊਸ਼ਨ ਬਹੁਤ ਆ ਲੁਧਿਆਣੇ, ਹੈ ਨਾ, ਤਾਂ ਫਿਰ ਉਹ ਚੀਜ਼ ਅੰਦਰੋਂ ਕਿਤੇ ਨਾ ਕਿਤੇ ਉਹ ਲੱਗੀ, ਆਵਾਜ਼ ਆਈ ਕਿ ਸਾਨੂੰ ਵੀ ਜੇ ਖੂਬਸੂਰਤੀ ਧਰਤੀ 'ਤੇ ਬਿਖੇਰਨੀ ਹੈ ਤਾਂ ਉਹਦੇ ਲਈ ਸਾਨੂੰ ਵਾਤਾਵਰਨ 'ਤੇ ਕੰਮ ਕਰਨਾ ਪਏਗਾ।
2: ਬਿਲਕੁਲ ਜੀ, ਵਾਤਾਵਰਨ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਅਤੇ ਹੁਣ ਅਗਲਾ ਸਵਾਲ ਇਹ ਬਣ ਜਾਂਦਾ ਹੈ ਕਿ ਅਸੀਂ ਸਾਰੇ ਜਾਣੇ ਹੀ ਬਹੁਤ ਪੜ੍ਹੇ ਲਿਖੇ ਹਾਂ, ਕਿਉਂਕਿ ਜਿਹੜੀ ਪੜ੍ਹਾਈ ਲਿਖਾਈ ਦੀ ਦਰ ਹੈ, ਸਤਰ ਹੈ, ਉਹ ਅੱਗੇ ਨਾਲੋਂ ਵੱਧ ਰਿਹਾ ਹੈ, ਅਤੇ ਲੋਕਾਂ ਦੇ ਵਿੱਚ ਜਾਗਰੂਕ ਤਾਂ ਵੀ ਆ ਰਹੀ ਹੈ ਕਹਿ ਸਕਦੇ ਹਾਂ, ਬਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਅਨਗੌਲਤਾ ਕਰ ਰਹੇ ਹਾਂ ਆਪਣੇ ਪਰਿਆਵਰਣ ਨੂੰ ਲੈ ਕੇ, ਅਸੀਂ ਉਹਦੇ ਵਾਸਤੇ ਇੰਨੇ ਜ਼ਿਆਦਾ ਸਤਰਕ ਨਹੀਂ ਹਾਂ। ਅਤੇ ਜਾਗਰੂਕ ਕਰਨ ਵਾਸਤੇ ਤੁਸੀਂ ਜਿਹੜਾ ਕੁੰਡਾ ਹੈ ਉਹ ਕਿਸ ਤਰੀਕੇ ਨਾਲ ਖੜਕਾਉਂਦੇ ਹੋ?
3: ਇੱਕ ਤਾਂ ਜੀ ਜਿਹੜੇ ਸਰੋਤੇ ਆਪਣੇ ਇਸ ਮਾਧਿਅਮ ਰਾਹੀਂ ਸੁਣ ਰਹੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਵਾਤਾਵਰਨ ਹੈ ਨਾ, ਵਾਤਾਵਰਨ ਦਾ ਫੈਸ਼ਨ ਨਾਲ ਕੋਈ ਸੰਬੰਧ ਨਹੀਂ। ਬਹੁਤ ਜ਼ਿਆਦਾ ਲੋਕ ਜਿਵੇਂ ਫੈਸ਼ਨ ਟਾਈਪ ਫੀਲ ਕਰਦੇ ਆ ਕਿ ਹਾਂ ਅੱਜ ਫਲਾਨਾ ਦਿਨ ਆ ਗਿਆ, DP ਲਾ ਲਈ, ਹੈ ਨਾ, ਅਤੇ ਮਤਲਬ ਦਿਖਾਵਾ ਜ਼ਿਆਦਾ ਵੀ ਅਸੀਂ ਵਾਤਾਵਰਨ ਪ੍ਰਤੀ ਕੌਨਸ਼ੀਅਸ ਆ, ਹਾਲਾਂਕਿ ਉਹਦਾ ਜਿਹੜਾ ਸਲਿਊਸ਼ਨ ਆ ਉਹ ਲਾਈਫ ਸਟਾਈਲ 'ਚ ਆ ਕਿ ਸਾਡਾ ਜਿਹੜਾ ਡੇਲੀ ਦਾ ਜੀਵਨ ਜਾਚ ਹੈ ਨਾ, ਜੀਵਨ ਜਾਚ ਜੇ ਸਾਡੀ ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਜੇ ਉਹ ਸਹੀ ਹੋਊਗੀ ਤਾਂ ਹੀ ਲੋਕਾਂ ਨੂੰ ਅਤੇ ਖੁਦ ਨੂੰ ਸਾਨੂੰ ਸੁੱਖ ਦਾ ਸਾਹ ਮਿਲੂਗਾ, ਸ਼ੁੱਧ ਹਵਾ ਮਿਲੂਗੀ, ਸ਼ੁੱਧ ਪਾਣੀ ਮਿਲੂਗਾ, ਸ਼ੁੱਧ ਭੋਜਨ ਮਿਲੂਗਾ, ਸਾਫ਼ ਸੁਥਰੀ ਧਰਤ ਮਿਲੂਗੀ। ਹੁਣ ਜਿਹੜਾ ਸਵਾਲ ਤੁਸੀਂ ਕੀਤਾ ਸੀ ਕਿ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜੀ ਇੱਕ ਸੂਚਨਾਮੀ ਸੰਸਥਾ ਬਣਾਈ ਹੋਈ ਆ ਉਹਦੇ 'ਚ ਅਸੀਂ ਜਿਹੜੇ ਵਾਤਾਵਰਨ ਅਤੇ ਵੱਖ ਵੱਖ ਪੱਖ ਨੇ ਅਸੀਂ ਉਹਨਾਂ 'ਤੇ ਕੰਮ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਸਾਡਾ ਕੰਮ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਾ, ਬਿਰਖੇ ਹੇਠ ਸਭੇ ਜੰਤ ਇਕੱਠੇ, ਸ੍ਰਿਸ਼ਟੀ ਦਾ ਮੂਲ ਰੁੱਖ ਨੇ। ਔਰ ਅਨਫਾਰਚੂਨੇਟਲੀ ਜਿਹੜੇ ਸਾਡੇ ਪੰਜਾਬ ਦੀ ਧਰਤੀ ਤੋਂ ਜਿਹੜੇ ਰੁੱਖ ਬਹੁਤ ਜ਼ਿਆਦਾ ਗਾਇਬ ਹੋਏ ਆ, ਬੜੇ ਲੋਕ ਗੱਲ ਕਰਦੇ ਆ ਕਿ ਰੁੱਖ ਛਟਕਾਂ ਗੰਢੋਂ ਤੋਂ ਗਾਇਬ ਹੋਏ ਆ, ਡੈਫੀਨੇਟਲੀ ਡਿਵੈਲਪਮੈਂਟ ਕਰਕੇ ਉਹ ਗਾਇਬ ਹੋਏ ਜਾਂ ਕਰਨੇ ਪਏ, ਪਰ ਉਸ ਤੋਂ ਵੀ ਜ਼ਿਆਦਾ ਜਿਹੜੇ ਰੁੱਖ ਆ ਸਾਡੇ ਘਰਾਂ ਦੇ ਵਿੱਚੋਂ ਅਤੇ ਸਾਡੇ ਖੇਤਾਂ 'ਚੋਂ ਗਾਇਬ ਹੋਏ ਆ। ਤਾਂ ਅਸੀਂ ਸਾਡਾ ਸਾਰਾ ਸਾਲ ਜਿਹੜਾ ਇਸ ਚੀਜ਼ 'ਤੇ ਬਹੁਤ ਫੋਕਸ ਰਹਿੰਦਾ ਕਿ ਅਸੀਂ ਰੁੱਖਾਂ ਦੀ ਮੁੜ ਤੋਂ ਵਾਪਸੀ, ਸਾਡੇ ਘਰਾਂ ਦੇ ਵਿੱਚ ਰੁੱਖ ਆਉਣ, ਸਾਡੇ ਜਿਹੜੇ ਖੇਤਾਂ ਦੇ ਵਿੱਚ ਰੁੱਖ ਆਉਣ। ਜਿਹੜਾ ਸਾਡੇ ਨਵਾਂ ਰੁਝਾਨ ਚੱਲਿਆ ਹੈਗਾ ਕਿ ਅਸੀਂ ਲਿਫਾਫਾ ਚੱਕ ਕੇ, ਝੋਲਾ ਚੱਕ ਕੇ ਬਾਜ਼ਾਰੋਂ, ਮਤਲਬ

0: ਬੇਰ ਵੀ ਜਾਮਣਾ ਵੀ ਮੈਂ ਗੱਲ ਕਰਦਾ ਨਾ ਵੀ ਜੇ ਮੇਰੇ ਬਾਪੂ ਜੀ ਦਾਦਾ ਪੜਦਾਦਾ ਵਾਪਸ ਆਉਣ, ਉਹ ਕਹਿੰਦੇ ਯਾਰ ਵੀ ਇਹ ਕਿੱਦਾਂ ਦੀ ਜੀਵਨ ਜਾਂਚ ਹੈ ਕਿ ਤੂਤੀਆਂ ਵੀ ਵਿਕਣ ਲੱਗ ਗਈਆਂ, ਜਾਮਣਾ ਵੀ ਵਿਕਣ ਲੱਗ ਗਈਆਂ, ਬੇਰ ਵੀ ਵਿਕਣ ਲੱਗ ਗਏ ਜਿਹੜੇ ਪਹਿਲਾਂ ਸਾਡੇ ਆਮ ਹੀ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਹੁੰਦੇ ਸੀ। ਤਾਂ ਉਹਦੇ ਲਈ ਸਾਡੀਆਂ ਸਾਰਾ ਸਾਲ ਜਿਵੇਂ ਅਸੀਂ ਇੱਕ ਵੱਖ ਵੱਖ ਥਾਵਾਂ 'ਤੇ ਰੁੱਖ ਫੇਰੀ ਕਰਾਉਂਦੇ ਹਾਂ ਜਿਹਨੂੰ ਅੰਗਰੇਜ਼ੀ ਦੇ ਵਿੱਚ ਟ੍ਰੀ ਵਾਕ ਕਹਿੰਦੇ ਹਾਂ, ਵੀ ਲੋਕਾਂ ਨਾਲ ਪਹਿਲਾਂ ਜਾਣ ਪਛਾਣ ਕਰਾਈ ਜਾਵੇ, ਲੋਕਾਂ ਨਾਲ ਕਨੈਕਟੀਵਿਟੀ ਤਾਂ ਹੋਊਗੀ ਜੇ ਸਾਨੂੰ ਪਤਾ ਹੋਊਗਾ ਵੀ ਆਹ ਫਲਾਣਾ ਰੁੱਖ ਆ, ਇਹਦੇ ਕਿਹੜੇ ਕਿਹੜੇ ਫਾਇਦੇ ਕੀ ਨੇ, ਆਂਵਲਾ ਲੱਗਿਆ ਆਂਵਲੇ ਦੀ ਪਛਾਣ ਨਵੀਂ ਪੀੜ੍ਹੀ ਨੂੰ ਇੰਨੀ ਹੈਗੀ, ਜੇ ਉਹ ਹੈਗਾ ਤਾਂ ਉਹਦੇ ਫਿਰ ਗੁਣ ਕੀ ਆ। ਤਾਂ ਅਸੀਂ ਰੁੱਖ ਫੇਰੀਆਂ ਕਰਾਉਣੇ ਆ, ਫਿਰ ਅਸੀਂ ਨੇਚਰ ਅਵੇਅਰਨੈਸ ਕੈਂਪ ਲਾਉਣੇ ਆ, ਉਹਦੇ ਵਿੱਚ ਕੀ ਹੁੰਦਾ ਕਈ ਵਾਰੀ ਸਾਡਾ ਕੈਂਪ ਦੋ ਦੋ ਤਿੰਨ ਤਿੰਨ ਦਿਨ ਦੇ ਹੁੰਦੇ ਆ, ਉਹਦੇ ਵਿੱਚ ਅਸੀਂ ਲੋਕਾਂ ਨੂੰ ਕਨੈਕਟ ਕਰਾਉਣੇ ਆ ਕਿ ਅਸੀਂ ਵਾਤਾਵਰਨ 'ਤੇ ਕੰਮ ਕਰ ਰਹੇ। ਅਸੀਂ ਜੇ ਕਿਸੇ ਨੂੰ ਪੁਰਾਣੇ ਵੇਲਾ 'ਚ ਹੁੰਦਾ ਸੀ ਨਾ ਵੀ ਹੁਣ ਤਾਂ ਉਹ ਨਹੀਂ ਰਹਿ ਕੇ ਵੀ ਕਨੀਨ ਦੀ ਗੋਲੀ ਦਿੱਤੀ ਜਾਂਦੀ ਸੀ ਬੱਚਿਆਂ ਨੂੰ, ਅਤੇ ਉਹ ਨਾ ਸਿੱਧੀ ਨਹੀਂ ਦਿੰਦੇ ਸੀਗੇ, ਅਤੇ ਉਹ ਫਿਰ ਜਿਹੜੀਆਂ ਮਾਵਾਂ ਹੁੰਦੀਆਂ ਨਾ ਲੱਡੂ ਉਹਦੇ ਵਿੱਚ ਪਾ ਕੇ ਦਿੰਦੇ ਸੀ। ਅਸੀਂ ਉਹ ਕੰਮ ਕਰ ਰਹੇ ਹਾਂ ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਇੱਕ ਉਹ ਮਾਹੌਲ ਦੇ ਰਿਹਾ ਵੀ ਜਿਹਦੇ 'ਚ ਨਾਲੇ ਤਾਂ ਉਹਨਾਂ ਦੀ ਇੱਕ ਤਰ੍ਹਾਂ ਦੀ ਇੰਜੋਇਮੈਂਟ ਹੁੰਦੀ ਆ, ਅਤੇ ਨਾਲੇ ਉਹ ਕੁਛ ਸਿੱਖਦੇ ਆ, ਉਹਨਾਂ ਦੀ ਕਨੈਕਟੀਵਿਟੀ ਹੁੰਦੀ ਆ ਕਿ ਹਾਂ ਯਾਰ ਵੀ ਜੇ ਕੋਈ ਗੱਲ ਦੱਸੀ ਜਾ ਰਹੀ ਆ, ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਜਾਂ ਅਸੀਂ ਉਹਨਾਂ ਨੂੰ ਕੋਈ ਐਕਟੀਵਿਟੀਜ਼ ਦਿੰਦੇ ਹਾਂ ਕਿ ਫਲਾਣੇ ਆਹ ਤੁਸੀਂ 10 ਰੁੱਖ ਲੱਭੋ, ਤਾਂ ਉਹ ਫਿਰ ਕਨਫਿਊਜ਼ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਹ ਸਾਹਮਣੇ ਰੁੱਖ ਖੜ੍ਹੇ ਹੁੰਦੇ, ਪਰ ਇਹ ਨਹੀਂ ਪਤਾ ਹੁੰਦਾ ਇਹਨਾਂ ਦਾ ਨਾਂ ਕੀ ਆ। ਸੋ ਸਾਡੀਆਂ ਉਹ ਜਿਹੜੀਆਂ ਅਵੇਅਰਨੈਸ ਕੈਂਪ ਨੇ, ਟ੍ਰੇਨਿੰਗਸ ਨੇ, ਉਹ ਬੜਾ ਕੁਛ ਚੱਲਦਾ ਰਹਿੰਦਾ।
1: ਜੀ ਡਾਕਟਰ ਬਲਵਿੰਦਰ, ਇੱਕ ਹੋਰ ਇੱਕ ਅਹਿਮ ਸਵਾਲ ਜਿਹੜਾ ਸਾਡੇ ਸਾਹਮਣੇ ਆ ਕੇ ਮੁੜ ਮੁੜ ਤੋਂ ਖੜ੍ਹਾ ਹੁੰਦਾ, ਮਨੁੱਖ ਦਾ ਤਰੱਕੀ ਕਰਨਾ ਵੀ ਲਾਜ਼ਮੀ ਹੈ, ਅਤੇ ਜਦੋਂ ਜਦੋਂ ਮਨੁੱਖ ਨੇ ਤਰੱਕੀ ਕੀਤੀ ਹੈ ਅਤੇ ਤਰੱਕੀ ਦਾ ਅਤੇ ਉਹਦੇ ਨਾਲ ਪਰਿਆਵਰਨ ਦਾ ਇੱਕ ਟਕਰਾਵ ਹਮੇਸ਼ਾ ਤੋਂ ਹੀ ਰਿਹਾ ਹੈ ਵੀ ਅਸੀਂ ਤਰੱਕੀ ਕਰੀਏ ਜਾਂ ਪਰਿਆਵਰਨ ਦੀ ਸਾਂਭ ਕਰੀਏ, ਇਹ ਜਿਹੜਾ ਬੈਲੈਂਸ ਹੈ ਇਹ ਕਿਵੇਂ ਬਣਾਇਆ ਜਾਏ?
0: ਇਹ ਬੈਲੈਂਸ ਤਾਂ ਜੀ ਉਹ ਜਿਵੇਂ ਇੱਕ ਫਿਲਮ ਆਈ ਨਾ ਕਾਫੀ ਸਾਲ ਪਹਿਲਾਂ, ਮੈਂ ਉਹਦੀ ਐਗਜ਼ਾਮਪਲ ਦਿੰਦਾ ਵੀ ਉਹ ਕਹਿੰਦੇ, ਉਹਨੇ ਪੁੱਛਿਆ ਵੀ ਫਿਲਮਾਂ ਹਿੰਦੀ ਫਿਲਮਾਂ ਕਿਵੇਂ ਚੱਲਦੀਆਂ, ਉਹ ਕਹਿੰਦੀ ਇੰਟਰਟੇਨਮੈਂਟ ਇੰਟਰਟੇਨਮੈਂਟ ਇੰਟਰਟੇਨਮੈਂਟ। ਵਾਤਾਵਰਨ ਨੂੰ ਜੇ ਬਚਾਉਣਾ ਹੈ ਤਾਂ ਬਸ ਇੱਕੋ ਹੀ ਚੀਜ਼ ਆ, ਲਾਈਫ ਸਟਾਈਲ ਲਾਈਫ ਸਟਾਈਲ ਲਾਈਫ ਸਟਾਈਲ, ਮਤਲਬ ਜੀਵਨ ਜਾਚ
1: ਜੀ।
0: ਹੁਣ ਤੁਸੀਂ ਸਵੇਰੇ ਜਿਹੜੀ ਅਸੀਂ 99.9% ਸਾਰੇ ਲੋਕ ਅਸੀਂ ਵੱਖ ਵੱਖ ਪੇਸਟਾਂ ਯੂਜ਼ ਕਰਦੇ ਹਾਂ, ਆਪ ਕੀ ਟੂਥਪੇਸਟ ਮੈਂ ਜੇ ਲੱਲੇ ਭੱਬੇ ਪਤਾ ਨਹੀਂ ਕੀ, ਅਤੇ ਰੱਬ ਨੇ ਸਾਨੂੰ ਕਿੰਨੇ ਦਰੱਖਤ ਦਿੱਤੇ ਆ ਜਿਨ੍ਹਾਂ ਦੀ ਦਾਤਨ ਪਹਿਲਾਂ ਲੋਕ ਕਰਦੇ, ਕਿੱਕਰ ਦੀ ਦਾਤਨ ਕਰਦੇ ਸੀ, ਨਿੰਮ ਦੀ ਦਾਤਨ ਕਰਦੇ ਸੀ, ਫਲਾਈ ਦੀ ਦਾਤਨ ਕਰਦੇ ਸੀ। ਦਾਤਨ ਤੋੜੀ ਜਾਂਦੀ ਸੀ, ਦਾਤਨ ਕੀਤੀ ਜਾਂਦੀ ਸੀ, ਉਹਨੂੰ ਕੋਈ ਕਿਸੇ ਕਿਤੇ ਸਾਡੇ ਘਰਾਂ ਦੇ ਵਿੱਚ ਕੋਈ ਕੂੜਾਦਾਨ ਨਹੀਂ ਹੁੰਦਾ ਸੀ, ਉਹ ਧਰਤੀ 'ਤੇ ਸਿੱਟੀ ਜਾਂਦੀ ਸੀ, ਜ਼ਮੀਨ 'ਚ ਚਲੀ ਜਾਂਦੀ ਸੀ, ਔਰ ਸਾਡੇ ਮਸੂੜੇ ਦੰਦ ਸਾਰਾ ਕੁਛ ਸਾਫ਼ ਰਹਿੰਦਾ ਸੀ। ਹੁਣ ਅਸੀਂ ਕੈਮੀਕਲ, ਸਾਡੀ ਸ਼ੁਰੂਆਤ ਹੀ ਕੈਮੀਕਲ ਤੋਂ ਹੁੰਦੀ ਹੈ, ਦੰਦ ਚਮਕਾਉਣ ਦੀ ਗੱਲ ਕਰਦੇ ਆ ਜਿਹੜੇ ਸਾਡੇ ਹੈਲਥ ਨੂੰ ਸਾਡੇ ਮਸੂੜਿਆਂ ਨੂੰ ਉਹ ਨਹੀਂ ਕਰਦੇ, ਫਿਰ ਉਵੇਂ ਹੀ ਜਿਹੜਾ ਸਾਡਾ ਉਸ ਤੋਂ ਬਾਅਦ ਦਿਨ ਚਰਿਆ 'ਚ ਜਿਹੜੀ ਫੂਡ ਖਾਂਦੇ ਹਾਂ ਅਸੀਂ, ਹੈ ਨਾ, ਸਾਡੀ ਨਾ ਜਿਹੜਾ ਜਿਹੜੀ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ, ਇੱਕ ਨਾ ਸਟੇਟਸ ਸਿੰਬਲ ਹੋ ਗਿਆ। ਪਿਛਲੇ 40-50 ਸਾਲ ਦੇ ਵਿੱਚ ਜਿਹੜੀ ਹਰ ਚੀਜ਼ ਦਾ ਜਿਹੜੀ ਮਾਰਕੀਟਿੰਗ ਹੋ ਗਈ ਨਾ, ਜਿਹੜਾ ਬਾਜ਼ਾਰ ਬਣ ਗਿਆ, ਉਹ 'ਚ ਜਿਹੜੀਆਂ ਸਿੰਪਲ ਚੀਜ਼ਾਂ ਸਿੱਧੀਆਂ ਖਾਧੀਆਂ ਉਹਨੂੰ ਮਸ਼ੀਨ 'ਚੋਂ ਲਿਜਾ ਕੇ ਖਾਧਾ ਜਾਂਦਾ, ਠੀਕ ਹੈ ਨਾ, ਵੀ ਉਹ ਅੱਗੇ ਹਰ ਘਰ 'ਚ ਅਚਾਰ ਪੈਂਦਾ ਸੀਗਾ, ਹੈ ਨਾ, ਹੁਣ ਉਹੀ ਅਸੀਂ ਮਸਾਲਿਆਂ ਵਾਲਾ ਅਚਾਰ ਬਾਜ਼ਾਰੋਂ ਲੈ ਕੇ ਆਉਣ ਲੱਗੇ, ਹੈ ਨਾ। ਉਹ ਇੱਕ ਬਹੁਤ ਵੱਡੀ ਇਗਜ਼ਾਮਪਲ ਜਿਹੜੀ ਚੇਂਜ ਆਈ, ਜਿਹੜੀ ਅੱਜ ਤੋਂ 30-40 ਸਾਲ ਪਹਿਲਾਂ ਕਿਸੇ ਘਰ ਦੇ ਵਿੱਚ ਸਿਰਫ ਤੌੜੀਆਂ ਹੁੰਦੀਆਂ ਸੀ, ਕੂੜੇਦਾਨ ਨਹੀਂ ਹੁੰਦਾ ਸੀ।
1: ਪਰ ਡਾਕਟਰ ਬਲਵਿੰਦਰ, ਇੱਥੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਚੀਜ਼ ਨੂੰ ਅਸੀਂ ਮਸ਼ੀਨੀਕਰਨ ਯੁੱਗ ਦੇ ਵਿੱਚੋਂ ਅਸੀਂ ਉਹਨੂੰ ਮਸ਼ੀਨਾਂ 'ਚੋਂ ਕੱਢ ਕੇ ਉਹਨੂੰ ਇਸਤੇਮਾਲ ਕਰ ਰਹੇ ਹਾਂ, ਅਤੇ ਕੀ ਇਹ ਸਮੇਂ ਦੀ ਜ਼ਰੂਰਤ ਨਹੀਂ ਹੈ, ਅਤੇ ਇਹ ਬੈਲੈਂਸ ਕਿਵੇਂ ਬਣਾਇਆ ਜਾਵੇ ਕਿ ਇੱਕ ਤੇਜ਼ ਰਫ਼ਤਾਰ ਦੀ ਜ਼ਿੰਦਗੀ 'ਚ ਅਸੀਂ ਚੱਲ ਰਹੇ ਹਾਂ, ਅਸੀਂ ਉਸ ਉਹਨੂੰ ਵੀ ਪਿੱਛੇ ਨਹੀਂ ਛੱਡ ਸਕਦੇ, ਇਹ ਜਿਹੜਾ ਤਾਲਮੇਲ ਹੈ ਇਹ ਬਣਾਉਣਾ ਬਹੁਤ ਜ਼ਰੂਰੀ ਹੈ, ਇਹਨੂੰ ਕਿਸ ਤਰ੍ਹਾਂ ਮੁਮਕਿਨ ਕੀਤਾ ਜਾ ਸਕਦਾ?
0: ਦੇਖੋ ਮੁਮਕਿਨ ਤਾਂ ਤੁਸੀਂ ਇਹ ਦੇਖੋ, ਹੁਣ ਤਾਲਮੇਲ ਕੀ ਹੈ ਨਾ, ਕੁਛ ਸਾਡੇ ਦੌੜ ਅਸੀਂ ਬੇਵਜ੍ਹਾ ਭੱਜ ਰਹੇ ਹਾਂ, ਹੁਣ ਫਾਸਟ ਫੂਡ ਦੇ ਜ਼ਮਾਨੇ 'ਚ ਅਸੀਂ ਭੱਜੇ ਜਾ ਰਹੇ ਹਾਂ, ਉਹ ਕਹਿੰਦਾ ਯਾਰ ਯੂ ਹੈਵ ਟੂ ਚੂਜ਼ ਕਿ ਤੁਸੀਂ ਇੱਕ ਔਡਰ ਕਰਕੇ 15 ਮਿੰਟ ਦੇ ਵਿੱਚ ਤੁਹਾਡੇ ਕੋਲ ਜਿਹੜਾ ਮਰਜ਼ੀ ਪਾਉਂਦੀ, ਤੁਸੀਂ 50 ਜਣਿਆਂ ਦਾ ਖਾਣਾ ਵਾਟ ਐਵਰ ਕਿਸੇ ਤੋਂ ਵੀ ਔਡਰ ਕਰੋ, ਤੁਹਾਡੇ ਘਰ ਆਜੂਗਾ। ਹੁਣ ਉਹਦੇ ਉਹ ਹੈਲਦੀ ਹੈਗਾ ਕਿ ਨਹੀਂ ਹੈਗਾ ਉਹ ਤੁਹਾਨੂੰ ਪਤਾ। ਜੇ ਅਸੀਂ ਸਮਾਂ ਬਚਾ ਕੇ ਇੱਕ ਵਾਰ ਕੋਈ ਵੀ ਚੀਜ਼ਾਂ ਇਕੱਲੀਆਂ ਫੂਡ ਦੀ ਨਹੀਂ, ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਕਰ ਲਿਆ, ਪਰ ਉਸ ਤੋਂ ਬਾਅਦ ਸਾਡਾ ਕੋਈ ਬਹੁਤ ਜ਼ਿਆਦਾ ਸਮਾਂ ਅਤੇ ਪੈਸਾ ਸਾਡਾ ਹੋਸਪਿਟਲ 'ਚ ਚਲਿਆ ਗਿਆ, ਤਾਂ ਫਿਰ ਇਹੋ ਜਿਹੀ ਡਿਵੈਲਪਮੈਂਟ ਦਾ ਫਾਇਦਾ ਕੀ?
1: ਬਿਲਕੁਲ ਡਾਕਟਰ ਬਲਵਿੰਦਰ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਟਾਈਮ ਸਾਨੂੰ ਬੈਠ ਕੇ ਸੋਚਣ ਦੀ ਜ਼ਰੂਰਤ ਹੈ, ਤੇਜ਼ ਰਫ਼ਤਾਰ ਦੀ ਜ਼ਿੰਦਗੀ ਚਾਹੀਦੀ ਹੈ ਕਿ ਸਾਨੂੰ ਜ਼ਿੰਦਗੀ ਹੀ ਚਾਹੀਦੀ ਹੈ?
0: ਯੈਸ,
1: ਜੇ ਜ਼ਿੰਦਗੀ ਨਹੀਂ ਹੋਏਗੀ ਤਾਂ ਤੇਜ਼ ਰਫ਼ਤਾਰ ਨੂੰ ਕਿੱਥੋਂ ਅਸੀਂ ਫੜ ਪਾਵਾਂਗੇ, ਅਤੇ ਜ਼ਰੂਰਤ ਹੈ ਮੁੜ ਤੋਂ ਇੱਕ ਵਾਰੀ ਆਪਣੇ ਪਿਛੋਕੜ 'ਚ ਝਾਤ ਮਾਰਨ ਦੀ ਕਿ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗਾਂ ਨੇ ਸਾਡੇ ਪਰਿਆਵਰਨ ਨੇ ਸਾਨੂੰ ਦਿੱਤੀਆਂ ਨੇ ਉਹ ਕਿਸੇ ਕਾਰਨ ਵਜੋਂ ਹੀ ਦਿੱਤੀਆਂ ਨੇ, ਅਤੇ ਜੇ ਅਸੀਂ ਹੁਣ ਵਾਤਾਵਰਨ ਦਿਨ ਦੀ ਖਾਸ ਤੌਰ 'ਤੇ ਗੱਲ ਕੀਤੀ ਜਾਏ ਤਾਂ ਕਿਸ ਤਰ੍ਹਾਂ ਦੇ ਸਾਨੂੰ ਇੱਕ ਦੂਸਰੇ ਨੂੰ ਜਿਹੜੇ ਤੋਹਫੇ ਨੇ ਉਹ ਦੇਣੇ ਚਾਹੀਦੇ ਨੇ?
0: ਪਹਿਲੀ ਗੱਲ ਤਾਂ ਜੀ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਵੀ ਤੁਸੀਂ ਮਠਿਆਈਆਂ ਦੇ ਡੱਬੇ, ਸਾਡੇ ਕੋਈ ਵੀ ਤਿੱਥ ਤਿਉਹਾਰ ਆਉਂਦੇ ਸਿੱਧਾ ਕੰਮ ਸਾਡਾ ਮਠਿਆਈਆਂ ਨਾਲ,

0: ਵਰਕਰ ਆ, ਅਸੀਂ ਉਹਨੂੰ ਦੇ ਲੈ, ਤੂੰ ਲੈ ਆ,
1: ਜੀ
0: ਤੇ ਕਿੰਨਾ ਬਿਹਤਰ ਹੋਵੇ ਵੀ ਜੇ ਅਸੀਂ ਖੁਦ ਵੀ ਖਾਣ ਵਾਸਤੇ ਵੀ ਤੇ ਜਾਂ ਅਸੀਂ ਜਦੋਂ ਗਿਫਟ ਕਰਨੇ ਆ ਤੇ ਤੁਸੀਂ ਉੱਥੇ ਫਰੂਟ ਦਿਓ। ਔਰ ਫਰੂਟ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਫਰੂਟ ਇੱਕ ਤੁਸੀਂ ਲਿਫਾਫੇ 'ਚ ਭਰ ਕੇ ਲਿਜਾਂਦੇ ਆ, ਇੱਕ ਤੁਸੀਂ ਭੂਆ ਮਾਸੀਆਂ ਕੋਲ ਜਾਂਦੇ ਆ, ਤੁਸੀਂ ਜਾਣ ਲੱਗੇ ਇੱਕ ਬਹੁਤ ਸੋਹਣੀ ਵਰਾਇਟੀ ਦਾ ਅਮਰੂਦ ਦਾ ਬੂਟਾ ਲੈ ਜਾਓ, ਠੀਕ ਹੈ ਨਾ, ਕਿੰਨੂ ਦਾ ਬੂਟਾ ਲੈ ਜਾਓ, ਨਿੰਬੂ ਦਾ ਬੂਟਾ ਲੈ ਜਾਓ, ਤਾਂ ਉਹ ਫਿਰ ਜਦੋਂ ਹਰ ਸਾਲ ਜਦੋਂ ਉਹਦੇ 'ਤੇ ਨਿੰਬੂ ਲੱਗਣਗੇ ਜਾਂ ਆਂਵਲੇ ਲੱਗਣਗੇ, ਉਹ ਕਿੰਨਾ ਤੁਹਾਨੂੰ ਯਾਦ ਕਰਨਗੇ
1: ਜੀ।
0: ਤਾਂ ਉਹ ਇਹ ਚੀਜ਼ਾਂ ਕਈ ਵਾਰੀ ਜਦੋਂ ਕੁਛ ਲੋਕਾਂ ਨੂੰ ਲੱਗਦਾ ਯਾਰ ਇਹ ਮਤਲਬ ਛਦਾਈਆਂ ਜਿਹਾਂ ਵਾਲਾ ਕੰਮ ਆ, ਅਤੇ ਅਸੀਂ ਪਹਿਲਾਂ ਵੀ ਤਾਂ ਛਦਾਈ ਹੋਏ ਪਏ ਹਾਂ ਇਹੋ ਜਿਹੀਆਂ ਚੀਜ਼ਾਂ। ਅੱਜ ਕੱਲ੍ਹ ਸਾਰੀ ਚੀਜ਼ ਜਿਵੇਂ ਹੁਣ ਇਨਵਾਇਰਮੈਂਟ ਜਿਹੜਾ ਬੀਟ ਦਾ ਜਿਹੜਾ ਪਲਾਸਟਿਕ ਪੋਲਿਊਸ਼ਨ ਆ, ਜਿਹੜਾ ਇਹਦਾ ਮੁੱਦਾ ਰੱਖਿਆ ਹੋਇਆ ਯੂਨਾਈਟਿਡ ਨੇਸ਼ਨ ਵੱਲੋਂ, ਹਰ ਚੀਜ਼ ਨੂੰ ਅਸੀਂ ਲਿਫਾਫੇ 'ਚ ਪਾਉਣ ਦੀ ਲੋੜ ਹੈ ਨਹੀਂ ਸੀ, ਜਿਹੜਾ ਪਾਤਾ ਹੈ ਨਾ, ਤਾਂ ਉਹ ਉਹਨਾਂ ਚੀਜ਼ਾਂ ਤੋਂ ਜਿਹੜੀ ਸਾਡੀ ਚੀਜ਼ ਰੈਪ ਕਰਨੀ ਜਾਂ ਉਹਦੇ ਦਿਖਾਉਣਾ ਉਹਦੇ 'ਤੇ ਬਹੁਤ ਫੋਕਸ ਹੋ ਗਿਆ। ਅਤੇ ਅਸੀਂ ਕਿੱਥੇ ਤਾਂ ਕਿੱਥੇ ਪਹਿਲਾਂ ਤਾਂ ਬੱਚੇ ਝੋਲੀਆਂ 'ਚ ਭਰ ਕੇ ਲਿਆਉਂਦੇ ਹੁੰਦੇ ਸੀ, ਚਾਹੇ ਉਹ ਜਾਂਬੜਾਂ ਹੁੰਦੀਆਂ ਸੀ, ਆਂਵਲੇ ਹੁੰਦੇ ਸੀ, ਅਮਰੂਦ ਹੁੰਦੇ ਸੀ, ਅਤੇ ਅਸੀਂ ਨਾ ਉਸ ਚੀਜ਼ ਨੂੰ ਐਕਚੁਅਲੀ ਬੇਸਿਕਲੀ ਕਿ ਸਾਨੂੰ ਨਾ ਨੇਚਰ ਨਾਲ ਜੁੜਨਾ ਪੈਣਾ ਔਰ ਸਾਨੂੰ ਨਾ ਜਿਹੜੀਆਂ ਸੋ ਕਾਲਡ ਜਿਹੜਾ ਸਟੇਟਸ ਸਿੰਬਲ ਆ ਉਹਨੂੰ ਛੱਡਣਾ ਪੈਣਾ
1: ਜੀ।
0: ਮਤਲਬ ਤੁਸੀਂ ਇੱਕ ਬੰਦੇ ਦਾ ਆਫਿਸ ਜੋ ਹੁਣ ਅਲੱਗ ਮਤਲਬ ਯੂਨੀਵਰਸਿਟੀ ਵਿੱਚ ਲੋਕ ਰਹਿੰਦੇ ਆ, ਇਹ ਉਹਨਾਂ ਦਾ ਜ਼ਿਆਦਾਤਰ ਨਾ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਸਾਡੀਆਂ ਯੂਨੀਵਰਸਿਟੀ ਕੈਂਪਸ ਹੁੰਦੇ ਆ, ਮੈਂ ਵੈਸੇ ਐਗਜ਼ਾਮਪਲ ਦਿੰਦਾ, ਉਹ 2 ਕਿਲੋਮੀਟਰ ਦੇ ਵਿੱਚ ਹੁੰਦੇ ਆ, ਅਤੇ 2 ਕਿਲੋਮੀਟਰ 'ਤੇ ਸਾਈਕਲ 'ਤੇ ਆਉਣਾ ਜਾਣਾ ਕੋਈ ਵੱਡੀ ਐਡੀ ਗੱਲ ਨਹੀਂ ਹੈਗੀ। ਤੁਸੀਂ ਬੰਦਾ ਜੇ ਲੋਕ ਕਹਿੰਦੇ ਵੀ ਕਾਰ 'ਤੇ ਟਾਈਮ ਸੇਵ ਹੁੰਦਾ, ਅਤੇ ਜੇ ਤੁਸੀਂ 10 ਮਿੰਟ ਪਹਿਲਾਂ ਤੁਰ ਲਓਗੇ ਤਾਂ ਕੀ ਹਰਜ ਹੈ, ਪਰ ਉਹ ਕਰਕੇ ਨਹੀਂ ਰਾਜੀ ਕੋਈ। ਇਹ ਚਰਚਾ ਹੁਣ ਅੱਜ ਤੋਂ ਪਹਿਲਾਂ 25-30 ਸਾਲ ਪਹਿਲਾਂ ਤਾਂ ਚਰਚਾ ਨਹੀਂ ਹੁੰਦੀ ਸੀ, ਇੱਕ ਪੋਜ਼ਿਟਿਵ ਪੱਖ ਆਇਆ ਕਿ ਹੁਣ ਚਰਚਾ ਜ਼ਰੂਰ ਹੋ ਰਹੀ ਹੈ, ਬਟ ਉਹਦੇ 'ਤੇ ਜਿਹੜਾ ਐਕਟ ਹੈ ਉਹ ਸਾਨੂੰ ਹਜੇ ਕਰਨਾ ਪੈਣਾ। ਉੱਧਰ ਅਸੀਂ ਘੱਟ ਤੁਰਦੇ ਹਾਂ, ਤੁਰ ਰਹੇ ਹਾਂ ਪਰ ਥੋੜ੍ਹੀ ਜਿਹੀ ਸਾਡੀ ਸਪੀਡ ਸਲੋਅ ਹੈ, ਔਰ ਉਹਨੂੰ ਵਾ ਜਿਵੇਂ ਹੁਣ ਤੁਸੀਂ ਰੇਡੀਓ ਦੇ ਮਾਧਿਅਮ ਹੈ, TV ਦੇ ਮਾਧਿਅਮ ਹੈ, ਉਹਨਾਂ ਰਾਹੀਂ ਜੇ ਸਾਰਾ ਦਿਨ ਮਤਲਬ ਬਜ਼ਾਰੀ ਕਰਨ ਦੀਆਂ ਚੀਜ਼ਾਂ ਹੋ ਰਹੀਆਂ ਤਾਂ ਉੱਥੇ ਸਾਨੂੰ ਸੈੜੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ। ਬੇਸਿਕਲੀ ਤਾਂ ਅਸੀਂ ਜੋ ਬੱਚਿਆਂ ਮੂਹਰੇ ਪਰੋਸਾਂਗੇ, ਬੱਚਿਆਂ ਨੇ ਤਾਂ ਉਹੀ ਚੀਜ਼ ਸਿੱਖਣੀ ਹੈ ਨਾ, ਜੋ ਸਾਰਾ ਦਿਨ ਧੂਮ ਧੜਾਕੀ ਹੋਈ ਜਾਊਗੀ ਤਾਂ ਬੱਚਾ ਉਹ ਹੀ ਸਿੱਖੂਗਾ, ਜੇ ਉੱਥੇ ਕੋਈ ਕੰਮ ਦੀ ਗੱਲ ਆਊਗੀ। ਹੁਣ ਤੁਸੀਂ ਪਿਛਲੇ ਕੁਛ ਸਮੇਂ 'ਚ ਹੀ ਦੇਖ ਲਓ ਕਿ ਕੋਈ ਇੱਕ ਸਮਾਂ ਸੀ ਜਦੋਂ TV ਦਾ ਰੁਝਾਨ ਬਹੁਤ ਵੱਧ ਗਿਆ ਸੀ, ਪਰ ਕਿੰਨਾ ਚੰਗਾ ਵਧੀਆ ਸਮਾਂ ਦੁਆਰਾ ਆਇਆ ਕਿ ਹੁਣ FM ਲੋਕ ਬਹੁਤ ਜ਼ਿਆਦਾ ਲੋਕ ਕਾਰ ਦੇ ਵਿੱਚ, ਮੇਰੇ ਐਵਰੀ ਟਾਈਮ FM ਚੱਲਦਾ ਰਹਿੰਦਾ, ਰੇਡੀਓ ਚੱਲਦਾ।
1: ਮਤਲਬ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਡਾਕਟਰ ਬਲਵਿੰਦਰ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀਗੇ, ਤੁਸੀਂ ਇੱਕ ਸੰਸਥਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਰਹੇ ਹੋ, ਅਤੇ ਕੀ ਸਰਕਾਰੀ ਅਦਾਰਿਆਂ ਤੋਂ ਵੀ ਕੋਈ ਸਹਿਯੋਗ ਮਿਲ ਰਿਹਾ ਕਿ ਇਸ ਕਾਰਗੁਜ਼ਾਰੀਆਂ ਨੂੰ ਆਪਾਂ ਇੱਕ ਅਮਲੀ ਜਾਮਾ ਪਹਿਨਾ ਸਕੀਏ?
0: ਦੇਖੋ ਜੀ, ਸਰਕਾਰ 2 ਚੀਜ਼ਾਂ ਹੁੰਦੀਆਂ ਜੀ, ਜਦੋਂ ਕਿਸੇ ਦੀ ਡਿਊਟੀ ਲੱਗ ਜਾਂਦੀ ਆ ਤਾਂ ਉਹਦੇ ਲਈ ਬੋਝ ਬਣ ਜਾਂਦਾ, ਮਤਲਬ ਐਂ ਨਹੀਂ ਹੈਗਾ ਵੀ ਸਰਕਾਰੀ ਲੋਕ ਕੰਮ ਨਹੀਂ ਕਰਦੇ ਆ, ਪਰ ਜਿਹੜਾ ਸਾਡਾ ਗਰੁੱਪ ਬਣਿਆ ਹੋਇਆ, ਅਸੀਂ ਸਾਰੇ ਛਦਾਈ ਜਨੂੰਨੀ ਲੋਕ ਇਕੱਠੇ ਹੋਏ ਹੋਏ ਆ, ਅਸੀਂ ਤਾਂ ਈਵਨ ਸਾਲ ਦੇ ਵਿੱਚ ਇੱਕ ਸਾਡਾ ਮੈਗਾ ਈਵੈਂਟ ਹੁੰਦਾ, ਉਹਦੇ ਵਿੱਚ ਅਸੀਂ ਜਿਹੜੇ ਸਾਡੇ 7-8 ਅਵਾਰਡ ਦਿੰਦੇ ਹਾਂ, 5 ਲੱਖ ਰੁਪਇਆ ਅਸੀਂ ਅਵਾਰਡ ਮਨੀ ਦਿੰਦੇ ਹਾਂ, ਔਰ ਪਹਿਲਾ ਅਵਾਰਡ ਸਾਡਾ 1 ਲੱਖ ਰੁਪਏ ਦਾ ਉਸ ਪਿੰਡ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਆਪਣਾ ਛੱਪੜ ਕੁਦਰਤੀ ਰੂਪ 'ਚ ਸੰਭਾਲਿਆ ਹੋਇਆ ਹੁੰਦਾ, ਉਹਨੂੰ ਪੱਕਾ ਨਹੀਂ ਕੀਤਾ ਹੁੰਦਾ। ਇਵੇਂ ਜਿਹੜਾ ਕੋਈ ਇੱਕ ਕੋਈ ਸੰਸਥਾ ਜਾਂ ਕੋਈ ਸ਼ਖਸੀਅਤ ਦਾ ਬੂਟੇ ਲਾਉਂਦੀ ਆ ਤਾਂ ਉਹ ਸਾਡੇ ਕੋਲ ਆਏ ਨਹੀਂ ਹੈਗਾ ਵੀ ਸਾਡੇ ਕੋਲ ਪੈਸਿਆਂ ਦਾ ਭੰਡਾਰ ਪਿਆ ਹੋਇਆ, ਬਟ ਅਸੀਂ ਕਹਿੰਦੇ ਕਿ ਹੁਣ ਸ਼ੀਲਡਾਂ ਹੋਈਆਂ, ਸਰੋਪੇ ਹੋਏ ਜਾਂ ਹੋਰ ਚੀਜ਼ਾਂ, ਉਹ ਬੰਦਾ ਜਾਂਦਾ ਘਰ ਰੱਖ ਦਿੰਦਾ, ਪਰ ਜਿਹੜਾ ਬੰਦਾ ਐਕਚੁਅਲ 'ਚ ਕੰਮ ਕਰ ਰਿਹਾ, ਜੇ ਕਿਸੇ ਪਿੰਡ ਨੂੰ 1 ਲੱਖ ਰੁਪਇਆ ਜਾਂਦਾ ਜਾਂ 50,000 ਰੁਪਇਆ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂਦਾ, ਤਾਂ ਉਹ ਉਹਦੇ 'ਚ ਇੱਕ ਭਾਵਨਾਵਾਂ ਹੋਰ ਵੱਧ ਗਿਆ ਨੇ, ਯਾਰ ਹਾਂ ਮੈਨੂੰ ਕਿਤੋਂ ਰੈਕੋਗਨਾਈਜੇਸ਼ਨ ਮਿਲੀ ਹੈ ਅਤੇ ਮੈਂ ਹੋਰ ਕੰਮ ਕਰਾਂ। ਸੋ ਅਸੀਂ ਇੱਦਾਂ ਲੱਗੇ ਹੋਏ ਹਾਂ ਕਿ ਸੁਸਾਇਟੀ ਨੂੰ ਇੱਕ ਚਿੰਗ ਲਾਉਣ ਵਾਲੀ ਗੱਲ, ਘਰ ਘਰ ਜਾ ਕੇ ਕੁੰਡਾ ਖੜਕਾਉਣ ਵਾਲੀ ਗੱਲ, ਉਹਦੇ 'ਤੇ ਲੱਗੇ ਹੋਏ ਆ ਕਿ ਮਤਲਬ ਅੱਜ ਤੋਂ ਮੈਂ 15-20 ਸਾਲ ਪਹਿਲਾਂ ਜਦੋਂ ਇਸ ਵਿਸ਼ੇ 'ਤੇ ਸ਼ੁਰੂ ਹੋਇਆ ਸੀ ਤਾਂ ਮੈਂ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਮਤਲਬ ਰੁੱਖਾਂ 'ਤੇ ਕੰਮ ਕਰਦਾ। ਹੁਣ ਮੈਂ ਜਦੋਂ ਕੋਈ ਗੱਲ ਕਰਦਾ ਜੇ ਤੁਸੀਂ ਕੀ ਕਰਦੇ ਤਾਂ ਮੈਂ ਇੱਕ ਮੇਰਾ ਜਵਾਬ ਇਹ ਹੁੰਦਾ ਕਿ ਮੈਂ ਵਾਤਾਵਰਨ ਪਲੱਸ ਲਾਈਫ ਸਟਾਈਲ 'ਤੇ ਕੰਮ ਕਰਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਦਰਤ ਦੀ ਵਾਪਸੀ ਕਿਵੇਂ ਆ ਸਕਦੀ ਹੈ? ਜਿਹੜੀਆਂ ਚੀਜ਼ਾਂ ਡੈਫੀਨੇਟਲੀ ਸਾਨੂੰ ਸੜਕਾਂ ਦੀ ਲੋੜ ਆ, ਸਾਨੂੰ ਵਹੀਕਲਾਂ ਦੀ ਲੋੜ ਆ, ਪਰ ਜਿੱਥੇ ਜਿੱਥੇ ਜਿਹੜਾ ਕੰਮ ਕੁਦਰਤੀ ਸਰੋਤ ਕਰ ਸਕਦੇ ਫਿਰ ਉੱਥੇ ਤਾਂ ਸਾਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ।
1: ਤੁਸੀਂ ਹੁਣੇ ਬੜੀ ਅੱਛੀ ਗੱਲ ਦਾ ਜ਼ਿਕਰ ਕੀਤਾ, ਜਿਵੇਂ ਕਿ ਕੁਦਰਤ ਦੀ ਵਾਪਸੀ ਸਾਡੇ ਜੀਵਨ 'ਚ ਕਿਵੇਂ ਹੋ ਸਕਦੀ ਹੈ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁਮਕਿਨ ਹੈ?
0: ਡੈਫੀਨੇਟਲੀ ਜੀ, ਉਹਦੇ 'ਚ ਦੇਖੋ ਮੈਂ ਇੱਕ ਗੱਲ ਕਰਦਾ ਨਾ ਵੀ ਹਰ ਘਰ ਨਾ ਸਾਡੀ ਸਭ ਤੋਂ ਛੋਟੀ ਇਕਾਈ ਘਰ ਹੈ, ਘਰ ਦੇ ਵਿੱਚ ਸਭ ਤੋਂ ਛੋਟੀ ਅਤੇ ਅਹਿਮ ਇਕਾਈ ਸਾਡੀ ਰਸੋਈ ਆ। ਰਸੋਈ ਦੇ ਵਿੱਚ ਬੀਬੀ ਆ, ਕੋਈ ਵੀ ਆ ਜਿਹੜੀ, ਹੈ ਨਾ, ਕਿਸੇ ਦੀ ਪਤਨੀ ਆ, ਕਿਸੇ ਦੀ ਮਾਂ, ਉਹ ਇੱਕ ਤਾਂ ਹੁਣ ਅੱਜ ਕੱਲ੍ਹ ਕੀ ਆ ਕਿ ਵੀ ਗਾਰਲਿਕ ਦੀ ਵੀ ਪੇਸਟ ਆ ਗਈ, ਹਰ ਚੀਜ਼ ਦੀ ਪੇਸਟ ਆ ਬਾਜ਼ਾਰੋਂ, ਉਹੀ ਗੱਲ ਮਸ਼ੀਨ 'ਚੋਂ ਨਿਕਲਿਆ ਹੋਇਆ। ਇੱਕ ਕਿਸੇ ਬੀਬੀ ਨੇ

0: ਘਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਆਪਣੇ ਗਮਲਿਆਂ ਦੇ ਵਿੱਚ ਤੁਲਸੀ ਉਗਾਈ ਹੋਈ ਆ, ਪੁਦੀਨਾ ਉਗਾਇਆ ਹੋਇਆ, ਲਸਣ ਲਾਇਆ ਹੋਇਆ ਹੈ, ਮਤਲਬ ਸਾਡੇ ਗੋਰਿਆਂ ਨੂੰ ਕਿਚਨ ਵਿੰਡੋ ਹਰਬਸ ਕਹਿੰਦੇ।
1: ਯਾਨੀ ਕਿ ਛੋਟਾ ਛੋਟਾ ਕਦਮ ਵਧਾਵਾਂਗੇ ਤਾਂ ਅਸੀਂ ਉਸ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਵਾਂਗੇ। ਅਤੇ ਸੁਨੇਹਾ ਸਾਡੇ ਸਾਰੇ ਹੀ ਸਰੋਤਿਆਂ ਨੂੰ ਕੀ ਦੇਣਾ ਚਾਹੋਗੇ?
0: ਮੈਂ ਤਾਂ ਜੀ ਇੱਕੋ ਹੀ ਗੱਲ ਕਹਿਣਾ ਕਿ ਅਸੀਂ ਸਾਡੇ ਕੋਲ ਚਾਹੇ ਕਰੋੜਾਂ ਰੁਪਏ ਹੋਣ, ਅਤੇ ਅਸੀਂ ਉਹਨਾਂ ਕਰੋੜਾਂ ਰੁਪਿਆਂ ਦੇ ਨਾਲ ਅਸੀਂ ਜਿਹੜੀ ਸਾਡੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੇ ਨਾ, ਹਵਾ, ਪਾਣੀ, ਭੋਜਨ, ਨਹੀਂ ਖਰੀਦ ਸਕਦੇ। ਉਹਦੇ ਲਈ ਸਾਨੂੰ ਕੁਦਰਤ ਨਾਲ ਜੁੜਨਾ ਪੈਣਾ। ਜੇ ਕੁਦਰਤ ਨਾਲ ਜੁੜਾਂਗੇ ਤਾਂ ਹੀ ਸਾਡਾ ਜੀਵਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸੁਖਾਲਾ। ਅਤੇ ਇਹ ਮੈਨੂੰ ਵਿਸ਼ਵਾਸ ਆ ਕਿ ਅਸੀਂ ਮੁੜਾਂਗੇ ਇਸ ਵੱਲ, ਕੁਦਰਤ ਸਾਡੇ ਘਰ ਸਾਡੇ ਆਪਸ ਦੇ ਵਿੱਚ ਆਊਗੀ, ਸਾਡੇ ਕੋਲ ਵਾਪਸ ਆਊਗੀ।
1: ਜੀ ਡਾਕਟਰ ਬਲਵਿੰਦਰ ਸਿੰਘ ਜੀ, ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਵਾਤਾਵਰਣ ਦੇ ਪ੍ਰਤੀ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਧੰਨਵਾਦ
2: ਜੀ। ਇਹ ਤਾਂ ਸਨ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ, ਜਿਨ੍ਹਾਂ ਨੇ ਰੁੱਖਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਬਾਰੇ ਜਾਣਕਾਰੀ ਦਿੱਤੀ, ਅਤੇ ਇਹਨਾਂ ਨਾਲ ਗੱਲਬਾਤ ਕੀਤੀ ਸੀ ਅਰਚਨਾ ਹੋਰਾਂ ਨੇ। ਵਾਕਈ ਹਰਪ੍ਰੀਤ ਜੀ, ਇਸ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਰੁੱਖ ਨੇ ਜਿਹੜੇ ਸਾਡੇ ਆਲਾ ਦੁਆਲਾ ਹੈ ਜਿਹੜਾ, ਉਹ ਸਾਡੇ ਜੀਵਨ ਦੇ ਵਿੱਚ ਉਹ ਸਥਾਨ ਹੈ ਜਿਹੜਾ ਰੱਖਦਾ ਹੈ, ਜਿਸ ਦੇ ਨਾਲ ਅਸੀਂ ਆਪਣੇ ਜੀਵਨ ਦਾ ਜਿਹੜਾ ਬਹੁਤ ਹਿੱਸਾ ਹੈ ਜਿਹੜਾ ਉਹਨਾਂ ਦੇ ਨਾਲ ਹੀ ਗੁਜ਼ਾਰਦੇ ਹਾਂ
3: ਜੀ। ਔਰ ਰੁੱਖਾਂ ਦੀ ਗੱਲ ਕੀਤੀ ਇਹਨਾਂ ਨੇ, ਅਤੇ ਡਾਕਟਰ ਸਾਹਿਬ ਨੇ ਜੀਵਨ ਸ਼ੈਲੀ ਨੂੰ ਬਦਲਣ ਦੀ ਵੀ ਗੱਲ ਕੀਤੀ ਕਿ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਸਾਨੂੰ, ਜਿਹੜੇ ਕੁਦਰਤੀ ਸਰੋਤ ਨੇ, ਉਹਨਾਂ ਨੂੰ ਅਸੀਂ ਯੂਜ਼ ਕਰੀਏ। ਔਰ ਥੋੜ੍ਹੀ ਸੁਹਾਣੀਆਂ ਦੀ ਉਹਨਾਂ ਨੇ ਵਾਹ ਵਾਹ ਵੀ ਕਰ ਦਿੱਤੀ ਕਿ ਕਈ ਲੇਡੀਜ਼ ਨੇ ਘਰ ਦੇ ਵਿੱਚ ਤੁਲਸੀ ਦਾ ਬੂਟਾ ਲਾਇਆ ਹੁੰਦਾ ਆ, ਨਿਆਦਬੋ ਲਾਈ ਹੁੰਦੀ, ਇੱਦਾਂ ਦੇ ਨਿੱਕੇ ਨਿੱਕੇ ਅਜਵੈਣ ਦਾ ਬੂਟਾ ਲਾਇਆ ਹੁੰਦਾ, ਔਰ ਉਹਨਾਂ ਦੀ ਵਰਤੋਂ ਵੀ ਕਰਦੇ ਆ। ਤੋ ਇੱਦਾਂ ਇੱਦਾਂ ਦੀ ਸ਼ੁਰੂਆਤ ਤੋਂ ਹੀ ਅੱਗੇ ਅੱਗੇ ਸਾਰੇ ਜਣੇ ਰਲੀਏ ਤਾਂ ਬਹੁਤ ਵਧੀਆ ਸਿਹਤ ਵੀ ਰਹੇਗੀ, ਔਰ ਵਾਤਾਵਰਣ ਵੀ, ਉਹਦੀ ਸਿਹਤ ਵੀ ਸਹੀ ਰਹੇਗੀ
2: ਬਿਲਕੁਲ। ਅਤੇ ਮਾਹੌਲ ਨੂੰ ਹੋਰ ਜ਼ਿਆਦਾ ਸੋਹਣਾ ਬਣਾਉਣ ਲਈ, ਖੁਸ਼ਗਵਾਰ ਬਣਾਉਣ ਲਈ ਆਪਾਂ ਇੱਕ ਗੀਤ ਸੁਣ ਲਈਏ
3: ਜੀ। ਜੀ

0: हेलो।
1: नमस्कार, भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
3: हाँ जी, रुख भी लगा ले ते सुरक्षित भी रह रहे हैं हुण असीं ते अगे वधदे आ जी। प्रोग्राम वसदे वेड़े नूं भी अगे लै के चलदे आ ते इस सिलसिला शुरू करदे आ। उमरां दे पेंडे, शुक्रवार दा दिन हुंदा ते इस सिलसिले दे तहत असीं किसी ना किसी मैंबर दी शख्स दी जिंदगी दे विच झात मारदे आ कि उन्होंने अपनी जिंदगी दे विच किन्ने क पेंडे किते हुंदे ने जितों सानूं कुछ सेध मिल सके
4: जी। ते तेजबीर सिंह ਉਹਨਾਂ ਦੇ ਪੈਂਡੇ ਸਿਲਸਿਲੇ ਦੇ ਵਿੱਚ ਆਪਣੀ ਜ਼ਿੰਦਗੀ 'ਤੇ ਝਾਤ ਪਾ ਰਹੇ ਨੇ, ਆਓ ਸੁਣੀਏ।
5: ਕਹਿੰਦੇ ਨੇ ਕਿ ਜਿਨ੍ਹਾਂ ਕੋਲ ਉਮਰਾਂ ਦੇ ਤਜ਼ਰਬੇ ਹੁੰਦੇ ਨੇ, ਜੋ ਸਿਆਣੇ ਹੁੰਦੇ ਨੇ, ਉਹ ਕਿਸੇ ਬੋਰਡ ਵਾਂਗ ਹੁੰਦੇ ਨੇ ਜਿਨ੍ਹਾਂ ਦੀ ਛਾਵੇਂ ਬੈਠ ਕੇ ਅਸੀਂ ਕਿੰਨਾ ਹੀ ਕੁਝ ਜ਼ਿੰਦਗੀ 'ਚੋਂ ਸਿੱਖਦੇ ਹਾਂ। ਉਹਨਾਂ ਦੇ ਤਜ਼ਰਬਿਆਂ ਤੋਂ ਅਸੀਂ ਜੀਵਨ ਦੇ ਤਜ਼ਰਬਿਆਂ ਦਾ ਨਿੱਘ ਮਾਣਦੇ ਹਾਂ, ਛਾਂ ਮਾਣਦੇ ਹਾਂ। ਅਤੇ ਇਸੇ ਤਰ੍ਹਾਂ ਹੀ ਇਸੇ ਸਿਲਸਿਲੇ ਦਾ ਨਾਮ ਹੈ ਪ੍ਰੋਗਰਾਮ ਉਮਰਾਂ ਦੇ ਪੈਂਡੇ। ਇਸ ਸਿਲਸਿਲੇ ਤਹਿਤ ਅੱਜ ਅਸੀਂ ਤੇਜਬੀਰ ਸਿੰਘ ਹੁਣਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਤੇਜਬੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
6: ਬਹੁਤ ਬਹੁਤ ਧੰਨਵਾਦ ਜੀ।
5: ਤੇਜਬੀਰ ਸਿੰਘ ਜੀ, ਤੁਸੀਂ ਰਿਟਾਇਰਡ ਹੋ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਕਿਹੜੇ ਡਿਪਾਰਟਮੈਂਟ 'ਚੋਂ ਰਿਟਾਇਰਡ ਹੋ, ਕਦੋਂ ਰਿਟਾਇਰ ਹੋਏ ਸੀ?
6: ਮੈਂ ਜੀ 1971 ਵਿੱਚ ਮਾਰਕਫੈਡ ਜਲੰਧਰ ਵਿੱਚ ਸਰਵਿਸ ਜੁਆਇਨ ਕੀਤੀ ਸੀ
5: ਜੀ,
6: ਅਤੇ ਉਸ ਤੋਂ ਬਾਅਦ ਮੇਰਾ ਰਿਟਾਇਰ ਵੀ 2011 ਦੇ ਵਿੱਚ ਕਪੂਰਥਲੇ ਤੋਂ ਹੋਇਆ
5: ਜੀ। ਯਾਨੀ ਕਿ ਤੁਸੀਂ ਕਾਫੀ ਲੰਬਾ ਸਮਾਂ ਸਰਵਿਸ ਕੀਤੀ ਹੈ, ਤੇ ਇਹ ਜੋ ਪੂਰਾ ਸਰਵਿਸ ਦਾ ਸਮਾਂ ਸੀ, ਇਹ ਕਿਸ ਤਰ੍ਹਾਂ ਦਾ ਬੀਤਿਆ ਤੁਹਾਡਾ?
6: ਸਰਵਿਸ ਦੇ ਦੌਰਾਨ ਮੇਰਾ ਸਮਾਂ ਕਾਫੀ ਅੱਛਾ ਬੀਤਿਆ
5: ਜੀ ਜੀ।
6: ਕੋਈ ਐਲੀਗੇਸ਼ਨ ਨਹੀਂ ਲੱਗਾ ਕੁਛ, ਬੜੀ ਇਮਾਨਦਾਰੀ ਨਾਲ
5: ਜੀ,
6: ਤੇ ਬੜੇ ਸਹਿਜ ਸੁਭਾਅ ਦੇ ਨਾਲ। ਸਟਾਫ ਵੀ ਬਹੁਤ ਅੱਛਾ ਮੈਨੂੰ ਮਿਲਿਆ
5: ਜੀ ਜੀ।
6: ਸਾਡੇ ਮਾਰਕਫੈਡ ਦੇ ਵਿੱਚ ਬਾਲਮਕੰਦ ਸ਼ਰਮਾ ਜੀ
5: ਜੀ
6: ਹੁੰਦੇ ਸੀਗੇ
5: ਜੀ,
6: ਉਹਨਾਂ ਨਾਲ ਵੀ ਬਹੁਤ ਮੇਰਾ ਸੀਗਾ ਲਿੰਕ, ਕਿਉਂਕਿ ਉਹ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਉਂਦੇ ਹੁੰਦੇ ਸੀ
5: ਜੀ ਜੀ।
6: ਮਤਲਬ ਮੇਰੀ ਜਿਹੜੀ ਜੋਬ ਸੀ ਉਹ ਟੈਕਨੀਕਲ ਸੀ।
5: ਠੀਕ ਹੈ, ਟੈਕਨੀਕਲ ਜੋਬ ਸੀ ਪਰ ਤੁਸੀਂ ਸੱਭਿਆਚਾਰ ਦੇ ਨਾਲ ਵੀ ਜੁੜੇ ਹੋਏ?
6: ਜੁੜਿਆ ਹਾਂ, ਬਚਪਨ ਤੋਂ ਹੀ।
5: ਅੱਛਾ, ਠੀਕ ਹੈ ਜੀ। ਬਚਪਨ ਦੀ ਤੁਸੀਂ ਗੱਲ ਕੀਤੀ ਹੈ, ਤਾਂ ਫਿਰ ਬਚਪਨ ਦੇ ਵਿੱਚ ਹੱਥ ਮਾਰਦੇ ਹਾਂ, ਕਿੱਥੇ ਜਨਮ ਹੋਇਆ ਤੁਹਾਡਾ?
6: ਮੇਰਾ ਜਨਮ ਜੀ ਪਿੰਡ ਬੋਲਪੁਰ
5: ਹਾਂਜੀ,
6: ਜ਼ਿਲ੍ਹਾ ਕਪੂਰਥਲਾ।
5: ਠੀਕ ਹੈ,
6: ਹਾਂਜੀ।
5: ਪਰਿਵਾਰਿਕ ਮਾਹੌਲ ਕਿਹੋ ਜਿਹਾ ਸੀ? ਸਿੱਖਿਆ ਤੁਸੀਂ ਕਿਹੜੀ ਹਾਸਿਲ ਕੀਤੀ ਅਤੇ ਕਿਸ ਤਰ੍ਹਾਂ ਨੌਕਰੀ ਦੇ ਵਿੱਚ ਆਏ?
6: ਪਰਿਵਾਰਿਕ ਮਾਹੌਲ ਵੀ ਬਹੁਤ ਅੱਛਾ, ਤਿੰਨ ਬ੍ਰਦਰ ਹਨ ਅਤੇ ਤਿੰਨ ਸਿਸਟਰਾਂ, ਸਾਰੇ ਬਹੁਤ ਅੱਛੇ ਆ। ਮੇਰੇ ਫਾਦਰ ਬਿਜਲੀ ਬੋਰਡ ਦੇ ਵਿੱਚ ਉਹਨਾਂ ਨੌਕਰੀ ਕੀਤੀ ਹੈ।
5: ਠੀਕ ਹੈ,
6: ਅਤੇ ਸਾਡੀ ਪਾਲਣਾ ਬਹੁਤ ਅੱਛੀ ਹੋਈ ਹੈ। ਸਾਡੇ ਬਾਬਾ ਜੀ ਜਿਹੜੇ ਸੀਗੇ ਉਹ ਵੀ ਸੰਗੀਤ ਨਾਲ ਜੁੜੇ ਹੋਏ ਸੀ, ਡਾਕਟਰ ਵੀ ਸੀਗੇ।
5: ਮਤਲਬ ਕਿ ਸਿੱਖਿਆ ਦੇ ਨਾਲ ਤੁਹਾਡੇ ਪਰਿਵਾਰ 'ਚੋਂ ਸਾਰੇ ਲੋਕ ਪਹਿਲੇ ਜੁੜੇ ਹੋਏ ਸਨ?
6: ਸਭ ਜੀ, ਹਾਂਜੀ।
5: ਪਰਿਵਾਰ
6: ਹੀ ਸਾਡਾ ਪੜ੍ਹਿਆ ਲਿਖਿਆ ਸਾਰਾ।
5: ਬਹੁਤ ਵਧੀਆ,
6: ਹਾਂਜੀ।
5: ਤੁਸੀਂ ਦੱਸਿਆ ਕਿ ਸੰਗੀਤਕ ਮਾਹੌਲ ਵੀ ਸੀ ਘਰ ਦੇ ਵਿੱਚ,
6: ਸੰਗੀਤ
5: ਕਿਸ ਤਰ੍ਹਾਂ ਦਾ ਸੰਗੀਤਕ ਮਾਹੌਲ ਸੀ?
6: ਮੇਰੇ ਫਾਦਰ ਵੀ ਕੀਰਤਨ ਕਰਦੇ ਹੁੰਦੇ ਸੀ
5: ਜੀ ਜੀ।
6: ਮਤਲਬ ਇਹਨੂੰ ਆਪਣਾ ਕਮਰਸ਼ੀਅਲ ਨਹੀਂ ਲਿਆ ਉਹਨਾਂ ਨੇ, ਆਪਣੇ ਸ਼ੌਕ ਰੱਖਿਆ ਬਸ
5: ਜੀ।
6: ਅਤੇ ਸਾਡੇ ਬਾਬਾ ਜੀ ਜਿਹੜੇ ਸੀਗੇ ਉਹ ਸਰੰਦੇ ਨਾਲ ਕੀਰਤਨ ਕਰਦੇ ਸੀਗੇ।
5: ਠੀਕ ਹੈ,
6: ਸਰੰਦਾ।
5: ਅਤੇ ਤੁਸੀਂ ਆਪਣੇ ਪਿਤਾ ਜੀ ਨੂੰ ਜਾਂ ਫਿਰ ਪੁਰਖਿਆਂ ਨੂੰ ਦੇਖਿਆ ਤੁਸੀਂ ਕਿ ਉਹ ਕੀਰਤਨ ਕਰਦੇ ਸਨ, ਸੰਗੀਤ ਦੇ ਨਾਲ ਜੁੜੇ ਹੋਏ ਸਨ, ਉਹਨਾਂ ਦੇ ਨਾਲ ਜਦੋਂ ਤੁਸੀਂ ਬੈਠਦੇ ਸੀ, ਫਿਰ ਤੁਹਾਡੇ ਉਦੋਂ ਮਨ ਦੇ ਵਿੱਚ ਸ਼ੌਕ ਹੋਇਆ ਕਿ ਮੈਂ ਵੀ ਸੰਗੀਤ ਸਿੱਖਾਂ?
6: ਹਾਂਜੀ ਹਾਂਜੀ, ਬਿਲਕੁਲ। ਫਿਰ ਮੈਂ ਸੰਗੀਤ ਸਿੱਖਿਆ ਵੀ, ਮੇਰੇ ਜਿਹੜੇ ਸਤਿਕਾਰਯੋਗ ਤਾਇਆ ਜੀ ਸਨ
5: ਜੀ,
6: ਸਰਦਾਰ ਰਘਵੀਰ ਸਿੰਘ, ਉਹ ਸੈਂਟਰ ਗੌਰਮੈਂਟ ਦੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ
5: ਜੀ
6: ਡਾਇਰੈਕਟਰ ਸੀਗੇ।
5: ਠੀਕ ਹੈ,
6: ਅਤੇ ਇਹਦੇ ਸਰਵਿਸ ਦੇ ਨਾਲ ਨਾਲ ਉਹ ਸੰਗੀਤ ਦੇ ਬਹੁਤ ਮਾਹਰ ਸੀ, ਕਲਾਸੀਕਲ ਉਹਨਾਂ ਨੇ ਸਿੱਖਿਆ ਹੋਇਆ ਸੀਗਾ
5: ਜੀ।
6: ਉਹਨਾਂ ਤੋਂ ਫਿਰ ਮੈਨੂੰ ਜ਼ਿਆਦਾ ਸ਼ੌਂਕ ਪਿਆ।
5: ਠੀਕ ਹੈ,
6: ਕਿਉਂਕਿ ਉਹ ਮੈਨੂੰ ਕਲਾਸੀਕਲ ਵੀ ਸਿਖਾਉਂਦੇ ਰਹੇ।
5: ਮਤਲਬ ਕਿ ਪਰਿਵਾਰ ਦੇ ਵਿੱਚ ਤੁਸੀਂ ਸਿੱਖਿਆ ਗ੍ਰਹਿਣ ਕੀਤੀ?
6: ਪਰਿਵਾਰ 'ਚੋਂ ਹੀ, ਅਤੇ ਜਦੋਂ ਮੇਰੀ ਇੱਥੇ ਜੁਆਇਨਿੰਗ ਹੋਈ 71 'ਚ
5: ਜੀ,
6: 71 ਦੇ ਵਿੱਚ ਮੈਂ ਜਦੋਂ ਜਲੰਧਰ ਆ ਗਿਆ, ਉਦੋਂ ਇੱਥੇ ਮੈਂ APJ ਕਾਲਜ ਆਫ ਫਾਈਨ ਆਰਟਸ,
5: ਹਾਂਜੀ,
6: ਰਾਜੇਸ਼ਵਰੀ ਕਲਾ ਸੰਗਮ ਹੁੰਦਾ ਸੀ, APJ ਕਾਲਜ ਆਫ ਫਾਈਨ ਆਰਟਸ ਬਾਅਦ 'ਚ ਬਣਿਆ,
5: ਅਤੇ
6: ਉਦੋਂ ਰਾਜੇਸ਼ਵਰੀ ਕਲਾ ਸੰਗਮ ਹੁੰਦਾ ਸੀਗਾ, ਅਤੇ ਸਰਦਾਰ ਜੋਤ ਸਿੰਘ ਜੀ ਪ੍ਰਿੰਸੀਪਲ ਸੀਗੇ
5: ਜੀ।
6: ਅਤੇ ਮੈਂ ਸਿੱਖਿਆ ਲਈ ਆ ਮੇਰੇ ਬਹੁਤ ਸਤਿਕਾਰਯੋਗ ਸ਼੍ਰੀ ਦੀਪਕ ਚੈਟਰਜੀ
5: ਜੀ ਜੀ,
6: ਉਹਨਾਂ ਤੋਂ ਮੈਂ 2 ਸਾਲ ਸਿੱਖਿਆ ਗ੍ਰਹਿਣ ਕੀਤੀ ਹੈ।
5: ਅੱਛਾ, ਤੁਸੀਂ ਜਦੋਂ ਸੰਗੀਤ ਦੇ ਨਾਲ ਜੁੜੇ ਤਾਂ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਤੁਸੀਂ ਆਪਣੇ

0: ਸਕੂਲ ਕਾਲਜ ਦੇ ਵਿੱਚ ਵੀ ਸਿੰਗਿੰਗ ਕਰਦੇ ਰਹੇ ਜਾਂ ਫਿਰ ਤੁਸੀਂ ਜੋਬ ਦੇ ਵਿੱਚ ਆ ਕੇ ਹੀ ਸ਼ੁਰੂ ਕੀਤਾ?
1: ਨਾ ਜੀ ਨਾ, ਬਚਪਨ ਤੋਂ ਹੀ
0: ਜੀ
1: ਤੁਹਾਨੂੰ
0: ਬਚਪਨ ਤੋਂ ਹੀ
1: ਦੱਸਿਆ,
0: ਕਰ ਰਹੇ ਸੀ।
1: ਮੈਂ ਸਿੱਖਿਆ ਤਾਂ ਸਵੇਰੇ ਬਚਪਨ 'ਚ, ਜਦੋਂ ਕਿਸੇ ਦਾ ਵਿਆਹ ਹੋਣਾ
0: ਜੀ
1: ਤਾਂ ਉਹਨਾਂ ਨੇ ਮੈਨੂੰ ਕਹਿਣਾ ਵੀ ਤੇਜਵੀਰ ਸਿੰਘ ਚਲੋ ਸਿੱਖਿਆ ਸੁਣਾਓ।
0: ਜੀ
1: ਮੈਨੂੰ ਬਹੁਤ ਸ਼ੌਂਕ ਸੀ ਸਿੱਖਿਆ ਔਰ ਸਵੇਰੇ ਪੜ੍ਹਨ ਦਾ।
0: ਠੀਕ ਹੈ।
1: ਅਤੇ ਸਕੂਲ ਦੇ ਟਾਈਮ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੰਗਲ ਸਿੰਘ ਤੁਸੀਂ ਸੁਣੇ ਹੋਣੇ ਆ, ਮਸ਼ਹੂਰ ਗਾਇਕ ਆ।
0: ਬਿਲਕੁਲ ਬਿਲਕੁਲ
1: ਹਾਂਜੀ ਹਾਂਜੀ,
0: ਜੀ
1: ਉਹ ਵੀ ਮੇਰੇ ਤਾਇਆ ਜੀ ਦੇ ਲੜਕੇ ਸੀਗੇ।
0: ਅੱਛਾ।
1: ਅਤੇ ਉਹਨਾਂ ਦੇ ਨਾਲ ਅਸੀਂ ਸਕੂਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਣਾ,
0: ਜੀ
1: ਅਤੇ ਉਹਨਾਂ ਨੇ ਮਤਲਬ ਸਾਨੂੰ ਦੋਨਾਂ ਨੂੰ ਐਸੀ ਦੇਣੀ ਗੀਤ ਵੀ ਉਹਦੀ ਮੁਹੰਮਦ ਰਫੀ ਦੇ ਨਾਲ ਆਵਾਜ਼ ਮਿਲਦੀ ਸੀ ਨਾ ਮੰਗਲ ਸਿੰਘ ਦੀ, ਤਾਂ ਮੈਨੂੰ ਕਹਿਣਾ ਤੁਸੀਂ ਲਤਾ ਦੀ ਜੀ ਆਵਾਜ਼ 'ਚ ਗਾਓ, ਅਸੀਂ ਦੋਨਾਂ ਨੇ ਫਿਰ ਗਾਉਣਾ।
0: ਅੱਛਾ, ਲਤਾ
1: ਬਹੁਤ
0: ਮੰਗੇਸ਼ਕਰ
1: ਲਾਈਕ
0: ਦੀ ਆਵਾਜ਼ ਵਿੱਚ
1: ਸਨ।
0: ਤੁਸੀਂ ਗੀਤ ਗਾਏ?
1: ਹਾਂਜੀ ਹਾਂਜੀ, ਬਹੁਤ।
0: ਠੀਕ ਹੈ, ਮਤਲਬ ਡਿਊਟ ਸੌਂਗ ਤੁਸੀਂ ਇਸ ਤਰ੍ਹਾਂ ਗਾਉਂਦੇ ਰਹੋ ਇਕੱਠੇ ਮਿਲ ਕੇ?
1: ਹਾਂਜੀ ਹਾਂਜੀ।
0: ਠੀਕ ਹੈ ਠੀਕ ਹੈ। ਅਤੇ ਜਦੋਂ ਤੁਸੀਂ ਨੌਕਰੀ ਕਰਦੇ ਸੀ, ਨੌਕਰੀ ਦੌਰਾਨ ਵੀ ਤੁਸੀਂ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਉਹਨਾਂ ਦੇ ਨਾਲ ਜੁੜੇ ਰਹੇ?
1: ਹਾਂਜੀ ਹਾਂਜੀ, ਬਿਲਕੁਲ ਜੁੜੇ ਸੀ। ਹਾਂਜੀ, ਮੈਂ ਕਿਉਂਕਿ ਸ਼ਾਮ ਦੀਆਂ ਕਲਾਸਾਂ ਹੁੰਦੀਆਂ ਸੀ ਇੱਥੇ
0: ਜੀ
1: ਰਾਜੇਸ਼ਵਰੀ ਕਲਾ ਸੰਗਮ 'ਚ, ਇੱਥੇ ਸ਼ਾਮ ਨੂੰ ਫਿਰ ਮੈਂ ਸਿੱਖਣ ਆਉਣਾ
0: ਠੀਕ ਹੈ
1: ਸ਼੍ਰੀ ਦੀਪਕ ਚੈਟਰ ਜੀ ਕੋਲੋਂ।
0: ਜੀ
1: ਅਤੇ ਇੱਕ ਵਾਰੀ ਰੇਡੀਓ 'ਤੇ ਵੀ ਅਸੀਂ ਗਾਇਆ ਵਾ।
0: ਅੱਛਾ।
1: ਹਾਂਜੀ ਹਾਂਜੀ, ਸ਼ਬਦ ਚੈਟਰ ਜੀ ਸਾਹਿਬ ਦੇ ਨਾਲ, ਅਤੇ ਪੂਰੀ ਕਲਾਸ ਨੇ ਗਾਇਆ।
0: ਅੱਛਾ ਠੀਕ ਹੈ। ਬਚਪਨ ਦੇ ਵਿੱਚ ਤਾਂ ਤੁਸੀਂ ਲਤਾ ਮੰਗੇਸ਼ਕਰ ਹੋਣਾ ਦੇ ਸਾਈਡ ਤੋਂ ਗਾਇਆ ਸੀ, ਪਰ ਹੁਣ ਵੀ ਗਾਉਂਦੇ ਹੋ ਤੁਸੀਂ, ਹੁਣ ਤੁਹਾਡੇ ਕੋਲ ਕੁਝ ਸੁਣ ਸਕਦੇ ਹਾਂ ਅਸੀਂ?
1: ਹੁਣ ਜ਼ਰੂਰ ਸੁਣੋ ਜੀ।
0: ਜੀ।
1: ਐਵੇਂ ਤੇਰਾ ਮਿੱਤਰਾ ਮੈਂ ਛੱਡ ਆਈ ਸ਼ਹਿਰ, ਐਵੇਂ ਤੇਰਾ ਮਿੱਤਰਾ ਮੈਂ ਛੱਡ

ਰੋਂਦੀ ਰਹਿਨੀ ਆ ਸਰਾਣੇ ਹੇਠਾਂ ਬਾਂ ਧਰ ਕੇ, ਐਵੇਂ ਤੇਰਾ ਮਿੱਤਰਾ ਮੈਂ ਛੱਡ ਆਈ ਸ਼ਹਿਰ। ਮੈਨੂੰ ਕੀ ਪਤਾ ਸੀ ਚੂੜੀ ਗਰਾ

0: ਮਤਲਬ ਸ੍ਰੀ ਅਖੰਡ ਪਾਠ ਸਾਹਿਬ ਵੀ ਕਰ ਲੈਂਦਾ
1: ਜੀ
0: ਅਤੇ ਘਰ ਵੀ ਸਹਿਜ ਪਾਠ ਜਾਰੀ ਰੱਖਦੇ ਹਾਂ।
1: ਠੀਕ ਹੈ।
0: ਅਤੇ ਬਾਕੀ ਜਿੱਥੇ ਕੀਰਤਨ ਦੀ ਸੇਵਾ ਹੋਈ ਉੱਥੇ ਕੀਰਤਨ ਵੀ ਕਰਨ ਚਲਾ ਜਾਂਦਾ।
1: ਬਹੁਤ ਵਧੀਆ, ਠੀਕ ਹੈ। ਮਤਲਬ ਇੱਕ ਰੂਹਾਨੀ ਜੋ ਮਾਹੌਲ ਹੈ ਉਸ ਨਾਲ ਤੁਸੀਂ ਜੁੜੇ ਹੋਏ ਹੋ, ਕਿਉਂਕਿ ਤੁਸੀਂ ਬਚਪਨ ਦੇ ਵਿੱਚ ਕੀਰਤਨ ਦੇ ਨਾਲ ਵੀ ਜੁੜੇ ਰਹੇ ਸੀ ਅਤੇ ਉਹ ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ।
0: ਹਾਂਜੀ ਬਿਲਕੁਲ।
1: ਅੱਛਾ ਤੇਜਬੀਰ ਸਿੰਘ ਜੀ, ਜੇਕਰ ਅਸੀਂ ਪੁੱਛਣਾ ਚਾਹੀਏ ਕਿ ਤੁਸੀਂ ਆਪਣੇ ਉਮਰ ਦੇ ਤਜ਼ਰਬੇ ਤੋਂ ਜੋ ਸਿੱਖਿਆ ਹੈ ਉਹ ਸਾਡੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ?
0: ਦੇਖੋ ਜੀ, ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿੰਦਾ
1: ਜੀ
0: ਵੀ ਆਪਣੇ ਮਾਂ ਬਾਪ ਦੀ ਕਦਰ ਜ਼ਰੂਰ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਮਾਤਾ

0: ਅੱਛਾ ਤੇਜਬੀਰ ਸਿੰਘ ਜੀ, ਜੇਕਰ ਅਸੀਂ ਪੁੱਛਣਾ ਚਾਹੀਏ ਕਿ ਤੁਸੀਂ ਆਪਣੇ ਉਮਰ ਦੇ ਤਜ਼ਰਬੇ ਤੋਂ ਜੋ ਸਿੱਖਿਆ ਹੈ ਉਹ ਸਾਡੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ?
1: ਦੇਖੋ ਜੀ, ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿੰਦਾ
0: ਜੀ
1: ਵੀ ਆਪਣੇ ਮਾਂ ਬਾਪ ਦੀ ਕਦਰ ਜ਼ਰੂਰ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਮਾਤਾ ਪਿਤਾ ਦੀ
0: ਜੀ
1: ਰਿਸਪੈਕਟ ਕਰੋ। ਉਹਨਾਂ ਨੂੰ ਜਦੋਂ ਵੀ ਤੁਸੀਂ ਘਰੋਂ ਬਾਹਰ ਜਾਣਾ, ਉਹਨਾਂ ਚਰਨਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈ ਕੇ ਜ਼ਰੂਰ ਜਾਓ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ ਔਰ ਤੁਸੀਂ ਤਰੱਕੀਆਂ ਕਰੋਗੇ।
0: ਬਿਲਕੁਲ
1: ਇਹ
0: ਬਿਲਕੁਲ
1: ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ।
0: ਜੀ ਅਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜੋ ਤੁਹਾਡੀ ਅਗਲੀ ਪੀੜ੍ਹੀ ਹੈ ਉਸਨੂੰ ਵੀ ਸੰਗੀਤ ਦਿੱਤਾ ਹੈ, ਉਹ ਵੀ ਸੰਗੀਤ ਸਿੱਖਦੇ ਨੇ
1: ਮੇਰਾ ਬੇਟਾ ਗਾਉਂਦਾ ਹੈ,
0: ਜੀ।
1: ਹਾਂਜੀ, ਮੇਰਾ ਬੇਟਾ ਤੇਜਿੰਦਰਵੀਰ ਸਿੰਘ, ਉਹ ਇੱਥੇ ਜੌਬ ਵੀ ਕਰਦਾ ਜਲੰਧਰ ਦੇ ਵਿੱਚ
0: ਜੀ
1: ਅਤੇ ਨਾਲ ਨਾਲ ਸੰਗੀਤ ਗਾਉਂਦਾ ਵੀ।
0: ਅੱਛਾ, ਉਹਨਾਂ ਨੇ ਵੀ ਤੁਹਾਡੇ ਤੋਂ ਸਿੱਖਿਆ ਜਾਂ ਕਿਤੇ ਹੋਰ ਸਿੱਖਿਆ?
1: ਨਹੀਂ ਜੀ, ਉਹਨਾਂ ਨੂੰ ਵੀ ਇਸੇ ਜਿੱਦਾਂ ਪਰਿਵਾਰ ਮੇਰੇ ਤੋਂ ਜਾਂ ਤਾਇਆ ਜੀ ਕੋ ਸਾਡੇ ਕੋ,
0: ਜੀ
1: ਹਾਂਜੀ
0: ਮਤਲਬ ਕਿ ਪੀੜ੍ਹੀ ਦਰ ਪੀੜ੍ਹੀ।
1: ਪੀੜ, ਹਾਂਜੀ ਹਾਂ ਬਿਲਕੁਲ।
0: ਅੱਛਾ,
1: ਦੋ ਬੇਟੇ ਆ ਮੇਰੇ, ਅਤੇ ਇੱਕ ਇੱਥੇ ਜੌਬ ਕਰਦਾ ਅਤੇ ਇੱਕ ਕੈਨੇਡਾ ਜੀ।
0: ਠੀਕ ਹੈ ਠੀਕ ਹੈ। ਤੇਜਬੀਰ ਸਿੰਘ ਜੀ, ਵੈਸੇ ਤਾਂ ਤੁਸੀਂ ਜ਼ਿੰਦਗੀ ਦਾ ਕਾਫੀ ਲੰਮਾ ਪੈਂਡਾ ਹੰਢਾਲਿਆ ਹੈ, ਬਹੁਤ ਕੁਝ ਕੀਤਾ ਹੈ ਤੁਸੀਂ ਜ਼ਿੰਦਗੀ ਦੇ ਵਿੱਚ।
1: ਬਿਲਕੁਲ,
0: ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੋਚਦੇ ਹੋ ਕਿ ਹੋਰ ਕੁਝ ਕਰਨਾ ਬਾਕੀ ਹੈ, ਕੁਝ ਤੁਹਾਡੇ ਮਨ ਦੇ ਵਿੱਚ ਇੱਛਾਵਾਂ, ਸਮਾਜ ਦੇ ਲਈ, ਪਰਿਵਾਰ ਦੇ ਲਈ, ਆਪਣੇ ਆਪ ਦੇ ਲਈ?
1: ਬਸ ਵਧੀਆ ਜੀ, ਜੋ ਵੀ ਬਹੁਤ ਅੱਛਾ ਚੱਲਦਾ ਸਾਡਾ, ਫੈਮਿਲੀ ਵੀ ਬਹੁਤ ਸੈੱਟ ਆ ਜੀ, ਇੱਕ ਬੇਟੀ ਆ, ਦੋ ਬੇਟੇ ਆ,
0: ਜੀ
1: ਅਤੇ ਉਹ ਆਪਣੇ ਆਪਣੇ ਸਭ ਮਸਤ ਆ।
0: ਜੀ ਜੀ ਠੀਕ ਹੈ। ਤੁਸੀਂ ਕਾਫੀ ਸਮੇਂ ਦਾ ਬਦਲਾਅ ਵੀ ਦੇਖਿਆ ਹੈ
1: ਹਾਂਜੀ ਹਾਂਜੀ,
0: ਕਿ ਸਮਾਂ
1: ਬਹੁਤ ਕੁਝ
0: ਕਾਫੀ
1: ਦੇਖਿਆ
0: ਬਦਲਿਆ ਹੈ, ਤੇ ਉਸ ਦੇ ਮੁਤਾਬਕ ਅੱਜ ਦੇ ਸਮਾਜ ਨੂੰ ਸੇਧ ਦੇਣ ਦੇ ਲਈ ਕੀ ਕਰਨਾ ਚਾਹੋਗੇ ਤੁਸੀਂ?
1: ਸਮਾਜ ਨੂੰ ਸੇਧ ਇਹੋ ਹੀ ਦੇਵਾਂਗੇ ਬਸ, ਵੀ ਆਪਣੇ ਇੱਕ ਤਾਂ ਭਰੂਣ ਹੱਤਿਆ ਬਿਲਕੁਲ ਨਹੀਂ ਹੋਣੀ ਚਾਹੀਦੀ।
0: ਜੀ ਜੀ
1: ਮੈਂ ਇਹ ਸਮਾਜ ਨੂੰ ਜ਼ਰੂਰ ਕਹੂੰਗਾ ਵੀ ਬੇਟੀਆਂ ਦਾ ਕਤਲ ਨਹੀਂ ਹੋਣਾ ਚਾਹੀਦਾ।
0: ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜੇ ਰੁੱਖ ਔਰ ਕੁੱਖ,
0: ਜੀ
1: ਇਹਨਾਂ ਨੂੰ ਬਚਾ ਕੇ ਰੱਖੋ, ਰੁੱਖਾਂ ਨੂੰ ਲਾਓ। ਇੱਕ ਰੁੱਖ ਤਾਂ ਹਮੇਸ਼ਾ ਹਰ ਇੱਕ ਨੂੰ ਲਗਾਉਣਾ ਹੀ ਚਾਹੀਦਾ ਹੈ,
0: ਬਿਲਕੁਲ ਬਿਲਕੁਲ
1: ਤਾਂ ਜੋ ਸਾਨੂੰ ਸ਼ੁੱਧ ਹਵਾ ਮਿਲੇ,
0: ਜੀ।
1: ਆਕਸੀਜਨ ਮਿਲੇ।
0: ਅੱਛਾ, ਤੁਸੀਂ ਵੀ ਵਾਤਾਵਰਣ ਦੇ ਨਾਲ ਜੁੜੇ ਹੋਏ ਹੋ, ਰੁੱਖ ਵਗੈਰਾ ਲਗਾਉਂਦੇ ਹੋ ਤੁਸੀਂ ਮਿਲ ਕੇ?
1: ਰੁੱਖਾਂ ਜੀ ਹਾਂ,
0: ਜੀ
1: ਮੈਂ ਬਹੁਤ ਸ਼ੌਕ ਆ ਮੈਨੂੰ ਰੁੱਖਾਂ ਲਾਉਣ ਦਾ, ਜਿੱਥੇ ਵੀ ਜਗ੍ਹਾ ਮਿਲਦੀ ਹੈ
0: ਜੀ
1: ਅਸੀਂ ਰੁੱਖ ਲਾਉਂਦੇ ਉੱਥੇ।
0: ਠੀਕ ਹੈ ਜੀ। ਤੇਜਬੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਆਏ, ਅਤੇ ਜਾਂਦੇ ਜਾਂਦੇ ਹੁਣ ਤੁਹਾਡੇ ਤੋਂ ਇੱਕ ਹੋਰ ਗੀਤ ਸੁਣਨਾ ਚਾਹਾਂਗੇ।
1: ਮੁਲਾਕਾਤ ਪਵਨਦੀਪ ਸ਼ਰਮਾ, ਉਹ ਵੀ ਗਾਇਕ
0: ਜੀ
1: ਸੀਗੇ ਤੋ ਰਾਈਟਰ ਵੀ ਸੀਗੇ, ਉਹਨਾਂ ਦਾ ਗੀਤ ਮੈਂ ਆਪ ਜੀ ਨੂੰ ਜ਼ਰੂਰ ਸੁਣਾਊਂ।
0: ਜ਼ਰੂਰ ਜ਼ਰੂਰ।
1: ਉਹ ਭੈਣ ਅਤੇ ਵੀਰ ਦਾ ਆਪਸ ਵਿੱਚ ਪਿਆਰ ਆ। ਵੀਰਾ ਵੇ ਸੋਹਣੇ ਅੰਮੜੀ ਜਾਇਆ, ਵੀਰਾ ਵੇ ਸੋਹਣੇ ਅੰਮੜੀ ਜਾਇਆ, ਅੱਜ ਕਿੱਧਰੋਂ ਰਾਹ ਭੁੱਲ ਆਇਆ, ਰਾਹ ਤੱਕ ਤੱਕ ਥੱਕੀਆਂ ਅੱਖੀਆਂ, ਪੈਣਾ ਹੁੰਦੀਆਂ ਮੋਦੀਆਂ ਭੁੱਖੀਆਂ, ਹੁਣ ਤੇ ਸੁਪਨਾ ਹੋ ਕੇ ਰਹਿ ਗਈ ਉਹ ਤੂਤਾਂ ਦੀ ਛਾਵੇ ਛਾਵੇ। ਦੱਸ ਵੀਰ ਨਾ, ਜਦ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ, ਦੱਸ ਵੀਰ ਨਾ, ਜਦ ਤੁਰਿਆ ਸੀ ਤੂੰ ਕੀ ਕਰਦੀ ਸੀ।

ਉਖੜ ਕੇ ਜੋ ਵਸਦੀ ਉਸ ਦਾ ਧੀ ਹੈ ਨਾਵੇ ਨਾਵੇ। ਦੱਸ ਵੀਰ ਨਾ ਜਦ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ। ਦੱਸ ਵੀਰ ਨਾ ਜਦ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ। ਵੀਰਾ ਵੇ ਭਾਬੋ ਦਾ ਗੋਡਾ ਕਦੇ ਕਦੇ ਤਾਂ ਛੱਡਿਆ ਕਰਵੇ। ਵੀਰਾ ਵੇ ਭਾਬੋ ਦਾ ਗੋਡਾ ਕਦੇ ਕਦੇ ਤਾਂ ਛੱਡਿਆ ਕਰਵੇ। ਭੈਣਾਂ ਦੇ ਘਰੇ ਵਰੇ ਸ਼ਮਾਹੀ ਆਇਆ ਕਰ ਦਿਲ ਕੱਢਿਆ ਕਰਵੇ। ਭੈਣਾਂ ਦੇ ਘਰੇ ਵਰੇ ਸ਼ਮਾਹੀ ਆਇਆ ਕਰ ਦਿਲ ਕੱਢਿਆ ਕਰਵੇ। ਪੇਕਿਆਂ ਵੱਲ ਦੀ ਖਬਰ

ਦਊਂ ਕਰਾਏ ਖਰਚੇ ਕੰਨਿਓ ਡੁੱਲ ਨਾ ਜਾਵੀਂ, ਆਪੇ ਮੈਂ ਲਾ ਦਊਂ ਕਰਾਏ ਖਰਚੇ ਕੰਨਿਓ ਡੁੱਲ ਨਾ ਜਾਵੀਂ। ਵੇਮਾ ਦਾ ਜਿਉਣਾ ਬਦਲਿਆ ਕਿ ਨਹੀਂ, ਭਾਂਡਿਆਂ 'ਚੋਂ ਹੱਥ ਨਿਕਲਿਆ ਕਿ ਨਹੀਂ, ਮਾਂ ਦਾ ਜਿਉਣਾ ਬਦਲਿਆ ਕਿ ਨਹੀਂ, ਭਾਂਡਿਆਂ 'ਚੋਂ ਹੱਥ ਨਿਕਲਿਆ ਕਿ ਨਹੀਂ।

0: ਕੀ ਕਰਦੀ ਸੀ ਮੇਰੀ ਮਾਂ ਵੇ, ਵੀਰਾ ਵੇ ਸੋਹਣੀ ਅੰਬੜੀ ਜਾਇਆ, ਅੱਜ ਕਿੱਧਰੋਂ ਰਾਹ ਭੁੱਲ ਆਇਆ, ਰਾਤ ਤੱਕ ਥੱਕੀਆਂ ਅੱਖੀਆਂ, ਪੈਣਾ ਹੁੰਦੀਆਂ ਮੋਰ ਦੀਆਂ ਭੁੱਖੀਆਂ, ਹੁਣ ਤੇ ਸੁਪਨਾ ਹੋ ਕੇ ਰਹਿ ਗਈ ਉਹ ਤੂਤਾਂ ਦੀ ਛਾਵੇ ਛਾਵੇ। ਦੱਸ ਵੀਰ ਨਾ ਜਦ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ।
1: ਬਹੁਤ ਵਧੀਆ ਤੇਜਵੀਰ ਸਿੰਘ ਜੀ, ਬਹੁਤ ਵਧੀਆ ਤੁਸੀਂ ਗਾਇਆ। ਤੁਹਾਡੇ ਗੀਤਾਂ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਖੂਬਸੂਰਤ ਝਲਕ ਮਿਲਦੀ ਹੈ।
0: ਧੰਨਵਾਦ ਜੀ, ਬਹੁਤ।
1: ਅਤੇ ਤੁਸੀਂ ਇਸੇ ਤਰ੍ਹਾਂ ਗਾਉਂਦੇ ਗੁਣਗੁਣਾਉਂਦੇ ਰਹੋ, ਅਤੇ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਜੁੜੇ ਰਹੋ, ਸੇਵਾ ਨਿਭਾਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਦਾ।
0: ਧੰਨਵਾਦ ਜੀ
2: ਜੀ, ਇਹ ਤਾਂ ਸੀ ਸਿਲਸਿਲਾ ਉਮਰਾਂ ਦੇ ਪੈਂਡੇ, ਜਿਸ ਵਿੱਚ ਤੇਜਵੀਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਪਲ ਨੇ ਉਹਨਾਂ ਨੂੰ ਸਾਡੇ ਨਾਲ ਸਾਂਝਾ ਕੀਤਾ। ਉਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਹੋਰਾਂ ਨੇ।
3: ਅਗਲੇ ਸਿਲਸਿਲੇ ਵੱਲ ਚੱਲੀਏ ਜੀ।
2: ਜੀ ਬਿਲਕੁਲ,
3: ਹੈ ਨਾ, ਜਿਹੜਾ ਸਾਡਾ ਗੁਣਕਾਰੀ ਰਸੋਈ ਸਿਲਸਿਲਾ ਆ, ਸ਼ੁੱਕਰਵਾਰ ਦੇ ਦਿਨ ਅਸੀਂ ਉਹਦੇ ਵਿੱਚ ਸਾਂਝ ਪਾਉਂਦੇ ਹਾਂ ਆਪਣੇ ਸੁਣਨ ਵਾਲਿਆਂ ਦੇ ਨਾਲ। ਅਤੇ ਅੱਜ ਸਾਡੀ ਰਸੋਈ ਦੇ ਵਿੱਚ ਇੱਕ ਖਾਸ ਚੀਜ਼ ਮੌਜੂਦ ਹੁੰਦੀ ਹੈ, ਗਰਮੀਆਂ 'ਚ ਅਸੀਂ ਇਹਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਪਏ ਹਾਂ, ਗੂੰਦ ਕਤੀਰਾ।
2: ਜੀ ਬਿਲਕੁਲ, ਔਰ ਦੇਖੋ ਜੀ, ਤਾਪਮਾਨ ਜਿਸ ਤਰ੍ਹਾਂ ਵੱਧਦਾ ਜਾ ਰਿਹਾ ਹੈ, ਧੁੱਪ ਹੈ ਨਾ, ਗਰਮੀ ਹੈ ਜਿਹੜੀ, ਇਹਦਾ ਸਿਹਤ 'ਤੇ ਤਾਂ ਪ੍ਰਭਾਵ ਹੁੰਦਾ ਹੀ ਹੈ, ਪਰ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਜਿਹੜੀ ਚੀਜ਼ ਦੀ ਤੁਸੀਂ ਗੱਲ ਕੀਤੀ ਹੈ ਨਾ ਹਰਪ੍ਰੀਤ ਜੀ, ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ
3: ਜੀ। ਹਾਈਡਰੇਟ ਕਰਦਾ ਸਾਡੀ ਬੋਡੀ ਨੂੰ
2: ਜੀ,
3: ਔਰ ਜੇ ਸਹੀ ਮਾਇਨੇ ਦੇ ਵਿੱਚ ਦੇਖੀਏ ਤੇ ਈਵਨ ਪਾਚਨ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਯੋਗਦਾਨ ਹੈ ਕਿ ਅਸੀਂ ਇਹ ਗੂੰਦ ਕਤੀਰੇ ਦੀ ਵਰਤੋਂ ਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਸਭ ਕੁਝ ਅਸੀਂ ਕੰਟਰੋਲ ਦੇ ਵਿੱਚ ਰੱਖ ਸਕਦੇ ਹੈਗੇ ਹਾਂ। ਔਰ ਦੇਖਿਆ ਜਾਵੇ ਤਾਂ ਨਿੱਕਾ ਜਿਹਾ ਦਾਣਾ ਹੁੰਦਾ ਹੈ ਨਾ, ਦੇਖ ਨਾ, ਇੱਕ ਇੱਦਾਂ ਲੱਗਦਾ ਕਿ ਜਿੱਦਾਂ ਕੋਈ ਮੋਤੀ ਹੋ ਗਿਆ, ਅਤੇ 4-5 ਮੋਤੀ ਨੂੰ ਜਦੋਂ ਅਸੀਂ ਰਾਤ ਨੂੰ ਭਗਾਉਂਦੇ ਹਾਂ ਹੈ ਨਾ ਪਾਣੀ ਦੇ ਵਿੱਚ, ਤਾਂ ਸਵੇਰੇ ਟੈਕਨੀਕਲੀ ਜੇ ਸਾਇੰਟੀਫਿਕਲੀ ਡਾਕਟਰ ਕਹਿੰਦੇ ਕਿ 50% ਤੋਂ ਵੱਧ ਫੁੱਲ ਜਾਂਦਾ ਉਹ
2: ਜੀ ਬਿਲਕੁਲ,
3: ਹੈ ਨਾ, ਅਤੇ ਹੈ ਕਿ ਨਿੱਕੇ ਜਿਹੇ 4-5 ਦਾਣੇ, 4-5 ਮੋਤੀ
2: ਜੀ। ਔਰ ਦੇਖੋ ਇਹਦੇ ਫਾਇਦੇ ਕੀ ਨੇ, ਇਹ ਸਰੀਰ ਨੂੰ ਠੰਡਾ ਰੱਖਦਾ ਹੈ ਨਾ, ਜਦੋਂ ਗੋਂਦ ਕਤੀਰਾ ਆਲਰੇਡੀ ਜਿੱਦਾਂ ਠੰਡਾ ਹੈ, ਸਾਡੇ ਸਰੀਰ ਦੀ ਜਿਹੜੀ ਅੰਦਰੂਨੀ ਤਾਪਮਾਨ ਹੈ ਨਾ ਉਹਨੂੰ ਸੰਤੁਲਿਤ ਕਰਨ ਵਿੱਚ ਇਹ ਮਦਦ ਕਰਦਾ ਹੈ, ਅਤੇ ਨਾਲ ਹੀ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਜਿਹੜੇ ਹੀਟ ਸਟ੍ਰੋਕ ਹੈ ਨਾ, ਡੀਹਾਈਡਰੇਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ, ਉਹਦੇ ਵਿੱਚ ਰਾਹਤ ਇਹ ਦਵਾਉਂਦਾ ਹੈ
3: ਜੀ। ਔਰ ਜਿੱਦਾਂ ਤੁਹਾਡਾ ਤਾਂ ਫੇਸ ਅਨੁਰਾਧਾ ਜੀ ਬਹੁਤ ਗਲੋ ਕਰਦਾ ਆ
2: ਜੀ,
3: ਅਤੇ ਮੈਂ ਚਾਹੁੰਦੀ ਹਾਂ ਕਿ ਮੇਰਾ ਵੀ ਕਰੇ, ਤਾਂ ਇਸ ਕਰਕੇ ਤੁਸੀਂ ਕਹਿ ਰਹੇ ਸੀ ਕਿ ਗੂੰਦ ਕਤੀਰਾ ਪੀਆ ਕਰ, ਹੈ ਨਾ
2: ਜੀ, ਤੁਹਾਡਾ ਫੇਸ ਗਲੋ ਕਰ ਰਿਹਾ ਕਿਉਂਕਿ ਤੁਸੀਂ ਸ਼ੁਰੂ ਕੀਤਾ ਹੈ ਨਾ ਗੂੰਦ ਕਤੀਰਾ ਪੀਣਾ।
3: ਬਿਲਕੁਲ ਜੀ, ਚਮੜੀ ਦੇ ਜਿਹੜੇ ਅਸਰ ਬਹੁਤ ਸੋਹਣਾ ਇਹਦਾ ਹੁੰਦਾ ਆ
2: ਜੀ,
3: ਅਤੇ ਈਵਨ ਹੇਅਰ ਗਰੋਥ ਲਈ ਦੇ ਵੀ ਲਈ ਵੀ, ਵਾਲਾਂ ਨੂੰ ਵੀ ਮਤਲਬ ਤੁਸੀਂ ਕਹਿ ਲਓ ਕਿ ਬੈਨੀਫਿਟ ਹੈਗਾ ਅਗਰ ਅਸੀਂ ਗੂੰਦ ਕਤੀਰੇ ਦੀ ਵਰਤੋਂ ਕਰੀਏ, ਮਤਲਬ ਸਕਿਨ ਲਈ ਵੀ ਇੰਪੋਰਟੈਂਟ ਹੈ ਅਤੇ ਹੇਅਰਸ ਦੇ ਲਈ ਵੀ ਇੰਪੋਰਟੈਂਟ ਹੈਗਾ, ਹੈ ਨਾ, ਕਿਉਂਕਿ ਹਰ ਚੀਜ਼ ਨੂੰ ਹਾਈਡਰੇਟ ਰੱਖਣਾ ਹੁੰਦਾ। ਸਾਡੇ ਮੂੰਹ ਦੇ ਵਿੱਚ ਵੀ ਜਦੋਂ ਅਸੀਂ ਪਸੀਨਾ ਦਾ ਮੂੰਹ ਅਜੀਬ ਜਿਹਾ ਹੋ ਜਾਂਦਾ, ਹੈ ਨਾ, ਔਰ ਪਸੀਨੇ ਨੂੰ ਜਦੋਂ ਅਸੀਂ ਰਗੜ ਰਗੜ ਕੇ ਪੂੰਝਦੇ ਹਾਂ, ਉਹ ਹੋਰ ਜ਼ਿਆਦਾ ਸਾਡੀ ਸਿਹਤ, ਫੇਸ ਦੀ ਸਿਹਤ ਲਈ ਗਲਤ ਗੱਲ ਹੈ। ਤਾਂ ਜਦੋਂ ਸਾਡੇ ਅੰਦਰ ਅੰਦਰੂਨੀ ਕੋਈ ਚੀਜ਼ ਇੱਦਾਂ ਦੀ ਜਾ ਰਹੀ ਹੈ ਜਿਹੜੀ ਸਾਡੀ ਸਕਿਨ ਨੂੰ ਬੈਨੀਫਿਟ ਕਰੇ, ਤਾਂ ਉਹ ਬਹੁਤ ਵਧੀਆ ਗੱਲ ਹੀ ਹੈ, ਔਰ ਗੂੰਦ ਕਤੀਰਾ ਇਜ਼ ਦ ਬੈਸਟ ਆਪਸ਼ਨ, ਹੈ ਨਾ
2: ਜੀ। ਗੂੰਦ ਕਤੀਰਾ ਹੈ ਜਿਹੜਾ ਉਹ ਹੱਡੀਆਂ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਹੁੰਦੇ ਨੇ, ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਨੇ, ਅਤੇ ਹੱਡੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਇਹ ਦੂਰ ਕਰਦਾ ਹੈ
3: ਜੀ। ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ
2: ਜੀ,
3: ਭਾਰ ਘਟਾਉਣ ਦੇ

0: ਵੀ ਹੈਲਪਫੁਲ ਹੈ।
1: ਜੀ ਬਹੁਤ ਇਹ ਫਾਇਦੇਮੰਦ ਹੈ, ਕਿਉਂਕਿ ਅੱਜ ਕੱਲ੍ਹ ਸਾਡੀਆਂ ਜਿਹੜੀਆਂ ਭੈਣਾਂ ਨੇ ਹੈ ਨਾ, ਅਤੇ ਉਹ ਹਮੇਸ਼ਾ ਹੀ ਚਾਹੁੰਦੀਆਂ ਨੇ ਕਿ ਅਸੀਂ ਆਪਣੇ ਭਾਰ ਹੈ ਜਿਹੜਾ ਵੱਧਦਾ ਜਾ ਰਿਹਾ ਉਹਨੂੰ ਘਟਾਈਏ।
0: ਇਹਦੇ ਵਿੱਚ ਨਾ ਫਾਈਬਰਸ ਹੁੰਦੇ ਆ ਨਾ,
1: ਜੀ
0: ਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਵੀ ਬੈਨੀਫਿਟ ਹੈਗਾ। ਤੇ ਜੇ ਸਹੀ ਮਾਇਨੇ 'ਚ ਦੇਖੋ ਨਾ, ਜਦੋਂ ਤੁਸੀਂ ਗੂੰਦ ਕਤੀਰੇ ਦਾ ਸੇਵਨ ਕਰਨਾ ਹੈ ਨਾ, ਮਤਲਬ ਤੁਹਾਡੇ ਅੰਦਰ ਬਹੁਤ ਜ਼ਿਆਦਾ ਤੁਸੀਂ ਫਾਈਬਰਸ ਲੈ ਰਹੇ ਹੋ,
1: ਜੀ
0: ਉਦੋਂ ਪਾਣੀ ਜ਼ਰੂਰ ਪੀਣਾ ਪੂਰੇ ਦਿਨ ਦੇ ਵਿੱਚ। ਤੁਸੀਂ ਇਹ ਸੋਚ ਲਓ ਕਿ ਹਾਂਜੀ ਅਸੀਂ ਪਾਣੀ ਜਿੰਨਾ ਅਸੀਂ ਸੋਚਿਆ ਨਾ, ਉਸ ਤੋਂ ਥੋੜ੍ਹਾ ਜ਼ਿਆਦਾ ਪੀਣਾ, ਕਿ ਇਹਨੂੰ ਵੀ ਹਜ਼ਮ ਕਰਨ ਦੀ ਜ਼ਰੂਰਤ ਹੈਗੀ ਹੈ, ਇਹਨੇ ਸਾਡੇ ਹਾਜ਼ਮੇ ਨੂੰ ਠੀਕ ਕਰਨਾ, ਪਰ ਇਹਨੂੰ ਖੁਦ ਨੂੰ ਵੀ ਤਾਂ ਹਜ਼ਮ ਕਰਨਾ ਨਾ ਅਸੀਂ, ਤੋ ਦੋ ਟੂ ਵੇ ਚੱਲਣ ਵਾਲੀ ਚੀਜ਼ ਹੈਗੀ ਹੈ।
1: ਜੀ
0: ਤਾਂ ਔਰ ਸਵਾਦ ਅਲੱਗ ਹੈ ਜੀ, ਇਹਦਾ ਆਪਣੇ ਆਪ 'ਚ ਕੋਈ ਸਵਾਦ ਨਹੀਂ ਹੈ, ਪਰ ਇਹ ਦੁੱਧ ਦੇ ਵਿੱਚ ਵੀ ਪੀਤਾ ਜਾ ਸਕਦਾ ਹੈ ਪਾ ਕੇ। ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲਦਾ ਪਿਆ, ਲੋਕ ਸਮੂਦੀਜ਼ ਬਣਾਉਂਦੇ ਨੇ, ਹੈ ਨਾ,
1: ਜੀ
0: ਉਹਦੇ ਵਿੱਚ ਵੀ ਲੋਕ ਪਾ ਸਕਦੇ ਨੇ, ਇਹਨੂੰ ਫਲੂਦੇ ਵਾਲੀ ਕੁਲਫੀ ਦੇ ਵਿੱਚ ਵੀ ਪਾ ਸਕਦੇ ਨੇ।
1: ਬਿਲਕੁਲ। ਔਰ ਦੇਖੋ ਜੀ, ਗੂੰਦ ਕਤੀਰਾ ਹੈ ਜਿਹੜਾ, ਇਸਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਜਿਹੜੇ ਐਂਟੀ ਆਕਸੀਡੈਂਟ ਹੁੰਦੇ ਨੇ, ਪੌਸ਼ਟਿਕ ਤੱਤ ਮੌਜੂਦ ਹੁੰਦੇ ਨੇ, ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਨੇ। ਔਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਨਾ, ਕੋਈ ਇਨਫੈਕਸ਼ਨ ਆ, ਬਿਮਾਰੀਆਂ ਦੇ ਨਾਲ ਜਦੋਂ ਇਨਸਾਨ ਲੜਦਾ ਹੈ, ਤਾਂ ਉਹ ਇਸਦਾ ਸੇਵਨ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਬਣਾ ਸਕਦਾ ਹੈ।
0: ਚੀਜ਼ਾਂ ਤਾਂ ਅਨੁਰਾਧਾ ਜੀ ਬਹੁਤ ਇੱਦਾਂ ਦੀਆਂ ਹੁੰਦੀਆਂ ਨੇ ਸਾਡੀ ਰਸੋਈ ਦੇ ਵਿੱਚ ਮੌਜੂਦ, ਜਿਨ੍ਹਾਂ ਵੱਲ ਅਸੀਂ ਝਾਤ ਨਹੀਂ ਪਾਉਂਦੇ, ਹੈ ਨਾ। ਸਾਨੂੰ ਲੱਗਦਾ ਕਿ ਹਾਏ ਕੌਣ 4-5 ਕ੍ਰਿਸਟਲਸ ਡੱਬੇ 'ਚੋਂ ਕੱਢੇ, ਫਿਰ
1: ਜੀ
0: ਉਹਨੂੰ ਪਾਣੀ 'ਚ ਉਹਨੂੰ ਭਿਗੋ ਕੇ ਰੱਖਣਾ, ਕਿੰਨਾ ਆਲਸ, ਅਜੀਬ ਜਿਹਾ ਆਲਸ ਕਦੀ ਕਦੀ ਸੁਹਾਣੀਆਂ ਕਰ ਜਾਂਦੀਆਂ ਨੇ,
1: ਜੀ
0: ਪਰ ਸਾਨੂੰ ਇਹ ਨਹੀਂ ਪਤਾ ਕਿ ਛੋਟਾ ਜਿਹਾ ਕੰਮ ਸਾਨੂੰ ਪੂਰੇ ਦਿਨ ਦੇ ਵਿੱਚ ਕਿੰਨਾ ਬੈਨੀਫਿਟ ਦੇ ਕੇ ਜਾ ਰਿਹਾ ਆ,
1: ਬਿਲਕੁਲ ਜੀ
0: ਸਾਡੇ ਅੰਦਰ ਵਾਲੀਆਂ ਚੀਜ਼ਾਂ ਨੂੰ ਕਿੰਨਾ ਕੁ ਬੈਨੀਫਿਟ ਦੇ ਕੇ ਜਾ ਰਿਹਾ ਹੈ।
1: ਜੀ।
0: ਅਤੇ
1: ਔਰ ਦੇਖੋ ਜੀ, ਗੱਲ ਇਹ ਹੈ ਕਿ ਥੋੜ੍ਹਾ ਜਿਹਾ ਸਮਾਂ ਆਪਣੇ ਲਈ ਜੇਕਰ ਅਸੀਂ ਕੱਢਾਂਗੇ, ਆਪਣੀ ਵੀ ਔਰ ਆਪਣੇ ਪਰਿਵਾਰ ਦੀ ਜਿਹੜੀ ਤੰਦਰੁਸਤੀ ਹੈ ਉਸ ਨੂੰ ਅਸੀਂ ਕਾਇਮ ਰੱਖ ਸਕਾਂਗੇ। ਔਰ ਹਰਪ੍ਰੀਤ ਜੀ, ਸਾਡੀਆਂ ਭੈਣਾਂ ਨੇ ਮੈਨੂੰ ਲੱਗਦਾ ਨੋਟ ਕਰ ਲਈਆਂ ਨੇ ਜਿਹੜੀਆਂ ਹਦਾਇਤਾਂ ਅਸੀਂ ਦਿੱਤੀਆਂ ਨੇ ਗੂੰਦ ਕਤੀਰੇ ਜਿਹੜੇ ਗੁਣ ਨੇ। ਔਰ ਹੁਣ ਦੇਖੋ, ਘੜੀ ਵੀ ਜਿਹੜੀ ਹੈ ਉਹ ਵੀ ਸਾਨੂੰ ਇਸ਼ਾਰਾ ਕਰ ਰਹੀ ਹੈ ਕਿ ਹੁਣ ਜ਼ਿਆਦਾ ਸਮਾਂ ਨਹੀਂ ਹੈ।
0: ਜੀ,
1: ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਲਈ ਆਪਣੀ ਦੋਸਤ ਅਨੁਰਾਧਾ ਨੂੰ
0: ਤੇ ਮੈਨੂੰ ਹਰਪ੍ਰੀਤ ਨੂੰ ਦੋ ਇਜਾਜ਼ਤ।
1: ਨਮਸਕਾਰ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ, ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਵਜੇ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਅਜੀਤ ਕੌਰ ਦੀ ਆਵਾਜ਼ ਵਿੱਚ ਗੀਤ ਸੁਣੋਗੇ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਉਸਤਾਦ ਹੰਸ ਰਾਜ ਹੰਸ ਜੀ ਨੂੰ ਸੁਣੋਗੇ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਚਰਨਜੀਤ ਕੌਰ ਤੋਂ ਬਾਸਮਤੀ ਤੋਂ ਵਧੇਰੇ ਪੈਦਾਵਾਰ ਬਾਰੇ ਜਾਣਕਾਰੀ ਲਵੋਗੇ। ਰਾਤ 7:40 'ਤੇ ਸੁਣੋਗੇ ਸਾਡਾ ਉਰਦੂ ਪ੍ਰੋਗਰਾਮ ਸਬਰੰਗ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸੋਨੀਆ ਰਾਏ ਜੀ ਨੂੰ ਸੁਣਨ ਤੋਂ ਬਾਅਦ ਗਜ਼ਲਾਂ ਦਾ ਆਨੰਦ ਮਾਣੋਗੇ। ਰਾਤ 8:00 ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 9:30 ਸੁਣੋਗੇ ਪ੍ਰੋਗਰਾਮ ਰੂਬਰੂ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਬਾਲ ਸਾਹਿਤਕਾਰ ਆਤਮ ਸਿੰਘ ਚੱਟੀ ਨਾਲ ਮੁਲਾਕਾਤ ਕਰੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਜੀ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ ਅਣਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਸਾਰੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸੰਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਸੋਧ ਨਾਲ ਉਹਨਾਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕੀਤਾ ਜਾ ਸਕੇਗਾ ਜਿੱਥੇ ਘੱਟੋ ਘੱਟ 25% ਪਲਾਟ ਪਹਿਲਾਂ ਹੀ ਬਣਾਏ ਜਾ ਚੁੱਕੇ ਨੇ। ਇਸ ਸੰਬੰਧੀ ਅਰਜ਼ੀਆਂ ਕਲੋਨੀ ਦੇ ਪ੍ਰਮੋਟਰ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 30 ਸਤੰਬਰ 2026 ਤੈਅ ਕੀਤੀ ਗਈ ਹੈ। ਸੂਬੇ ਵਿੱਚ 1 ਜੁਲਾਈ ਤੋਂ 30 ਸਤੰਬਰ ਤੱਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਮੰਤਰੀ ਮੰਡਲ ਨੇ ਕਈ ਪ੍ਰਮੁੱਖ ਨਾਗਰਿਕ ਸੇਵਾਵਾਂ ਲਈ ਸਰਕਾਰੀ ਫੀਸਾਂ ਅਤੇ ਸਹੂਲਤ ਖਰਚੇ ਮੁਆਫ਼ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਜ਼ਰੂਰੀ ਨਾਗਰਿਕ ਸੇਵਾਵਾਂ ਵਿੱਚ ਛੋਟ ਦਿੱਤੀ ਜਾਏਗੀ, ਜਿਸ ਵਿੱਚ ਜਾਤ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਨਮ ਸਰਟੀਫਿਕੇਟ, 10ਵੀਂ ਅਤੇ 12ਵੀਂ ਜਮਾਤ ਦੇ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨਾ ਆਦਿ ਸੇਵਾਵਾਂ ਸ਼ਾਮਿਲ ਨੇ। ਜ਼ਮੀਨ ਮਾਲਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਜ਼ਮੀਨ ਹਾਸਲ ਕਰਨ ਦੌਰਾਨ ਕਿਸਾਨਾਂ ਨੂੰ ਵੱਧ ਲਾਭ ਦੇਣ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਲਾਭਾਂ ਨਾਲ ਸੰਬੰਧਿਤ ਮੌਜੂਦਾ ਨੀਤੀ ਵਿੱਚ ਸੋਧਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਉਸ ਦੇ ਨਾਲ ਹੀ ਕਈ ਹੋਰ ਕਦਮਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
4: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਪ੍ਰੋਗਰਾਮ ਸੁਣ ਰਹੇ ਹੋ ਜੀ ਤੁਸੀਂ ਫੌਜੀ ਵੀਰਾਂ ਲਈ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਅਰਮਾਨ ਮਲਿਕ ਦੀ ਆਵਾਜ਼ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਨੇ ਓਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦ ਦੀ ਸਹਾਇਤਾ ਵਧਾ ਦਿੱਤੀ ਹੈ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 July ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਅਤੇ ਚੰਡੀਗੜ੍ਹ ਸਿਹਤ ਮੌਸਮ ਵਿਭਾਗ ਨੇ 5 June ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖ਼ਬਰਾਂ ਵਿਸਥਾਰ ਨਾਲ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਲਚਕੀਲੇ ਅਤੇ ਨਵੀਨਤਾ ਦੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਪੈਰਿਸ ਵਿੱਚ ਭਾਰਤ ਫਰਾਂਸ ਵਪਾਰ ਕੋਲਮੇਜ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਤਰੱਕੀ, ਸਪਲਾਈ ਲੜੀ ਵੰਨਸਵੰਨਤਾ, ਊਰਜਾ ਤਬਦੀਲੀ ਅਤੇ ਭੂ ਸਿਆਸੀ ਗਤੀਵਿਧੀਆਂ ਕਾਰਨ ਵਿਸ਼ਵ ਆਰਥਿਕਤਾ ਤੇਜ਼ੀ ਨਾਲ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ। ਖਜ਼ਾਨਾ ਮੰਤਰੀ ਨੇ ਫਰਾਂਸੀਸੀ ਕਾਰੋਬਾਰਾਂ ਅਤੇ ਨਿਵੇਸ਼ਕਾਂ ਨੂੰ ਵਿਕਸਿਤ ਭਾਰਤ 2047 ਵੱਲ ਭਾਰਤ ਦੀ ਯਾਤਰਾ ਵਿੱਚ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਂਝੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ।

0: ਉਨ੍ਹਾਂ ਕਿਹਾ ਕਿ ਭਾਰਤ ਤੇ ਫਰਾਂਸ ਆਲਮੀ AI ਈਕੋਸਿਸਟਮ ਨੂੰ ਨੁਹਾਰ ਦੇਣ ਵਿੱਚ ਭਰੋਸੇਯੋਗ ਭਾਈਵਾਲ ਨੇ। ਇਹ ਭਾਈਵਾਲੀ ਭਰੋਸੇਯੋਗ AI ਡਿਜੀਟਲ ਬੁਨਿਆਦੀ ਢਾਂਚੇ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਵਿੱਚ ਨਵੇਂ ਮੌਕੇ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਜਾਪਾਨੀ ਹਮਰੁਤਬਾ ਸਨਾਏ ਤਾਕਾਇਸ਼ੀ ਨੇ ਪਾਕਿਸਤਾਨ ਤੋਂ ਸਰਹੱਦ ਪਾਰ ਦਹਿਸ਼ਤਗਰਦੀ ਸਮੇਤ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਦਹਿਸ਼ਤਗਰਦੀ ਅਤੇ ਹਿੰਸਕ ਕੱਟੜਵਾਦ ਦੀ ਸਪਸ਼ਟ ਅਤੇ ਸਖ਼ਤ ਨਿਖੇਧੀ ਕੀਤੀ ਹੈ। 16ਵੇਂ ਭਾਰਤ ਜਾਪਾਨ ਸਲਾਨਾ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਦੋਵਾਂ ਨੇਤਾਵਾਂ ਨੇ 29 ਜੁਲਾਈ 2025 ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਿਗਰਾਨੀ ਟੀਮ ਰਿਪੋਰਟ ਨੂੰ ਵੀ ਧਿਆਨ 'ਚ ਲਿਆ, ਜਿਸ ਵਿੱਚ ਵਿਰੋਧ ਮੋਰਚੇ ਦਾ ਜ਼ਿਕਰ ਕੀਤਾ ਗਿਆ। ਦੋਵਾਂ ਨੇਤਾਵਾਂ ਨੇ ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਇਸ ਦੀ ਯੋਜਨਾ ਬਣਾਉਣ ਵਾਲਿਆਂ ਅਤੇ ਇਸ ਲਈ ਰਕਮਾਂ ਜੁਟਾਉਣ ਵਾਲਿਆਂ ਨੂੰ ਬਿਨਾਂ ਦੇਰੀ ਦੇ ਨਿਆਂ ਦੇ ਘਟੇਰੇ 'ਚ ਲਿਆਉਣ ਦੀ ਮੰਗ ਕੀਤੀ। ਉਹਨਾਂ ਨੇ ਅਲਕਾਇਦਾ, ISIS, ਦਾਇਸ਼, ਲਸ਼ਕਰੇ ਤੈਬਾ, ਜੈਸ਼ ਏ ਮੁਹੰਮਦ ਅਤੇ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ ਹੋਰਨਾਂ ਸਾਰੇ ਦਹਿਸ਼ਤਗਰਦ ਧੜਿਆਂ ਅਤੇ ਸੰਸਥਾਵਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਭਾਰਤ ਨੇ ਆਪਰੇਸ਼ਨ ਅਮਿਸਤਾਰ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੇ ਡਾਕਟਰੀ ਰਾਹਤ ਯਤਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਰਮੀ ਫੀਲਡ ਹਸਪਤਾਲ ਵੈਨੇਜ਼ੁਏਲਾ ਵਿੱਚ ਪ੍ਰਭਾਵਿਤ ਭਾਈਚਾਰਿਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ, ਜਦੋਂ ਕਿ ਵੈਨੇਜ਼ੁਏਲਾ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਵਿੱਚ ਭਾਰਤ ਦੇ ਮਾਨਵਤਾਵਾਦੀ ਰਾਹਤ ਯਤਨਾਂ ਨੂੰ ਜਨਤਾ ਵੱਲੋਂ ਵਿਆਪਕ ਸ਼ਲਾਘਾ ਮਿਲੀ ਹੈ। ਇਸ ਦੌਰਾਨ ਵੈਨੇਜ਼ੁਏਲਾ ਵਿੱਚ 24 ਜੂਨ ਨੂੰ ਦੇਸ਼ ਵਿੱਚ ਆਏ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2,595 ਹੋ ਗਈ ਹੈ ਅਤੇ 12,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 199 ਇਮਾਰਤਾਂ ਵੀ ਤਬਾਹ ਹੋ ਗਈਆਂ ਨੇ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗੇਜ਼ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਲਾਪਤਾ ਨੇ, ਬਚਾਅ ਅਤੇ ਰਾਹਤ ਕਾਰਜ ਜਾਰੀ ਨੇ। ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਈਰਾਨ ਦੇ ਸਰਵਉੱਚ ਨੇਤਾ ਗ੍ਰੈਂਡ ਯਾਤੁੱਲਾ ਸਈਦ ਅਲੀ ਖਮਨੇਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੌਕੇ ਇਹਨਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਇਹ ਰਾਜਨੀਤੀ ਅਤੇ ਆਰਥਿਕ ਸੰਬੰਧਾਂ ਲਈ ਇੱਕ ਮਜ਼ਬੂਤ ਬੁਨਿਆਦ ਪ੍ਰਦਾਨ ਕਰਦਾ ਹੈ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋਈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਅਮਰਨਾਥ ਜੀ ਦੀ ਗੁਫਾ 'ਤੇ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਜੀ ਗੁਫਾ ਦੀ ਯਾਤਰਾ ਕਰਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸੰਪੂਰਨ ਹੋਏਗੀ। ਸ਼ਰਧਾਲੂਆਂ ਦਾ ਪਹਿਲਾ ਜੱਥਾ ਸਵੇਰੇ ਨੂਨਵਾਨ ਅਤੇ ਬਾਲਟਾਲ ਬੇਸ ਕੈਂਪਾਂ ਤੋਂ ਅਮਰਨਾਥ ਜੀ ਦੀ ਗੁਫਾ ਲਈ ਰਵਾਨਾ ਹੋਇਆ। ਪੇਸ਼ ਹੈ ਇੱਕ ਰਿਪੋਰਟ।
1: ਬੰਬ ਬੰਬ ਬੋਲੇ ਅਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਦਰਮਿਆਨ ਹਜ਼ਾਰਾਂ ਯਾਤਰੀਆਂ ਨੇ ਅੱਜ ਸਵੇਰੇ 3,880 ਮੀਟਰ ਉੱਚੇ ਗੁਫਾ ਤੀਰਥ ਸਥਾਨ ਲਈ ਇੱਕ ਮੁਸ਼ਕਲ ਪਰ ਅਧਿਆਤਮਕ ਸਕੂਨ ਦੇਣ ਵਾਲੀ ਯਾਤਰਾ ਸ਼ੁਰੂ ਕੀਤੀ। 57 ਦਿਨਾਂ ਦੀ ਇਸ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਤੋਂ 48 ਕਿਲੋਮੀਟਰ ਦੇ ਰਸਤੇ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਲ ਤੋਂ 14 ਕਿਲੋਮੀਟਰ ਦੇ ਛੋਟੇ ਪਰ ਉੱਚੇ ਰਸਤੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਉਮੀਦ ਹੈ। ਦੋਵਾਂ ਰੂਟਾਂ ਦੇ ਨਾਲ ਅਧਿਕਾਰੀਆਂ ਨੇ ਮੈਡੀਕਲ ਕੈਂਪ, ਆਰਾਮ ਸਥਾਨ, ਲੰਗਰ, ਪੀਣ ਵਾਲੇ ਪਾਣੀ ਅਤੇ ਮੌਸਮ ਦੀ ਨਿਗਰਾਨੀ ਸਮੇਤ ਵਿਆਪਕ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਯਾਤਰਾ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਅਮਨ ਦੇਵ।
0: ਇਸ ਦੌਰਾਨ ਯਾਤਰੀਆਂ ਦਾ ਦੂਜਾ ਜੱਥਾ ਅੱਜ ਸੜਕੇ ਕਸ਼ਮੀਰ ਪਹੁੰਚ ਗਿਆ ਅਤੇ ਕੱਲ੍ਹ ਸਵੇਰੇ ਪਵਿੱਤਰ ਗੁਫਾ ਵੱਲ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਸਲਾਨਾ ਅਮਰਨਾਥ ਜੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ਼ਰਧਾਲੂਆਂ ਨੂੰ ਲਿਖੇ ਇੱਕ ਪੱਤਰ ਵਿੱਚ ਸ਼੍ਰੀ ਮੋਦੀ ਨੇ ਸਲਾਨਾ ਅਮਰਨਾਥ ਜੀ ਯਾਤਰਾ ਨੂੰ ਦੇਸ਼ ਦੀ ਅਧਿਆਤਮਕ ਰਵਾਇਤ ਅਤੇ ਸੱਭਿਆਚਾਰਕ ਏਕਤਾ ਵਿੱਚ ਇੱਕ ਸਦੀਵੀ ਅਧਿਆਇ ਦੱਸਿਆ। ਉਹਨਾਂ ਕਿਹਾ ਕਿ ਬਾਬਾ ਬਰਫਾਨੀ ਦੇ ਰੂਹਾਨੀ ਦਰਸ਼ਨ ਲੱਖਾਂ ਸ਼ਰਧਾਲੂਆਂ ਦੇ ਜੀਵਨ ਵਿੱਚ ਇੱਕ ਅਭੁੱਲ ਅਤੇ ਡੂੰਘਾ ਸ਼ੁਭ ਅਨੁਭਵ ਨੇ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ 5 ਸੰਕਲਪ ਲੈਣ ਦੀ ਵੀ ਅਪੀਲ ਕੀਤੀ। ਇਹਨਾਂ ਵਿੱਚ ਯਾਤਰਾ ਦੌਰਾਨ ਸਾਫ਼ ਸਫਾਈ ਬਣਾਈ ਰੱਖਣਾ, ਸਾਰੇ ਸੁਰੱਖਿਆ ਅਤੇ ਪ੍ਰਸ਼ਾਸਕੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ, ਵੋਕਲ ਫਾਰ ਲੋਕਲ ਪਹਿਲਕਦਮੀ ਤਹਿਤ ਆਪਣੇ ਯਾਤਰਾ ਖਰਚਿਆਂ ਦਾ ਘੱਟੋ ਘੱਟ 10% ਸਥਾਨਕ ਉਤਪਾਦਾਂ 'ਤੇ ਖਰਚ ਕਰਕੇ ਸਥਾਨਕ ਆਰਥਿਕਤਾ ਦੀ ਹਮਾਇਤ ਕਰਨਾ, ਏਕ ਪੇੜ ਮਾਂ ਕੇ ਨਾਮ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰੱਖੜੀ 'ਤੇ ਆਪਣੇ ਭਰਾ ਨੂੰ ਇੱਕ ਬੂਟਾ ਭੇਟ ਕਰਨਾ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਕੇ ਅਤੇ

ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦਿਆਂ ਰਾਸ਼ਟਰ ਪਹਿਲਾਂ ਦੀ ਭਾਵਨਾ ਨੂੰ ਅੱਗੇ ਵਧਾਉਣਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਵੀ ਪ੍ਰਗਟਾਇਆ ਕਿ ਅਮਰਨਾਥ ਯਾਤਰਾ ਵਿਸ਼ਵਾਸ, ਸੱਭਿਆਚਾਰਕ ਏਕਤਾ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦੀ ਰਹੇਗੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਜੰਮੂ ਕਸ਼ਮੀਰ ਵਿੱਚ ਸਲਾਨਾ ਅਮਰਨਾਥ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਭਾਰਤ ਦੇ ਸਭ ਤੋਂ ਸਤਿਕਾਰਯੋਗ ਅਤੇ ਪੁਰਾਤਨ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ ਸਨਾਤਨ ਸੱਭਿਆਚਾਰ ਪ੍ਰਤੀ ਅਟੁੱਟ ਸ਼ਰਧਾ, ਸਬਰ, ਸੰਜਮ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਅਤੁੱਤੀ ਭਾਵਨਾ ਦਾ ਪਵਿੱਤਰ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ

ਪੋਸਟ ਵਿੱਚ ਉਹਨਾਂ ਕਿਹਾ ਕਿ ਅਮਰਨਾਥ ਯਾਤਰਾ ਭਾਰਤ ਦੀ ਸਭ ਤੋਂ ਸਤਿਕਾਰਯੋਗ ਅਤੇ ਪੁਰਾਤਨ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ ਸਨਾਤਨ ਸੱਭਿਆਚਾਰ ਪ੍ਰਤੀ ਅਟੁੱਟ ਸ਼ਰਧਾ, ਸਬਰ, ਸੰਜਮ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਅਦੁੱਤੀ ਭਾਵਨਾ ਦਾ ਪਵਿੱਤਰ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਰਸਤੇ 'ਤੇ ਮਜ਼ਬੂਤ ਪ੍ਰਬੰਧ ਕੀਤੇ ਨੇ। ਗ੍ਰਹਿ ਮੰਤਰੀ ਨੇ ਬਾਬਾ ਬਰਫਾਨੀ ਦੇ ਦਰਸ਼ਨ ਅਤੇ ਪੂਜਾ ਲਈ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ ਆਧਾਰ ਐਪ ਰਾਹੀਂ ਸਿੱਧੇ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਇਹ ਕਦਮ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਲਾਗੂ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਦੱਸਿਆ ਕਿ ਆਧਾਰ ਐਪ 'ਤੇ ਉਪਲਬਧ ਨਵੀਂ ਸੇਵਾ 'ਤੇ 2 ਦਿਨਾਂ ਦੇ ਅੰਦਰ 2.5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਈਮੇਲ ਪਤਾ ਅਪਡੇਟ ਕੀਤਾ ਹੈ। ਮੰਤਰਾਲੇ ਨੇ ਵੀ ਕਿਹਾ ਕਿ ਈਮੇਲ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਜਦੋਂ ਵੀ ਆਧਾਰ ਪ੍ਰਮਾਣੀਕਰਨ ਬੇਨਤੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਅਸਲ ਸਮੇਂ ਦੀਆਂ ਈਮੇਲ ਸੂਚਨਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਨਵੀਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ। ਇਸ ਦੇ ਨਾਲ ਹੀ ਕਰੀਬ 10 ਲੱਖ ਲੋਕਾਂ ਨੇ ਆਪਣਾ ਪਤਾ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 5 ਜੂਨ ਤੋਂ 8 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਭਾਰੀ ਮੀਂਹ ਦੀ ਇਸੇ ਤਰ੍ਹਾਂ ਦੇ ਮੌਸਮ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਰੋਪੜ ਵਿੱਚ 35.2°C ਅਤੇ ਹਰਿਆਣਾ ਦੇ ਸਿਰਸਾ ਵਿੱਚ 36.2°C ਦਰਜ ਕੀਤਾ ਗਿਆ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਹੈ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਥੋਮਾ ਰੋਡਾਂ ਤੋਂ ਸ਼ੁਰੂ ਹੋ ਗਈ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਕਰਨ ਨੂੰ ਸਮਰੱਥ ਬਣਾਇਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਮੋਹਿਤ ਚੌਹਾਨ ਦੀ ਆਵਾਜ਼ ਵਿੱਚ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗੀ ਧਰਤੀ। ਸਾਡੇ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਚੰਗੀ ਤਰ੍ਹਾਂ ਤਿਆਰ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨਜੁਏਲਾ ਦੇ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾਈ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਦੋਹਾਂ ਰੂਟਾਂ ਤੋਂ ਸ਼ੁਰੂ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਦਿੱਤੀਆਂ ਸ਼ੁਭਕਾਮਨਾਵਾਂ। ਪੰਜਾਬ ਦੇ ਵਿਚ ਅਣ ਅਧਿਕ੍ਰਿਤ ਕਲੋਨੀਆਂ ਦੇ ਵਿਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਅਹਿਮ ਫੈਸਲਾ। ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣ ਅਧਿਕ੍ਰਿਤ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਸੋਧ ਨੂੰ ਦਿੱਤੀ ਪ੍ਰਵਾਨਗੀ। ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਕੂਲਾਂ ਦੇ ਵਿਚ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਦੇ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਦੇ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਓ ਦੇ ਨਾਲ ਨਜਿੱਠਣ ਦੇ ਹੁਨਰ ਤੇ ਗੁਪਤ ਤਰੀਕੇ ਦੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਦਿੱਤੀ ਜਾ ਰਹੀ ਹੈ ਸਹੂਲਤ। ਤੇ ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਦੇ ਲਈ ਆਧਾਰ ਐਪ ਦੇ ਰਾਹੀਂ ਸਿੱਧਿਆਂ ਆਧਾਰ ਦੇ ਵਿਚ ਮੁਫ਼ਤ ਈਮੇਲ ਅਪਡੇਟ ਨੂੰ ਬਣਾਇਆ ਸਮਰੱਥ। ਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 5 ਤੋਂ 8 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿਚ ਗਰਜ ਚਮਕ ਦੇ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਕੀਤਾ ਜਾਰੀ। ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਸ਼੍ਰੀਲੰਕਾ ਦੇ ਖਿਲਾਫ਼ ਭਾਰਤ ਦੇ 2 ਕ੍ਰਿਕਟ ਟੈਸਟ ਮੈਚਾਂ ਦੀ ਲੜੀ ਦਾ ਪ੍ਰੋਗਰਾਮ ਐਲਾਨਿਆ।

ਕਿੰਨਾ ਨਜ਼ਦੀਕ ਹੈ ਤੂੰ ਮੇਰੇ, ਕਿੰਨਾ ਨਜ਼ਦੀਕ ਹੈ ਤੂੰ ਮੇਰੇ, ਕਿੱਦਾਂ ਦੱਸਾਂ ਮੈਂ ਤੈਨੂੰ, ਤੂੰ ਤਾਂ ਸਾਹਾਂ ਦੇ ਵਿੱਚ ਘੁਲਿਆ ਮਹਿਸੂਸ ਹੋਵੇ ਮੈਨੂੰ। ਸਿਆਣੇ ਦੇ ਮੂੰਹੋਂ ਵੀ ਅਸੀਂ ਸੁਣਦੇ ਹਾਂ ਕਿ ਸਾਹ ਦੇ ਵਿੱਚ ਸਾਹ ਸੀ ਸਾਡਾ, ਅਤੇ ਹੁਣ ਪਹਿਲਾਂ ਵਾਲਾ ਮੂੰਹ ਨਹੀਂ ਰਿਹਾ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਅਤੇ ਪਰ

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਅਸੀਂ ਵੀ ਲੈਂਦੇ ਹਾਂ ਨਾਮ ਅਤੇ ਨਾਮ ਅਸੀਂ ਲੈ ਰਹੇ ਹਾਂ ਜੀ ਚਿੱਠੀ ਲਿਖਣ ਵਾਲਿਆਂ ਦਾ। ਅਹਿਮਦਗੜ੍ਹ ਮੰਡੀ ਤੋਂ ਚਿੱਠੀ ਲਿਖ ਰਹੇ ਨੇ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਸਕਸੇਲਾ ਅਤੇ ਨਾਸਰਾ, ਜਸਮੀਨ ਅਖਤਰ ਅਤੇ ਸੁਰਾਜ ਅੰਸਾਰੀ, ਰਜੀਆ ਸੁਲਤਾਨਾ ਅਤੇ ਮੁਹੰਮਦ ਜਾਵੇਦ ਅੰਸਾਰੀ। ਅਤੇ ਲਿਖਣ ਵਾਲੇ ਨੇ ਜੀ ਬੁਰਜਾ ਰੋਡ ਪਿੰਡ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕੁਲਵੰਤ ਸਿੰਘ, ਕਹਿੰਦੇ ਮੇਰੀ ਆਟੇ ਵਾਲੀ ਚੱਕੀ ਆ ਅਤੇ ਵਜ਼ੀਰ ਸਿੰਘ ਇਹਨਾਂ ਦੇ ਨਾਲ ਨੇ। ਅਤੇ ਲਿਖਣ ਵਾਲੇ ਨੇ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਟਿੰਗੜਾ। ਅਤੇ ਚਾਹਲ ਕਲਾ ਨਵਾਂ ਸ਼ਹਿਰ ਤੋਂ ਲਿਖ ਰਹੇ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਫਰਮਾਇਸ਼ ਇਹਨਾਂ ਦੀ ਅਸੀਂ ਸੁਣਾਂਗੇ, ਪਰ ਨਾਲੋ ਨਾਲ ਅੱਜ ਅਸੀਂ ਥੋੜ੍ਹੀ ਜਿਹੀ ਮੌਸਮ ਦੇ ਬਾਰੇ ਗੱਲ ਕਰਾਂਗੇ। ਮੌਸਮ ਦੇ ਵਿੱਚ ਇੱਕ ਬਦਲਾਅ ਆ ਰਿਹਾ ਕਿ ਜਦੋਂ ਮੀਂਹ ਪੈਣ ਲੱਗ ਜਾਂਦੇ ਬਾਹਰ, ਥੋੜ੍ਹਾ ਜਿੰਨਾ ਵੀ ਮੀਂਹ ਪੈਂਦਾ ਅਤੇ ਅੰਦਰ ਹੁੰਮਸ ਹੋ ਜਾਂਦੀ ਹੈ, ਅਤੇ ਉਹਦੇ ਤੋਂ ਕਿੱਦਾਂ ਅਸੀਂ ਬਚਾਅ ਕਰਨਾ, ਥੋੜ੍ਹੀ ਜਿਹੀਆਂ ਗੱਲਾਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ। ਬਿਲਕੁਲ ਕਹਿੰਦੇ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾ ਤਾਂ ਸਾਨੂੰ ਥੋੜ੍ਹੀ ਜਿਹੀ ਠੰਡਕ ਵੀ ਚਾਹੀਦੀ ਹੁੰਦੀ ਹੈ, ਥੋੜ੍ਹੀ ਰਾਹਤ ਅਸੀਂ ਚਾਹੁੰਦੇ ਹਾਂ ਅਤੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਇਹਨਾਂ ਸਰੋਤਿਆਂ ਨੇ ਜੀ। ਕਹਿੰਦੇ ਠੰਡੀ ਠੰਡੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ, ਹੱਥ ਜੋੜ ਕੇ ਅਸੀਂ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਇਹਨਾਂ ਨੂੰ ਜੀ। ਅਤੇ ਲਿਖ ਰਹੇ ਨੇ ਜੀ ਲਾਡੀ ਸਿੰਘ ਧਾਲੀਵਾਲ ਇਹਨਾਂ ਦਾ ਨਾਮ ਹੈ ਅਤੇ ਰਣਧੀਰ ਸਿੰਘ ਇਹਨਾਂ ਦੇ ਨਾਲ ਨੇ, ਅਤੇ ਕਹਿੰਦੇ ਸਾਡੇ ਨਾਲ ਹੈਗੇ ਆ ਜੀ ਬੰਸੀ ਲਾਲ ਸੰਧੂ ਪਿੰਡ ਤੇਜਾ ਮੋੜੀ ਅੰਬਾਲਾ ਤੋਂ। ਅਤੇ ਲਿਖਣ ਵਾਲੇ ਨੇ ਜੀ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਅਤੇ ਮਹਿਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਅਭਿਜੀਤ ਗਵਹਾਨਕਰ ਰਾਹੀਂ, ਅਤੇ ਸ਼੍ਰੀਮਤੀ ਸਰਿਤਾ ਗਵਹਾਨਕਰ, ਪ੍ਰਿੰਸ ਏਕਾਸ਼ ਗਵਹਾਨਕਰ, ਅਤੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਹਾਨਕਰ, ਪਰਣੀਤਾ ਗਵਹਾਨਕਰ, ਅਤੇ ਅਕਾਰ ਹਾਈਟਸ ਬਹਾਦਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਹਾਨਕਰ, ਸ਼ਵੇਤਾ ਸੁਮਿਤ ਗਵਹਾਨਕਰ, ਕੁਮਾਰੀ ਧਵਨੀ ਗਵਹਾਨਕਰ, ਪਰੀ ਇਹਨਾਂ ਦਾ ਘਰ ਦਾ ਨਾਮ। ਅਤੇ ਲਿਖਣ ਵਾਲੇ ਨੇ ਜੀ ਹਿਰਨ ਛੱਪਰ ਜ਼ਿਲ੍ਹਾ ਯਮੁਨਾਨਗਰ ਤੋਂ, ਪਿੰਡ ਇਹਨਾਂ ਦਾ ਹਿਰਨ ਛੱਪਰ ਹੈ, ਜੈਪਾਲ ਧੀਮਾਨ ਅਤੇ ਯਸ਼ਪਾਲ ਧੀਮਾਨ ਅਤੇ ਸਾਥੀ ਇਹਨਾਂ ਦੇ ਨਾਮ ਨੇ। ਅਤੇ ਡੱਬ ਵਾਲੀ ਹਰਿਆਣਾ ਤੋਂ JK ਬਕਾਲੀਆ, ਸ਼੍ਰੀਮਤੀ ਸੁਨੀਤਾ ਬਕਾਲੀਆ, ਸੰਜੇ ਅਨਿਲ ਅਤੇ ਮੀਨੂ ਬਕਾਲੀਆ। ਫਰਮਾਇਸ਼ ਇਹਨਾਂ ਦੀ ਅਸੀਂ ਸੁਣਾਂਗੇ। ਅਤੇ ਅਸੀਂ ਗੱਲ ਕਰ ਰਹੇ ਸੀ ਜੀ ਹੁੰਮਸ ਦੀ, ਅਤੇ ਹੁੰਮਸ ਹੋ ਜਾਂਦੀ ਹੈ ਜਦੋਂ ਬਾਹਰ ਮੀਂਹ ਪੈਂਦਾ ਹੁੰਦਾ ਆ ਅਤੇ ਥੋੜ੍ਹੀ ਥੋੜ੍ਹੀ ਕਿਣਮਿਣ ਹੁੰਦੀ ਹੈ, ਅਤੇ ਅੰਦਰ ਘਰ ਦੇ ਵਿੱਚ ਹੁੰਮਸ ਸਪੈਸ਼ਲੀ ਉਦੋਂ ਹੋ ਜਾਂਦਾ। ਅਸੀਂ ਸ਼ਹਿਰਾਂ ਦੀ ਸਪੈਸ਼ਲੀ ਗੱਲ ਕਰਾਂਗੇ, ਸ਼ਹਿਰਾਂ ਦੇ ਵਿੱਚ ਜਦੋਂ ਘਰ ਦੇ ਵਿੱਚ ਵਿਹੜਾ ਨਹੀਂ ਹੁੰਦਾ ਨਾ, ਬੰਦ ਬੰਦ ਘਰ ਹੁੰਦੇ, ਤਾਂ ਬੜਾ ਹੁੰਮਸ ਜਿਹਾ ਹੋ ਜਾਂਦਾ ਹੈ। ਤਾਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਤੁਸੀਂ ਜਿਹੜਾ ਘਰ ਦਾ ਗੇਟ ਹੈ, ਮੇਨ ਗੇਟ, ਉਹਨੂੰ ਤੁਸੀਂ ਖੋਲ੍ਹੋ, ਜਿਹੜੀ ਤਾਜ਼ੀ ਹਵਾ, ਫਰੈਸ਼ ਏਅਰ ਜਿਹੜੀ ਉਹ ਅੰਦਰ ਆਵੇ। ਇਹ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਹ ਸੋਚ ਲੈਂਦੇ ਹਾਂ ਕਿ ਦੁਪਹਿਰਾ ਸਿਖਰ ਦੁਪਹਿਰਾ ਵੀ ਕਿਉਂ ਗੇਟ ਖੋਲ੍ਹਣਾ, ਪਰ ਜਿਹੜੀ ਤਾਜ਼ੀ ਹਵਾ ਉਹ ਕਿਤੋਂ ਨਾ ਕਿਤੋਂ ਸਾਡੇ ਘਰ ਦੇ ਵਿੱਚ ਐਂਟਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਸਪੈਸ਼ਲੀ ਇਸ ਮੌਸਮ ਦੇ ਵਿੱਚ।

ਵਾਕ ਤੇ ਟਾਕ ਬਹੁਤ ਜ਼ਰੂਰੀ ਹੈ, ਸਪੈਸ਼ਲੀ ਇਸ ਮੌਸਮ ਦੇ ਵਿੱਚ। ਅਤੇ ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ, ਪਹਿਲੇ ਵੇਲੇ ਨੂੰ ਯਾਦ ਕਰੀਏ ਤਾਂ ਕੀ ਹੁੰਦਾ ਸੀ ਕਿ ਲਾਈਟ ਜਦੋਂ ਜਾਂਦੀ ਸੀ ਤਾਂ ਥੋੜ੍ਹੇ ਜਿਹੇ ਅਸੀਂ ਔਖੇ ਵੀ ਹੁੰਦੇ ਸੀ, ਦਿਨ ਵੇਲੇ ਜਦੋਂ ਲਾਈਟ ਜਾਂਦੀ ਸੀ ਉਦੋਂ ਦੀ ਗੱਲ ਕਰਦੇ ਹਾਂ। ਅਤੇ ਪਰ ਇੱਕ ਸਾਨੂੰ ਮਜ਼ਾ ਵੀ ਆਉਂਦਾ ਸੀ, ਇੱਕ ਸਾਨੂੰ ਚਾਅ ਵੀ ਚੜ੍ਹ ਜਾਂਦਾ ਸੀ। ਕਿਉਂ ਚੜ੍ਹ ਜਾਂਦਾ? ਕਿਉਂਕਿ ਹੁੰਦਾ ਕੀ ਸੀ, ਗਲੀਆਂ ਦੇ ਵਿੱਚ ਮੰਜੇ ਡਾਏ ਹੁੰਦੇ ਸੀ ਜਾਂ ਫਿਰ ਕੋਈ ਹੋਰ ਪ੍ਰਬੰਧ ਕੀਤਾ ਹੁੰਦਾ ਸੀ ਕਿ ਗਲੀਆਂ ਦੇ ਵਿੱਚ ਇਕੱਠੇ ਹੋ ਕੇ ਹੱਥ ਦੇ ਵਿੱਚ ਪੱਖੀਆਂ ਫੜ ਕੇ ਅਤੇ ਨਾਲੇ ਇੱਧਰ ਉੱਧਰ ਵਾਕ ਹੋ ਜਾਂਦੀ ਸੀ ਗਲੀ ਦੀ, ਅਤੇ ਨਾਲੇ ਹੋ ਜਾਂਦੀ ਸੀ ਆਪਸ ਦੇ ਵਿੱਚ ਟੋਕ ਗੱਲਬਾਤ। ਅਤੇ ਇੱਕ ਬਹੁਤ ਹੀ ਵਧੀਆ ਤਰੀਕਾ ਸੀ, ਆਸਾਨ ਜਿਹਾ ਤਰੀਕਾ ਸੀ, ਮਜ਼ੇਦਾਰ ਤਰੀਕਾ ਸੀ ਹੁਮਸ ਤੋਂ ਬਚਣ ਦਾ। ਅਤੇ ਪਿੰਡ ਘੁੜਿਆਣਾ ਤੋਂ ਚਿੱਠੀ ਲਿਖ ਰਹੇ ਨੇ ਜੀ ਕੁਲਦੀਪ ਧਿੰਗੜਾ, ਅਤੇ ਵਿਸ਼ਾਲ ਅਤੇ ਸੁਮਿਤ ਅਤੇ ਕਵਿਤਾ ਰਾਣੀ ਆਰ ਪੀ ਸਿੰਘ ਸਿੱਧੂ ਇਹਨਾਂ ਦੇ ਨਾਲ ਨੇ। ਅਤੇ ਪਿੰਡ ਇਹਨਾਂ ਦਾ ਘੁੜਿਆਣਾ ਕਿੱਥੇ ਕੁ ਪੈ ਜਾਂਦਾ ਇਹ ਨਹੀਂ ਇਹਨਾਂ ਨੇ ਲਿਖਿਆ ਜੀ। ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਪਿੰਡ ਕਿਲਿਆਂਵਾਲੀ ਨੇੜੇ ਮੰਡੀ ਡੱਬ ਵਾਲੀ ਲਿਖਣ ਵਾਲੇ ਨੇ ਜੀ ਦਰਸ਼ਨ ਸਿੰਘ ਮੈਂਬਰ, ਪਤਾ ਨਹੀਂ ਕਿਹੜੀ ਚੀਜ਼ ਦੇ ਨਹੀਂ ਇਹਨਾਂ ਨੇ ਲਿਖਿਆ ਜੀ, ਮੈਂਬਰ ਲਿਖਿਆ ਨਾਲ। ਅਤੇ ਅਮਰ ਸਿੰਘ, ਗੁਰਮੀਤ ਕੌਰ, ਅੰਮ੍ਰਿਤਪਾਲ ਕੌਰ, ਅਭਿਜੀਤ ਸਰਾਂ ਅਤੇ ਅਭਿਜੋਤ ਸਰਾਂ ਅਤੇ ਗੁਰਤੇਸ਼ਵਰ ਸਵਾਗ, ਰਿਤਮਨ ਜੋਤ ਕੌਰ ਅਤੇ ਗੁਣਤਾਜ ਬਰਾੜ। ਅਤੇ ਕਹਿੰਦੇ ਰਿਸ਼ਤੇਦਾਰ ਵੀ ਸਾਡੇ ਇਸੇ ਚਿੱਠੀ ਦੇ ਵਿੱਚ ਸ਼ਾਮਲ ਹੋ ਗਏ, ਬੜਾ ਪਿਆਰ ਇਹਨਾਂ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਣਿਆ ਰਹੇ। ਸਰਾਂ ਪਰਿਵਾਰ ਕਹਿੰਦੇ ਕਿਲਿਆਂਵਾਲੀ ਤੋਂ, ਅਤੇ ਸਵਾਗ ਪਰਿਵਾਰ ਘੁੜਿਆਣਾ ਤੋਂ ਹੈ, ਅਤੇ ਸਰਾਂ ਪਰਿਵਾਰ ਮਾਨਾਵਾਲਾ ਤੋਂ, ਅਤੇ ਬਰਾੜ ਪਰਿਵਾਰ ਇਸਲਾਮਵਾਲਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਲ ਹੋਏ ਨੇ। ਅਤੇ ਪਿੰਡ ਝੱਥਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਝੱਥਰਾ, ਟਹਿਲ ਸਿੰਘ, ਬੂਟਾ ਸਿੰਘ, ਹਨੀਕ ਸਿੰਘ ਅਤੇ ਮਨਜੀਤ ਸਿੰਘ ਅਤੇ ਜੀਤ ਸਿੰਘ ਸਹੋਤਾ ਅਤੇ ਲਿਖਣ ਵਾਲੇ

ਨੇ ਜੀ ਪਿੰਡ ਇਸਲਾਮ ਵਾਲਾ ਤੋਂ ਕਾਕਾ ਪੱਟੀ ਜ਼ਿਲ੍ਹਾ ਫਾਜ਼ਿਲਕਾ ਦਾ ਪੈ ਜਾਂਦਾ ਪਿੰਡ ਦਾ ਅਤੇ ਕੁਲਦੀਪ ਘੁੜਿਆਣਾ ਅਤੇ ਸੋਹਣ ਲਾਲ ਰਾਠੀ ਅਤੇ ਓਮ ਪ੍ਰਕਾਸ਼ ਰਾਠੀ ਅਤੇ ਸ਼ਗਨ ਲਾਲ ਰਾਠੀ ਛਤਰਪਾਲ ਸਿੰਘ ਖੰਗੂੜਾ ਗਜਿੰਦਰ ਸਿੰਘ ਅਤੇ ਬਾਬੂ ਸਿੰਘ ਅਤੇ ਗੁਰਮੇਜ ਸਿੰਘ ਵਿਰਕ ਫਰਮਾਇਸ਼ ਨਾਲ ਸਾਰਿਆਂ ਦੀ ਹੈ ਆਵਾਜ਼ ਹੈ ਅਸੀਸ ਕੌਰ ਦੀ।

प्रोग्राम चल रहे चिट्ठियां मिठियां ते तुसी ट्यून कीता होए AIR पंजाब ते बिल्कुल बहुत ही सही गल कही इन्होंने जी, मिलके गल्लां करनियां चाहीदियां, नहीं कि असी फोन ते गल्लां करी जाइए, व्हाट्सएप ते असी मैसेज भेजी जाइए, वीडियो कॉल करी जाइए ते मिलिए कदे भी ना, ते मिलना बहुत जरूरी है। ते इस करके मिलन तुसी जदों भी तुहानू वक्त मिलदे अपने रिश्तेदारां दे घर जरूर जाओ। ते इहदे नाल की हुंदा कि इक तां साडा मेल जोल बणिया रहिंदा, प्यार बणिया रहिंदा, ते दूजा की हुंदा आ कि असी मौसम दी जिहड़ी इक मार हुंदी उत्तों असी बचे रहिंदे। ते एक गल असीं होर कहांगे हुमस तों बचण दी, जे गल करिए तां रात दा जदों टाइम होवे तां पहले वेले दे नाल असीं गल जोड़दे हां जी इत्थे वी, कि जदों रात दा वेला हुंदा तां पहले टाइम दे विच की हुंदा सी कि असीं बाहर मंजे डाह के सौंदे हुंदे सी, कट्ठे मंजे डाहे हुंदे सी जोड़ जोड़ के, ते पखा भी वैसे लाया हुंदा सी फराटा, ते फिर उहदे नाल की हुंदा सी कि हुमस नहीं सी सानू लगदी, बिल्कुल ताज़ी हवा भी आउंदी सी, दूजी हवा भी आउंदी सी, ते तीजा की हुंदा सी ਤਾਰਿਆਂ ਦੀ ਵੀ ਗਿਣਤੀ ਹੋ ਜਾਂਦੀ ਸੀਗੀ, ਅਤੇ ਕਦੇ ਹਵਾ ਨਹੀਂ ਵੀ ਆਉਂਦੀ ਸੀ ਨਾ, ਤਾਂ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਜੀ, ਪੁਰ ਗਿਣੋ ਇੰਨੇ ਪੁਰ ਗਿਣੋ ਹਵਾ ਚੱਲਣ ਲੱਗ ਜਾਣੀ, ਅਤੇ ਬਾਏ ਚਾਂਸ ਕੋ ਇੰਸੀਡੈਂਟਲੀ ਜਿਹੜੀ ਹਵਾ ਆ ਉਹ ਚੱਲਣ ਵੀ ਲੱਗ ਜਾਂਦੀ ਸੀਗੀ। ਅਤੇ ਇਸ ਕਰਕੇ ਇੱਦਾਂ ਦੀਆਂ ਕੋਸ਼ਿਸ਼ਾਂ ਅਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰੀਏ, ਇਹਦਾ ਜੋ ਬਦਲ ਹੈ ਉਹ ਲੱਭਣ ਦੀ ਕੋਸ਼ਿਸ਼ ਕਰੀਏ। ਅਤੇ ਲਿਖ ਰਹੇ ਨੇ ਜੀ ਚਿੱਠੀ, ਜ਼ਿਲ੍ਹਾ ਸ਼੍ਰੀ ਗੰਗਾ ਨਗਰ ਪੈ ਜਾਂਦਾ, ਅਤੇ ਕਹਿੰਦੇ ਗੁਰੂ ਕੀ ਢਾਣੀ ਸਾਡਾ ਪਿੰਡ ਆ, ਅਤੇ ਸਾਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਬਹੁਤ ਪਸੰਦ ਹੈ। ਅਤੇ ਲਿਖ ਰਹੇ ਆ ਜੀ ਬਲਦੇਵ ਸਿੰਘ, ਰਾਜਿੰਦਰ ਅਤੇ ਪ੍ਰਭਜੋਤ ਅਤੇ ਸਾਰਾ ਪਰਿਵਾਰ। ਅਤੇ ਲਿਖਣ ਵਾਲੇ ਨੇ ਜੀ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਅਤੇ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ ਅਤੇ ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼ ਰਾਹੁਲ ਅਤੇ ਨੂਰ, ਨਮਨ, ਸਿਮਰਤ ਅਤੇ ਸਿਮਰਨ, ਗੁਰਕੀਰਤ ਅਤੇ ਗੁਰਸ਼ਬਦ ਅਤੇ ਰਾਹੁਲ, ਅਤੇ ਨੱਤ ਰੋਡ ਤਲਵੰਡੀ ਸਾਬੋ, ਗਲੀ ਨੰਬਰ ਕਹਿੰਦੇ 11 ਪੈ ਜਾਂਦੀ ਹੈ ਸਾਡੀ, ਅਤੇ ਬੂਟਾ ਸਿੰਘ ਮਾਨ ਅਤੇ ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਨਾਲ ਹੈਗੇ ਆ। ਅਤੇ ਲਿਖਣ ਵਾਲੇ ਨੇ ਜੀ ਪਿੰਡ ਹੈਗਾ ਪੱਖੀ ਖੁਰਦ, ਬਹੁਤ ਵਧੀਆ ਲੱਗਦਾ ਪਿੰਡ ਦਾ ਨਾਮ, ਸਪੈਸ਼ਲੀ ਜਦੋਂ ਗਰਮੀ ਦਾ ਮੌਸਮ ਹੋਵੇ ਪੱਖੀ ਜਦੋਂ ਵਿੱਚ ਆ ਜਾਂਦਾ ਨਾਮ ਦੇ ਨਾਲ। ਫਰੀਦਕੋਟ ਤੋਂ ਪਿੰਡ ਹੈ ਜੀ ਪੱਖੀ ਖੁਰਦ, ਅਤੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ, ਫਰਮਾਇਸ਼ ਇਹਨਾਂ ਸਾਰਿਆਂ ਦੀ ਜਿਗਰ ਦੀ ਖੂਬਸੂਰਤ ਆਵਾਜ਼।

ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਅਤੇ ਚਿੱਠੀ ਹੈ ਜੀ ਬਠਿੰਡਾ ਰੋਡ ਡੱਬ ਵਾਲੀ ਤੋਂ ਰਾਜਿੰਦਰ ਨਰੰਗ ਅੰਜੂ ਨਰੰਗ ਅਤੇ ਮੋਹਿਤ ਨਰੰਗ ਜੀ ਦੀ ਅਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚਿੱਠੀ ਲਿਖ ਰਹੇ ਨੇ ਰਾਮ ਨਾਥ ਅਤਾਪੁਰ ਪੋਤਾ ਇਹਨਾਂ ਦਾ ਸੁਖਮਨਜੀਤ ਸਿੰਘ ਅਤੇ ਪੋਤੀ ਸਹਿਜਪ੍ਰੀਤ ਕੌਰ ਇਹਨਾਂ ਦੇ ਨਾਲ ਹੈ ਅਤੇ ਕਹਿੰਦੇ ਜ਼ਿਲ੍ਹਾ ਪੈ ਜਾਂਦਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਡਾਕਖਾਨਾ ਚਨਾਰਥਲ ਕਲਾ ਇਹਨਾਂ ਦਾ ਅਤੇ ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਾਲ ਸੁਖਜੀਤ ਸਿੰਘ ਕਰਤਾਰ ਸਿੰਘ ਅਤੇ ਸੁਖਚਰਨ ਸਿੰਘ ਬਰਾੜ ਅਤੇ ਢਾਣੀ ਨੱਥਾ ਸਿੰਘ ਅਤੇ ਅਨਮੋਲ ਸਹਿਜਪ੍ਰੀਤ ਰਹਿਮਤ ਖੁਸ਼ਪ੍ਰੀਤ ਰਾਣਾ ਹਲਵਾਈ ਚੱਕ ਪੱਖੀ ਤੋਂ ਇਹਨਾਂ ਦੇ ਨਾਲ ਅਤੇ ਮਹਿੰਦਰ ਅਤੇ ਇਹਨਾਂ ਦੇ ਸਾਥੀ ਪਿੰਡ ਸੋਦੋਕੇ ਤੋਂ ਅਤੇ ਪਿੰਡ ਹੈਗਾ ਲੋਹਗੜ੍ਹ ਠਾਕਰਾਂ ਵਾਲਾ ਫਿਰੋਜ਼ਪੁਰ ਦੇ ਨੇੜੇ ਪੈ ਜਾਂਦੇ ਪਿੰਡ ਅਤੇ ਸਵਰਨ ਸਿੰਘ ਗਿੱਲ ਦਲਜੀਤ ਸਿੰਘ ਅਤੇ ਰਾਜਦੀਪ ਸਿੰਘ ਅਤੇ ਗੁਰਲਾਲ ਸਿੰਘ ਅਵਿਰਾਜ ਸਿੰਘ ਗੁਰਮਾਨ ਸਿੰਘ ਅਤੇ ਪੋਥਰਾ ਗੁਰਨੂਰ ਸਿੰਘ ਅਤੇ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਅਤੇ ਦੀਪਕ ਜੈਨ ਅਤੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਅਤੇ ਨਗੀਨਾ ਜੈਨ ਅਤੇ ਕ੍ਰਿਸ਼ਨਾ ਗੋਪਾਲ ਸ਼ਰਮਾ ਮੁੱਲਾਪੁਰ ਦਾਖਾ ਮੰਡੀ ਤੋਂ ਇਹਨਾਂ ਦੇ ਨਾਲ ਨੇ ਅਤੇ ਬਿੱਟੂ ਜੈਨ ਟੀਟੂ ਜੈਨ ਜੇ ਬੀ ਰਾਓ ਅਤੇ ਘੋਟਕਾ ਅਤੇ ਮੌਸਮੀ ਅਤੇ ਰਬੜੀ ਜੈਨ ਵੀ ਇਹਨਾਂ ਦੇ ਨਾਲ ਨੇ ਅਤੇ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਬਿੰਦ ਚੁੱਗ ਟੋਨੀ ਦੀਵਾਨ ਅਤੇ ਲਵ ਦੀਵਾਨ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਹੈ ਅਤੇ ਗੱਲ ਅਸੀਂ ਨਾਲੋ ਨਾਲ ਮੌਸਮ ਦੀ ਵੀ ਕਰ ਰਹੇ ਹਾਂ ਜੀ ਅਤੇ ਮੌਸਮ ਦੇ ਵਿੱਚ ਇੱਕ ਗੱਲ ਅਸੀਂ ਕਹਾਂਗੇ ਕਿ ਤੁਸੀਂ ਨਿੰਬੂ ਪਾਣੀ ਪੀਣ ਦੀ ਇੱਕ ਕੋਸ਼ਿਸ਼ ਜ਼ਰੂਰ ਕਰੋ ਡੇਲੀ ਰੂਟੀਨ ਦੇ ਵਿੱਚ ਇੱਕ ਟਾਈਮ ਤੁਸੀਂ ਰੱਖੋ ਜਦੋਂ ਇੱਦਾਂ ਦਾ ਕੋਈ ਤੁਸੀਂ ਸ਼ਰਬਤ ਪੀਓ ਜਿਹਦੇ ਨਾਲ ਕਿ ਤੁਹਾਡੇ ਸਰੀਰ ਨੂੰ ਰਿਲੈਕਸੇਸ਼ਨ ਮਿਲੇ ਆਰਾਮ ਮਿਲੇ ਅਤੇ ਚਾਹ ਦਾ ਕੱਪ ਵੀ ਇੱਕ ਤੁਸੀਂ ਜ਼ਰੂਰ ਪੀਓ ਪੂਰੇ ਦਿਨ ਦੇ ਵਿੱਚ ਜ਼ਰੂਰ ਘੱਟੋ ਘੱਟ ਬਹੁਤ ਵਧੀਆ ਉਹ ਚਾਹ ਬਣੀ ਹੋਣੀ ਚਾਹੀਦੀ ਹੈ ਅਤੇ ਕੁਝ ਹੋਰ ਵੀ ਤੁਸੀਂ ਕਰੋ ਅਤੇ ਕੀ ਕਰੋ ਸੁਣਦੇ ਹਾਂ ਇਸ ਗੀਤ ਵਿੱਚ

0: ਉਸੇ ਵਿਚਲੇ ਬੇਸ਼ੱਕ ਜਿਸਮਾਂ ਤੋਂ ਰੂਹਾਂ ਤੋਂ ਤਾਂ ਨਹੀਂ, ਮੇਰੀ ਲਿਖਤਾਂ ਵਿੱਚ ਸਾਹ ਲੈਂਦੀ ਗੱਲ ਤੇਰੀ ਇਕੱਲੀ ਇਕੱਲੀ ਕਹੀ। ਹਾਂ ਟੁੱਟਿਆ ਸੀ ਤੇ ਵੇਖ ਮੈਨੂੰ, ਤੂੰ ਵੀ ਤਾਂ ਟੁੱਟਦੀ ਰਹੀ, ਤੇਰੀ ਸੌਂ ਮੈਂ ਠੀਕ ਹਾਂ। ਹੁਣ
1: ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ, ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਚਿੱਠੀ ਹੈ ਜੀ ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਅਤੇ ਅਮਨ ਵਰਮਾ, ਰਮਨ ਵਰਮਾ, ਦਿਵਿਆਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਲਿਖ ਰਹੇ ਨੇ ਜੀ। ਪਿੰਡ ਹੈਗਾ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਇਹ ਚਿੱਠੀ ਹੈ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ

ਮਲਹੋਤਰਾ ਆਸ਼ੀਸ਼, ਮਲਹੋਤਰਾ ਬੇਬੀ ਗਵਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ, ਅਤੇ ਬਹੁਤ ਹੀ ਖੂਬਸੂਰਤ ਇਹਨਾਂ ਦੀ ਚਿੱਠੀ ਹੈ ਜੀ। ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਜੈਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਂਗਲਾ ਪਰਿਵਾਰ। ਅਤੇ ਲਿਖਣ ਵਾਲੇ ਨੇ ਜੀ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ ਉਰਮਿਲਾ ਟੁਟੇਜਾ ਅਤੇ ਗੁੱਡੂ ਜੀਨੂ, ਮਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਬੜਵਾ, ਸ਼ਿਵ ਸੇਠੀ ਅਤੇ ਕਰਨਪੁਰੀ ਅਤੇ ਸਮਾਇਲ ਟੁਟੇਜਾ। ਫਰਮਾਇਸ਼ ਇਹਨਾਂ ਸਾਰਿਆਂ ਦੀ ਅਸੀਂ ਸੁਣਾਂਗੇ ਜੀ ਇੰਦਰ ਮਾਨ ਦੀ ਖੂਬਸੂਰਤ ਆਵਾਜ਼ ਨੂੰ। ਅਤੇ ਅਸੀਂ ਗੱਲ ਕਰ ਰਹੇ ਹਾਂ ਹੁਮਸ ਦੀ। ਹੁਮਸ ਨੂੰ ਸ਼ਹਿਰਾਂ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਏਸੀ ਦੇ ਨਾਲ ਹੁਮਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਘਰਾਂ ਦੇ ਵਿੱਚ, ਜਿਨ੍ਹਾਂ ਘਰਾਂ ਦੇ ਵਿੱਚ ਵਿਹੜੇ ਨਹੀਂ ਹੁੰਦੇ। ਅਤੇ ਪਰ ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਅਸੀਂ ਪਿੱਛੇ ਜਾਣ ਦੀ ਗੱਲ ਤਾਂ ਸਾਂਝੀ ਕਰਦੇ ਹਾਂ ਕਿ ਹੁਣ ਦੇ ਟਾਈਮ ਦੇ ਵਿੱਚ ਵੀ ਅਸੀਂ ਇਹ ਗੱਲਾਂ ਕਰ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ, ਜੇ ਸਾਡੇ ਕੋਲ ਥੋੜ੍ਹਾ ਜਿੰਨਾ ਵੀ ਵਿਹਲ ਹੈ, ਵਕਤ ਹੈ ਜਾਂ ਉਹ ਚੀਜ਼ਾਂ ਸਾਡੇ ਕੋਲ ਹੈਗੀਆਂ। ਅਤੇ ਇਹ ਚੀਜ਼ ਹੈਗੀ ਹੈ ਜੀ ਬੋਹੜ ਦਾ ਦਰਖਤ। ਜੇ ਬੋਹੜ ਦਾ ਦਰਖਤ ਤੁਹਾਨੂੰ ਕਿਤੇ ਵੀ ਮਿਲਦਾ ਹੈ ਇਸ ਮੌਸਮ ਦੇ ਵਿੱਚ, ਤਾਂ ਉਹਦੇ ਥੱਲੇ ਥੋੜ੍ਹਾ ਜਿਹਾ ਵਕਤ ਤੁਸੀਂ ਜ਼ਰੂਰ ਸਪੈਂਡ ਕਰੋ, ਬਿਤਾਓ, ਉਹਦਾ ਤੁਹਾਨੂੰ ਬਹੁਤ ਫਾਇਦਾ ਹੈ।

ਦੇ ਬਾਰੇ ਅਤੇ ਮੌਸਮ ਦੇ ਬਾਰੇ ਇੱਕ ਸਾਨੂੰ ਇੱਕ ਆਦਤ ਜੀ ਬਣ ਜਾਂਦੀ ਹੈ ਅੱਜ ਦੇ ਟਾਈਮ ਦੇ ਵਿੱਚ, ਇੱਕ ਬੱਚਿਆਂ ਦੇ ਵਿੱਚ ਸਪੈਸ਼ਲੀ ਇੱਕ ਆਦਤ ਬਣ ਗਈ ਹੈ ਕਿ ਸਾਰਾ ਦਿਨ ਪੱਖਾ ਚਲਾ ਕੇ, ਕੂਲਰ ਚਲਾ ਕੇ ਜਾਂ ਏ ਸੀ ਚਲਾ ਕੇ ਅਸੀਂ ਕਮਰੇ ਦੇ ਵਿੱਚ ਬੰਦ ਰਹਿੰਦੇ ਹਾਂ, ਜਾਂ ਤਾਂ ਅਸੀਂ ਸੁੱਤੇ ਰਹਿੰਦੇ ਹਾਂ, ਜਾਂ ਅਸੀਂ ਕੁਝ ਪੜ੍ਹਦੇ ਰਹਿੰਦੇ ਮੋਬਾਈਲ ਦੇ ਉੱਪਰ, ਮੋਬਾਈਲ ਚਲਾਉਂਦੇ ਰਹਿੰਦੇ ਹਾਂ, ਅਤੇ ਜਾਂ ਕੋਈ ਨਾ ਕੋਈ ਆਪਾਂ ਚੀਜ਼ ਬਣਾ ਕੇ ਖਾਂਦੇ ਰਹਿੰਦੇ ਹਾਂ, ਅਤੇ ਕਰਦੇ ਕੀ ਹਾਂ ਜੀ, ਪੱਖਾ ਨਹੀਂ ਅਸੀਂ ਛੱਡਦੇ, ਏ ਸੀ ਨਹੀਂ ਅਸੀਂ ਛੱਡਦੇ, ਕੂਲਰ ਨਹੀਂ ਅਸੀਂ ਛੱਡਦੇ, ਛੱਡ ਦਿਓ ਜੀ ਤੁਸੀਂ ਇਹਨੂੰ ਅਤੇ ਸੁਣੋ ਇਸ ਗੀਤ ਨੂੰ।

ਬੋਰਡ ਦੇ ਥੱਲੇ ਤੇ ਦੂਜਾ ਕੀ ਹੁੰਦਾ ਆ ਕਿ ਜੇ ਕੋਈ ਡਿਪਰੈਸ਼ਨ ਦੇ ਵਿੱਚ ਹੈ, ਕਿਸੇ ਨੂੰ ਕੋਈ ਤਣਾਅ ਹੈ, ਹਜੇ ਸ਼ੁਰੂਆਤ ਹੀ ਹੈ, ਤਣਾਅ ਤੁਹਾਨੂੰ ਹੋ ਰਿਹਾ, ਤੁਸੀਂ ਬਹੁਤ ਟੈਨਸ਼ਨ ਦੇ ਵਿੱਚ ਰਹਿੰਦੇ ਹੋ, ਤਾਂ ਕੁਝ ਵਕਤ ਤੁਸੀਂ ਬੋਰਡ ਦੇ ਥੱਲੇ ਬੈਠੋ, ਤੁਹਾਨੂੰ ਬਹੁਤ ਆਰਾਮ ਮਿਲੇਗਾ। ਅਤੇ ਹੁਣ ਅਸੀਂ ਇੱਕ ਹੋਰ ਗੱਲ ਕਰਾਂਗੇ ਜੀ, ਪਹਿਲੇ ਟਾਈਮ ਦੇ ਵਿੱਚ ਵੀ ਹੁੰਦਾ ਸੀ, ਹੁਣ ਵੀ ਪਿੰਡਾਂ ਦੇ ਵਿੱਚ ਹੈਗਾ ਜੀ, ਇਸ ਮੌਸਮ ਦੇ ਵਿੱਚ ਹੀ ਮਿਲਦਾ ਜੀ, ਟਿਊਬਵੈੱਲ ਚੱਲਦੇ ਟਿਊਬਵੈੱਲ ਤੁਹਾਨੂੰ ਮਿਲਦਾ, ਉੱਥੇ ਜਾ ਕੇ ਤੁਸੀਂ ਜ਼ਰੂਰ ਖੇਡਾਂ ਖੇਡੋ, ਟਿਊਬਵੈੱਲ ਦੇ ਵਿੱਚ ਤੁਸੀਂ ਨਹਾਓ, ਪਾਣੀ ਦਾ ਤੁਸੀਂ ਪੂਰਾ ਮਜ਼ਾ ਲਓ, ਆਨੰਦ ਲਓ, ਅਤੇ ਨਾਲੋ ਨਾਲ ਤੁਸੀਂ ਭੁੱਜੀ ਹੋਈ ਛੱਲੀ ਜ਼ਰੂਰ ਖਾਓ, ਮੱਕੀ ਦੇ ਦਾਣੇ, ਭੁੰਨਣ ਵਾਲੀ ਭੱਠੀ ਹੁੰਦੀ ਸੀਗੀ ਅਤੇ ਜੋ ਭੱਠੀ ਹੈ ਤਾਂ ਭੱਠੀ 'ਤੇ ਤੁਸੀਂ ਜਾਓ, ਮੱਕੀ ਦੇ ਦਾਣੇ ਲਿਆਓ, ਜੇ ਨਹੀਂ ਹੈ ਤਾਂ ਰੇਹੜੀਆਂ 'ਤੇ ਜਿਹੜੀਆਂ ਛੱਲੀਆਂ ਵਿਕਦੀਆਂ ਭੁੰਨੀਆਂ ਹੋਈਆਂ ਉਹ ਲਿਆਓ, ਨਹੀਂ ਤਾਂ ਘਰ ਲਿਆ ਕੇ ਤੁਸੀਂ ਭੁੰਨ ਕੇ ਉਹ ਛੱਲੀ ਖਾਓ। ਅਤੇ ਚਿੱਠੀ ਸਾਨੂੰ ਲਿਖੀ ਹੈ ਜੀ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ ਅਤੇ ਰਾਮਵੀਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ ਅਤੇ ਰਮਨ ਰਾਠੌਰ ਅਤੇ ਆਨੰਦ ਨਾਲ ਜੱਸੂ ਪਵਾਰ, ਜਗਦੀਰ ਸੋਲੰਕੀ ਅਤੇ ਸਾਰਾ ਪਰਿਵਾਰ ਇਹ ਲਿਖ ਰਹੇ ਨੇ ਜੀ ਮੇਨ ਰੋਡ ਆਰਾਇਣ ਰਾਜਸਥਾਨ ਤੋਂ। ਅਤੇ ਇੱਕ ਮੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀ

ਜ਼ਰੂਰ ਖੇਡਾਂ ਖੇਡੋ, ਟਿਊਬਵੈੱਲ ਦੇ ਵਿੱਚ ਤੁਸੀਂ ਨਹਾਓ, ਪਾਣੀ ਦਾ ਤੁਸੀਂ ਪੂਰਾ ਮਜ਼ਾ ਲਓ, ਆਨੰਦ ਲਓ, ਅਤੇ ਨਾਲੋਂ ਨਾਲ ਤੁਸੀਂ ਭੁੱਜੀ ਹੋਈ ਛੱਲੀ ਜ਼ਰੂਰ ਖਾਓ। ਮੱਕੀ ਦੇ ਦਾਣੇ ਭੁੰਨਣ ਵਾਲੀ ਭੱਠੀ ਹੁੰਦੀ ਸੀਗੀ, ਅਤੇ ਜੋ ਭੱਠੀ ਹੈ ਤਾਂ ਭੱਠੀ 'ਤੇ ਤੁਸੀਂ ਜਾਓ, ਮੱਕੀ ਦੇ ਦਾਣੇ ਲਿਆਓ, ਜੇ ਨਹੀਂ ਹੈ ਤਾਂ ਰੇਹੜੀਆਂ 'ਤੇ ਜਿਹੜੀਆਂ ਛੱਲੀਆਂ ਵਿਕਦੀਆਂ ਭੁੰਨੀਆਂ ਹੋਈਆਂ ਉਹ ਲਿਆਓ, ਨਹੀਂ ਤਾਂ ਘਰ ਲਿਆ ਕੇ ਤੁਸੀਂ ਭੁੰਨ ਕੇ ਉਹ ਛੱਲੀ ਖਾਓ। ਅਤੇ ਚਿੱਠੀ ਸਾਨੂੰ ਲਿਖੀ ਹੈ ਜੀ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਅਤੇ ਰਾਮਵੀਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਅਤੇ ਰਮਨ ਰਾਠੌਰ, ਅਤੇ ਅਨੰਦਨਾ ਜੱਸੂ ਪਵਾਰ, ਜਗਦੀਰ ਸੋਲੰਕੀ ਅਤੇ ਸਾਰਾ ਪਰਿਵਾਰ ਇਹ ਲਿਖ ਰਹੇ ਨੇ ਜੀ ਮੇਨ ਰੋਡ ਅਰਾਇਣ ਰਾਜਸਥਾਨ ਤੋਂ। ਅਤੇ ਕਨੇਰਾ ਮਹਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ, ਅਤੇ ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ ਅਤੇ ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਜੀ ਦੀ ਚਿੱਠੀ, ਅਤੇ ਜੈਸਮੀਨ ਦੀ ਖੂਬਸੂਰਤ ਆਵਾਜ਼।

ਪੰਜਾਬ ਤੇ ਟਾਈਮ ਬਿਲਕੁਲ ਲੰਘਦਾ ਜਾ ਰਿਹਾ ਤੇ ਜਾਂਦੇ ਜਾਂਦੇ ਅਸੀਂ ਨਾਮ ਸ਼ਾਮਿਲ ਕਰ ਰਹੇ ਹਾਂ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪਿੱਛੋਂ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਤੇ ਦਪਿੰਦਰ ਵਰਿੰਦਰ ਤੇ ਸਿਮਰਨ ਕੁਲਦੀਪ ਏਕਮ ਦਮਨ ਤੇ ਅਭਿਜੋਤ ਤੇ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਹਿਬ ਰਾਹੀ ਮਹਿਰਾਜ ਜਹਾਂ ਲਿਖ ਰਹੇ ਨੇ ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦੇਲ ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਤੇ ਪ੍ਰਵੀਨ ਤਨੇਜਾ ਇਹਨਾਂ ਦੇ ਨਾਲ ਤੇ ਨਵਾਂ ਸ਼ਹਿਰ ਤੋਂ ਸੋਖੀ ਰਾਮ ਬੱਜੋ ਤੇ ਡੋਗਰ ਰਾਮ ਬੱਜੋ ਤਿਲਕ ਰਾਜ ਬਖਲੌਰ ਤੇ ਅਮਰਜੀਤ ਸਿੰਘ ਅੰਬਾ ਪ੍ਰਧਾਨ ਇਹਨਾਂ ਦੇ ਨਾਲ ਗੀਤ ਕਹਿੰਦੇ ਕੋਈ ਵੀ ਲਾ ਦਿਓ ਤੇ ਲਿਖਣ ਵਾਲੇ ਨੇ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ ਤੇ ਬਲਜਿੰਦਰ ਕੌਰ ਧੀਮਾਨ ਤੇ ਰਵਨੀਤ ਨਿਸ਼ੂ ਤੇ ਭੁਪਿੰਦਰ ਇਹਨਾਂ ਦੇ ਨਾਲ ਨੇ ਤੇ ਅਮਰਜੀਤ ਬੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਕੁਲਵਿੰਦਰ ਕੌਰ ਤੇ ਅੰਬਾ ਚਾਹਲ ਚਾਹਲ ਕਲਾ ਨਵਾਂ ਸ਼ਹਿਰ ਤੋਂ ਤੇ ਆਦਰਸ਼ ਨਗਰ ਰੋਡ ਤੋਂ ਰਾਜ ਸ਼ਰਮਾ ਨੀਨਾ ਸ਼ਰਮਾ ਯੋਗੇਸ਼ ਸ਼ਰਮਾ ਨੈਂਡੀ ਸ਼ਰਮਾ ਸੌਰਵ ਸ਼ਰਮਾ ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ ਤੇ ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ ਜੋਤੀ ਰਾਣੀ ਤੇ ਗੁਰਮੰਨਾ ਤੋਂ ਤੇ ਮਲੋਟ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਗਿੱਲ ਤੇ ਅਮਨਦੀਪ ਗਿੱਲ ਤੇ ਸੁਖਬੀਰ ਸਿੰਘ ਸ਼ਾਜਲੀ ਤੇ ਉਹਨਾਂ ਦੇ ਨਾਲ ਨੇ ਤੇ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ ਵਿਤਾਜ ਸਿੱਧੂ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਤੇ ਲਿਖਣ ਵਾਲੇ ਨੇ ਜੀ ਸੁਨੀਲ ਜੋਸ਼ੀ ਤੇ ਪੰਖੂ ਤੇ ਨੀਤੂ ਮਮਤਾ ਸੁਰਜੀਤ ਬਿਸ਼ਨ ਦਾਸ ਮਲਕੀਤ ਤੇ ਕ੍ਰਿਸ਼ਨਾ ਭਾਰਦਵਾਜ ਲਿਖ ਰਹੇ ਨੇ ਜੀ ਤਲਵਾੜਾ ਹਾਜੀਪੁਰ ਤੋਂ ਤੇ ਬਕਸਰ ਬਿਹਾਰ ਤੋਂ ਚਿੱਠੀ ਹੈ ਜੀ ਸ਼ਰਫੁਦੀਨ ਅੰਸਾਰੀ ਤੇ ਫਾਤਮਾ ਖਾਤੂਨ ਅੰਸਾਰੀ ਦੀ ਤੇ ਡੁਮਰਾ ਬਿਹਾਰ ਤੋਂ ਡਾਕਟਰ ਡਬਲ ਅੰਸਾਰੀ ਤੇ ਡਾਕਟਰ ਸੋਨਮ ਅਦੀਬਾ

ਦਾਨਿਸ਼ ਅੰਸਾਰੀ ਤੇ ਸਹਾਰਨਪੁਰ ਬਕਸਰ ਤੋਂ ਰਾਜ ਅਸ਼ਟ ਅੰਸਾਰੀ ਤੇ ਆਸਮਾ ਖਤੂਨ ਅੰਸਾਰੀ ਤੇ ਜੇ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਤੇ ਦਿਵਿਆ ਭਾਰਤੀ।

ਬਿਲਕੁਲ ਮੇਲ ਮਿਲਾਪ ਦੀ ਉਡੀਕ ਇਸੇ ਤਰ੍ਹਾਂ ਦੁਨੀਆਂ ਤੇ ਬਣੀ ਰਹੇ, ਮੇਲ ਮਿਲਾਪ ਚੱਲਦਾ ਰਹੇ। ਇਸ ਦੁਆ ਦੇ ਨਾਲ ਲਫਣੀ ਲੈ ਗਈ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ AIR ਪੰਜਾਬ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਹੰਸ ਰਾਜ ਹੰਸ ਜੀ ਨੂੰ ਸੁਣ ਰਹੇ ਹੋ।

0: ਦੇ ਵਿੱਚ ਤੇ ਲੁਕਦਾਇਮ ਬੇਪਰਵਾਹੀ ਤੇ ਕੁਝ ਪਰਵਾਹ ਨਹੀਂ ਕਰਿਓ ਦੇ।
1: ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

सब जग फिर मैं देखिया हर एक को दाता, सब जग फिर मैं देखिया।

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਇਹ ਕੌਮਾਰੇ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਹਰਚੰਦ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਬਲਵਿੰਦਰ ਸਿੰਘ।
1: ਇਹ ਪਾਵਨ ਸ਼ਬਦ ਰਾਗ ਆਸਾ ਅੰਦਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 484 ਉੱਪਰ ਅੰਕਿਤ ਹੈ। ਭਾਵ ਹੈ, ਹੇ ਪਿਆਰੇ ਪ੍ਰਭੂ, ਮੈਂ ਤੈਥੋਂ ਕੁਰਬਾਨ ਹਾਂ, ਮੇਰੇ ਵੱਲ ਤੱਕ, ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈ? ਜੇ ਤੂੰ ਮੇਰੇ ਵੱਲ ਮਿਹਰ ਦੀ ਨਜ਼ਰ ਨਾ ਕਰੇਂ ਤਾਂ ਮੈਂ ਜਿਉਂ ਨਹੀਂ ਸਕਦਾ। ਜਿਨ੍ਹਾਂ ਨੂੰ ਪਿਆਰੇ ਨਾਲ ਪ੍ਰੇਮ ਲੱਗ ਜਾਂਦਾ ਹੈ ਉਸ ਪਿਆਰੇ ਤੋਂ ਬਿਨਾਂ ਰਹਿ ਨਹੀਂ ਸਕਦੇ। ਮਾਰੂ ਰਾਗ ਅੰਦਰ ਦੱਖਣੇ ਸਿਰਲੇਖ ਅਧੀਨ ਇੱਕ ਪੰਚਮ ਪਾਤਸ਼ਾਹ ਜੀ ਦਾ ਸਲੋਕ ਹੈ। ਤੂੰ ਚਾਉ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ। ਭਾਵ ਹੈ, ਹੇ ਮੇਰੇ ਸੱਜਣ, ਜੇ ਤੂੰ ਆਖੇ ਤਾਂ ਮੈਂ ਆਪਣਾ ਸਿਰ ਪੀ ਲਾ ਕੇ ਭੇਟ ਕਰਦਿਆਂ, ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸ਼ਨ ਕਰਾਂ? ਪਿਆਰੇ ਪ੍ਰਭੂ ਦੀ ਪ੍ਰੀਤ ਜਿਨ੍ਹਾਂ ਨੂੰ ਲੱਗ ਜਾਂਦੀ ਹੈ ਉਹ ਦਿਨ ਰਾਤ ਉਸ ਪਿਆਰੇ ਪ੍ਰਭੂ ਦੀ ਯਾਦ ਅੰਦਰ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰੋਂ ਪਿਆਰੇ ਦੇ ਪ੍ਰੇਮ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਹੈ। ਪਿਆਰੇ ਪ੍ਰਭੂ ਦੇ ਪਿਆਰੇ ਸੰਤ ਜਨ ਰਸ ਵਿੱਚ ਲੀਨ ਰਹਿੰਦੇ ਹਨ, ਪ੍ਰੀਤ ਵਿੱਚ ਗਹਿ ਗੁੱਚ ਹੋਏ ਜੁੜੇ ਰਹਿੰਦੇ ਹਨ। ਉਹਨਾਂ ਅੰਦਰੋਂ ਨਾਮ ਸਿਮਰਨ ਦੀ ਇੱਛਾ ਮੁੱਕਦੀ ਨਹੀਂ, ਹੋਰ ਵੱਧਦੀ ਹੀ ਜਾਂਦੀ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਰਾਗ ਦੀ ਵਾਰ ਅੰਦਰ ਇੱਕ ਸਲੋਕ ਬਖਸ਼ਿਸ਼ ਕਰਦੇ ਹਨ, ਜਿਸ ਅੰਦਰ ਸਤਿਗੁਰੂ ਪਿਆਰੇ ਪ੍ਰਤੀ ਅਤ ਸਨੇਹ ਅਤੇ ਬੈਰਾਗ ਨੂੰ ਵਰਣਨ ਕਰਦੇ ਹਨ। ਕੁਝ ਸਾਖੀਕਾਰ ਲਿਖਦੇ ਹਨ ਕਿ ਜਿਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਕੇ ਜੋਤੀ ਜੋਤ ਸਮਾ ਗਏ, ਇਸ ਤੋਂ ਬਾਅਦ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨਾ ਸੰਗਤ ਨੂੰ ਮਿਲਦੇ ਨਾ ਬਚਨ ਬਲਾਸ ਕਰਦੇ ਸਨ। ਆਪਣੇ ਨਿੱਜ ਆਸਣ 'ਤੇ ਬਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਛੋੜੇ ਅੰਦਰ ਉਹਨਾਂ ਦੀ ਯਾਦ ਵਿੱਚ ਹੀ ਬੈਰਾਗ ਦੇ ਹੰਝੂ ਵਹਾਉਂਦੇ ਰਹਿੰਦੇ। ਇੱਕ ਦਿਨ ਕੁਝ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਬਰਾਜੇ ਅਤੇ ਬੇਨਤੀ ਕੀਤੀ, ਮਹਾਰਾਜ ਕੁਝ ਤੇ ਬਚਨ ਕਰੋ, ਤੁਹਾਡੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਬਚਨ ਸੁਣਨ ਵਾਸਤੇ ਬਿਹਬਲ ਹਨ। ਤਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਲੋਕ ਉਚਾਰਨ ਕਰਦਿਆਂ ਹੋਇਆਂ ਬੈਰਾਗ ਦੇ ਹੰਝੂ ਵਹਾਏ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤੰਕ ਹੈ ਪੱਛ ਹੈ ਜੀਵਨਾ। ਜਿਸ ਪਿਆਰੇ ਨਾਲ ਪਿਆਰ ਹੋਵੇ ਹੰਕਾਰ ਛੱਡ ਕੇ ਉਸ ਦੇ ਸਨਮੁੱਖ ਰਹਿਣਾ ਚਾਹੀਦਾ ਹੈ। ਸੰਸਾਰ ਵਿੱਚ ਉਸ ਤੋਂ ਬੇਮੁੱਖ ਹੋ ਕੇ ਜਿਉਣਾ ਧਿਕਾਰ ਯੋਗ ਹੈ। ਵਿਚਾਰ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਭਾਵ, ਦਾਤਾ ਤੇਰੇ ਪਿੱਠ ਦੇਣ ਨਾਲੋਂ ਮੈਨੂੰ ਸਰੀਰ ਉੱਤੇ ਆਰਾ ਸਹਾਰ ਲੈਣਾ ਚੰਗਾ ਹੈ। ਭਾਵ, ਆਰੇ ਨਾਲ ਸਰੀਰ ਚਰਾਣ ਵਿੱਚ ਇਤਨੀ ਪੀੜ ਨਹੀਂ ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੇ ਰਹਿਣ ਵਿੱਚ ਹੈ, ਕਿਉਂਕਿ ਪ੍ਰੇਮ ਦੀ ਝਲਕ ਤੋਂ ਬਿਨਾਂ ਸਾਰਾ ਜਗਤ ਹੀ ਸੁੰਨਾ ਜਾਪਦਾ ਹੈ। ਅਸੀਂ ਇਤਿਹਾਸ ਵਿੱਚ ਪੜ੍ਹਦੇ ਵਿਚਾਰਦੇ ਹਾਂ ਕਿ ਜਿਸ ਸਮੇਂ ਹਿੰਦੂ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਵਾਸਤੇ ਦਿੱਲੀ ਜਾਂਦੇ ਹਨ ਤਾਂ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਵਿੱਚੋਂ ਭਾਈ ਮਤੀ ਦਾਸ ਜੋ ਸ਼ਹੀਦ ਹੋਏ ਉਹਨਾਂ ਨੂੰ ਵਾਰ ਵਾਰ ਮਾਇਆ ਮਾਇਕੀ ਪਦਾਰਥਾਂ ਦੇ ਝਾਸੇ ਦੇ ਕੇ ਗੁਰੂ ਸਾਹਿਬ ਜੀ ਤੋਂ ਬੇਮੁੱਖ ਕਰਨ ਦਾ ਯਤਨ ਕੀਤਾ ਗਿਆ, ਪਰ ਉਹ ਇਹਨਾਂ ਝਾਸਿਆਂ ਵਿੱਚ ਨਹੀਂ ਆਏ ਅਤੇ ਧਰਮ ਦੇ ਵਿੱਚ ਦ੍ਰਿੜ ਰਹੇ। ਭਾਈ ਮਤੀ ਦਾਸ ਜੀ ਨੂੰ ਗੁਰੂ ਸਾਹਿਬ ਜੀ ਤੋਂ ਬੇਮੁੱਖ ਹੋ ਕੇ ਮਰਨਾ ਤਾਂ ਪ੍ਰਵਾਨ ਸੀ, ਪਰ ਆਪਣੇ ਪਿਆਰੇ ਤੋਂ ਬੇਮੁੱਖ ਹੋਣਾ ਉਹਨਾਂ ਬਿਲਕੁਲ ਨਹੀਂ ਮੰਨਿਆ। ਉਹਨਾਂ ਨੇ ਆਪਣੇ ਸਰੀਰ ਦੇ ਦੋ ਫਾੜ ਕਰਾ ਲਏ, ਉਹ ਚੀਰੇ ਗਏ, ਸ਼ਹੀਦ ਹੋ ਗਏ, ਪਰ ਗੁਰੂ ਸਾਹਿਬ ਜੀ ਨੂੰ ਪਿੱਠ ਨਹੀਂ ਦਿੱਤੀ ਅਤੇ ਗੁਰਬਾਣੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਆਪਣੇ ਤਨ ਦੇ ਦੋ ਫਾੜ ਕਰਾ ਕੇ ਉਹ ਕਰਾ ਗਏ ਸਨ

ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਵਿਚਾਰ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਜਾਉ ਤਨ ਚੀਰੇ ਅੰਗ ਨਾ ਮੋਰੋ, ਪਿੰਡ ਭਰੈ ਤਉ ਪ੍ਰੀਤ ਨਾ ਤੋਰੋ। ਭਾਵ ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਵੀ ਮੈਂ ਇਸ ਨੂੰ ਬਚਾਉਣ ਖਾਤਰ ਪਛਾਹ ਨਹੀਂ ਹਟਾਂਗਾ। ਇਹ ਸਰੀਰ ਭਾਵੇਂ ਨਾਸ਼ ਹੋ ਜਾਵੇ ਪਰ ਫਿਰ ਵੀ ਤੇਰੇ ਨਾਲੋਂ ਪ੍ਰੀਤ ਨਹੀਂ ਤੋੜਾਂਗਾ। ਇਸੇ ਕਥਨ ਨੂੰ ਹੋਰ ਵੀ ਸਪਸ਼ਟ ਕਰਦਾ ਹੋਇਆ ਭਗਤ ਰਵਿਦਾਸ ਜੀ ਦਾ ਅੰਮ੍ਰਿਤ ਬਚਨ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਉੜੀ ਰਾਗ ਅੰਦਰ ਅੰਕਿਤ ਹੈ।

0: ਹੁਣੇ ਤੁਸੀਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in 'ਤੇ

ਤੁਸੀਂ ਦੇਸ਼ ਭਗਤੀ ਦਾ ਸਮੂਹ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿੱਚ ਯਾਨੀ 6:20 ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਕਰੀਨਾ ਜਾਂ ਕਿਸੇ ਹੋਰ ਵਪਾਰਕ ਅਦਾਰਿਆਂ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਰੋਕ ਹੋਏਗੀ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਫੂਡ ਸੇਫਟੀ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਦੇ ਆਲੇ ਦੁਆਲੇ ਤੇ ਵੀ ਬਾਜ਼ਾਰਾਂ ਵਿੱਚ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਉਣ ਤਾਂ ਜੋ ਬੱਚਿਆਂ ਦੇ ਭਵਿੱਖ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ 'ਚ ਖਾਣੇ ਦਾ ਕੰਮ ਕਰਨ ਵਾਲੇ ਸਾਰਿਆਂ ਅਤੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਖੁਰਾਕੀ ਵਸਤਾਂ ਦੀ ਸੁਰੱਖਿਆ ਤੇ ਮਿਆਰਾਂ ਬਾਰੇ ਕਾਨੂੰਨ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0182-22-337-77 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਇੱਕ ਵਾਰ ਫੇਰ ਸੁਣ ਲਓ, 0182-22-337-77। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਅਤ ਕਵਚ ਤਿਆਰ ਕੀਤਾ ਜਾ ਰਿਹਾ ਹੈ। ਨਸ਼ਿਆਂ ਖਿਲਾਫ਼ ਹੁਣ ਇਹ ਲੜਾਈ ਥਾਣਿਆਂ ਅਤੇ ਨਸ਼ਾ ਛੁਡਾਓ ਕੇਂਦਰਾਂ ਤੋਂ ਅੱਗੇ ਵੱਧ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਗਈ ਏ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਅਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਏ। ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਹਨਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਏ ਜੋ ਹਰ ਰੋਜ਼ ਕਿਸ਼ੋਰ ਉਮਰ ਦੇ ਬੱਚਿਆਂ ਦੇ ਸੰਪਰਕ ਵਿੱਚ ਰਹਿੰਦੇ ਨੇ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਦੇ ਮਾਹਰਾਂ ਦੇ ਸਹਿਯੋਗ ਨਾਲ 9 ਜ਼ਿਲ੍ਹਿਆਂ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ 1400 ਤੋਂ ਵੱਧ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ ਏ ਤਾਂ ਜੋ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ, ਹਮਦਰਦੀ ਨਾਲ ਪ੍ਰਤੀਕਰਮ ਦੇ ਸਕਣ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝ ਕੇ ਸਾਂਭ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA @AIRRNU ਜਲੰਧਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਤੇ CMD ਡਾਕਟਰ ਬਸੰਤ ਕਰਕ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਬਿਜਲੀ ਸਪਲਾਈ ਮਿਲੀ ਏ। ਉਨ੍ਹਾਂ ਸਪਸ਼ਟ ਕੀਤਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਦੀ RC ਕਮੀ ਆਈ ਸੀ, ਜਿਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਤੈਅ 8 ਘੰਟਿਆਂ ਦੀ ਬਜਾਏ ਸਿਰਫ 6 ਤੋਂ 7 ਘੰਟੇ ਹੀ ਸਪਲਾਈ ਮਿਲੀ। ਸਿਰਫ 1 ਤੋਂ 2 ਘੰਟੇ ਦੀ ਇਹ ਰੁਕਾਵਟ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਰਿਕਾਰਡ ਮੰਗ ਅਤੇ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਇੱਕੋ ਸਮੇਂ ਪਏ ਪ੍ਰਭਾਵ ਕਾਰਨ ਹੋਈ ਸੀ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਸੀ। ਪਰ ਹੁਣ ਸੂਬੇ ਭਰ ਵਿੱਚ ਬਿਜਲੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ PSPCL ਨੇ ਚੱਲ ਰਹੀ ਝੋਨੇ ਦੀ ਰੁੱਤ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਨੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਅੱਜ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਸਕੂਟਰ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਏ। ਮੌਕੇ ਤੇ ਹਾਜ਼ਰ ਲੋਕਾਂ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਟਿੱਪਰ ਸ਼ਹਿਰ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਕਿਉਂਕਿ ਦਿਨ ਦੇ ਸਮੇਂ ਇੱਥੇ ਭਾਰੀ ਵਾਹਨਾਂ ਦੇ ਦਾਖਲ ਹੋਣ ਤੇ ਪਾਬੰਦੀ ਏ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਗੱਡੀ ਬੇਕਾਬੂ ਹੋ ਕੇ ਚਲਾ ਰਿਹਾ ਸੀ। ਪੀੜਤਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਕੰਮ ਤੇ ਜਾ ਰਿਹਾ ਸੀ ਜਦੋਂ ਟਿੱਪਰ ਨੇ ਉਸਨੂੰ ਟੱਕਰ ਮਾਰੀ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਏਗੀ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਨੇ ਅੱਜ ਦੁਹਰਾਇਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ IWT ਅਜੇ ਵੀ ਮੁਲਤਵੀ ਏ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ

0: ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਹ ਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: आजो
1: आजो शिंगारा सिंह जी आजो बच्चे वाले आजो।
0: जय हिंद जी। रुड़िया राम जी जय हिंद।
1: जय जी जय जी। शिंगारा सिंह जी बच्चे वालों की हाल चाल है तेरा?
0: हाल चाल तगड़े ने जी वाल ने तो सुनाओ।
1: हाल चाल तगड़ा। देखो बंदे दी जित और बंदे दी हार
0: जी
1: बंदे दे भरोसे ते निर्भर करती
0: है। सही गल है।
1: जे बंदे नू अपने आप ते विश्वास ही नहीं अपने आप ते भरोसा नहीं है
0: जी
1: के मैं इस काम दे उते जित हासिल कर सकदा या मैं इस काम नू जिहड़ा है सर कर सकदा
0: जी
1: ते फिर ते शिंगारा सिंह जी उहदी कामयाबी जिहड़ी है उह बहुत दूर चली जांदी है।
0: देखो गल हैगी आ वी बंदे नू हमेशा ही उद्यम करदे रहना चाहीदा आ आखिरी दम तक करदे रहना चाहीदा क्योंकि दोवें चीज़ां तजर्बा ते हिम्मत ये तुहाडे कीमती हथियार ने ਤਾਂ ਹੀ ਤੁਸੀਂ ਮੰਜ਼ਿਲ ਸਰ ਕਰ ਸਕਦੇ ਹੋ।
1: ਆਸ ਔਰ ਵਿਸ਼ਵਾਸ ਇਹ ਦੋਨੋਂ ਚੀਜ਼ਾਂ ਤੇ ਜ਼ਿੰਦਗੀ ਖੜੀ ਹੈ। ਸੋ ਇਸ ਕਰਕੇ ਜੇ ਤਾਂ ਤੁਹਾਡੇ 'ਚ ਦੋਨੋਂ ਚੀਜ਼ਾਂ ਹੈਗੀਆਂ
0: ਜੀ
1: ਫਿਰ ਤਾਂ ਜ਼ਿੰਦਗੀ ਜਿਹੜੀ ਹੈ ਉਹ 'ਚ ਤੁਹਾਨੂੰ ਕਿਉਂਕਿ ਉਮੀਦ ਦੇ ਸਹਾਰੇ ਦੁਨੀਆ ਕਾਇਮ ਆਪਾਂ ਹਮੇਸ਼ਾ ਸਿਆਣੇ ਲੋਕ ਕਹਿੰਦੇ ਹੈ
0: ਜੀ
1: ਜੇ ਉਮੀਦ ਹੀ ਛੱਡ ਦਈਏ ਫਿਰ ਤਾਂ ਤੁਹਾਡਾ ਦੁਨੀਆ ਦੇ ਵਿੱਚ ਜਿਹੇ ਜਿਹੇ ਆਏ ਜਿਹੇ ਜਿਹੇ ਨਾ ਆਏ ਜਾਂ ਜੇ ਤੁਸੀਂ ਜਿੱਦਾਂ ਹੋ ਜਿਹੇ ਨਹੀਂ ਹੋ। ਸੋ ਲੜਾਈ ਤੇ ਦੇਖੋ ਆਖਰੀ ਦਮ ਤੱਕ ਜਦ ਤੱਕ ਦੇਖੋ ਆਪਾਂ ਦੇਖਦੇ ਹਾਂ ਵੀ ਖਿਡਾਰੀ ਹੈ ਮੈਦਾਨ ਦੇ ਵਿੱਚ ਸਾਰੇ ਦੌੜਦੇ ਹੈ 800 ਮੀਟਰ ਹੈ 1000 ਮੀਟਰ ਹੈ ਜਿਸ ਲਿਹਾਜ਼ ਦੇ ਨਾਲ ਵੀ ਤੇ ਜੇ ਉਹ ਕਹਿਣ ਵੀ ਯਾਰ ਹੁਣ ਇਹ ਤਾਂ ਮੈਥੋਂ ਅੱਗੇ ਨਿਕਲ ਗਿਆ ਤੇ ਮੈਂ ਤੇ ਬਹਿ ਜਾ ਆਰਾਮ ਨਾਲ। ਹਰ ਬੰਦਾ ਜਿੱਤਣ ਦੀ ਉਮੀਦ ਨਾਲ ਉਹਦੇ ਟਰੈਕ ਦੇ ਵਿੱਚ ਦੌੜਦਾ ਜਿੱਤਣਾ ਇੱਕ ਨਹੀਂ ਹੁੰਦਾ
0: ਕੋਸ਼ਿਸ਼ ਜ਼ਰੂਰ ਬੰਦੇ ਨੂੰ ਕਰਨੀ ਚਾਹੀਦੀ
1: ਹੈ।
0: ਹਾਂਜੀ ਕੋਸ਼ਿਸ਼ ਤੇ ਜਜ਼ਬਾ ਇਹ ਨਾਲੋਂ ਨਾਲ ਚੱਲਣੇ ਚਾਹੀਦੇ
1: ਨਾਲੋਂ ਨਾਲ ਚੱਲਣੇ ਚਾਹੀਦੇ ਹੈ। ਵੀ ਉਹ ਕਹਿੰਦੇ ਦਾਤੇ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲੀ ਦਾ ਕੰਮ ਪਾਣੀ ਦੇਣਾ ਭਰ ਭਰ ਮਸ਼ਕਾਂ ਲਾਵੇ।
0: ਸਹੀ ਗੱਲ
1: ਹੈ। ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਆਪਣੀ ਮਿਹਨਤ ਤੇ ਆਪਣਾ ਜਿੱਦਾਂ ਤੁਸੀਂ ਜਜ਼ਬੇ ਦੀ ਗੱਲ ਕੀਤੀ ਹੈ ਵਿਸ਼ਵਾਸ ਦੀ ਗੱਲ ਕੀਤੀ ਹੈ ਆਸ ਦੀ ਗੱਲ ਕੀਤੀ ਹੈ ਇਹਦੇ 'ਚ ਕੋਈ ਕਮੀ ਨਾ ਆਉਣ
0: ਦਿਓ। ਹਾਂ ਸਹੀ ਗੱਲ ਹੈ।
1: ਮਿਹਨਤ ਕਰਦੇ ਰਹੋ
0: ਤੁਸੀਂ ਆਪਣਾ ਕਹਿੰਦੇ 100%
1: ਪ੍ਰਤੀਸ਼ਤ
0: ਜਿਹੜਾ
1: ਬਿਲਕੁਲ ਬਿਲਕੁਲ ਬਿਲਕੁਲ
0: ਉਹ ਜ਼ਰੂਰ ਦੇਣਾ ਚਾਹੀਦਾ ਆਪਣੇ ਕੰਮ ਪ੍ਰਤੀ।
1: ਬਿਲਕੁਲ ਬਿਲਕੁਲ। ਦੇਖੋ ਇਹ ਜਿਹੜਾ ਹੈ ਕਿ ਆਪਣਾ ਜਿੰਨਾ ਵੀ ਤੁਹਾਡੇ 'ਚ ਬਲ ਹੈ
0: ਜੀ
1: ਨਾ ਜਿੰਨੀ ਵੀ ਤੁਹਾਡੇ 'ਚ ਤਾਕਤ ਹੈ ਜੋ ਵੀ ਤੁਹਾਡੀ ਲਿਆਕਤ ਹੈ ਉਹਦਾ ਜਿਹੜਾ ਹੈ ਉਹ 'ਚ ਕੋਈ ਕਮੀ ਪੇਸ਼ੀ ਨਹੀਂ ਹੋਣੀ।
0: ਸਹੀ ਗੱਲ ਹੈ।
1: ਜਦੋਂ ਆਪਾਂ ਆਪ ਹੀ ਸ਼ਿੰਗਾਰਾ ਸਿੰਘ ਜੀ ਆਪਣੀ ਕਮੀ ਪੇਸ਼ੀ ਛੱਡਾਂਗੇ ਤੇ ਫਿਰ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹਦੇ 'ਚ ਤਾਂ ਫਿਰ ਭਰਪਾਈ ਕਰਨਾ ਜਿਹੜਾ ਹੈ ਕਿਸੇ ਦੇ ਬਸ ਦੀ ਗੱਲ ਨਹੀਂ।
0: ਦੇਖੋਗੇ 16 ਕਰਨ ਕਲਾ ਜਿਹੜੀ ਭਰਪੂਰ ਕੋਈ ਵੀ ਨਹੀਂ ਹੈਗਾ।
1: ਹਾਂ
0: ਕੋਈ ਸੰਪੂਰਨ ਨਹੀਂ ਹੈਗਾ। ਆਪਾਂ ਨੂੰ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸਿੱਖਣਾ ਚਾਹੀਦਾ ਵੀ ਸਾਡੇ 'ਚ ਕਮੀ ਕਿੱਥੇ ਹੈਗੀ ਆ।
1: ਇਹ ਤਾਂ ਦੇਖੋ ਸ਼ਿੰਗਾਰਾ ਸਿੰਘ ਜੀ ਹੁਣ ਆਪਾਂ ਨਿਆਣੇ ਹੁੰਦੇ ਸਾਈਕਲ ਨਹੀਂ ਸਿੱਖਦੇ ਆਪਾਂ
0: ਜੀ
1: ਪਹਿਲਾਂ ਆਪਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਫਿਰ ਕੈਰੀਅਰ ਤੇ ਵੀ ਆ ਜਾਂਦੇ
0: ਆ। ਸਹੀ ਗੱਲ ਆ।
1: ਫਿਰ ਹੱਥ ਛੱਡ ਕੇ ਵੀ ਚਲਾਉਣਾ ਸਿੱਖ ਲੈਂਦੇ।
0: ਸਹੀ ਗੱਲ
1: ਹੈ ਕਿ ਉਹ ਵੀ ਤਾਂ ਸਿੱਖਦੇ ਆ
0: ਸਿੱਖ ਕੇ
1: ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਹੁਣ ਹਰ ਮਨੁੱਖ ਕਿਸੇ ਵੀ ਖਿੱਤੇ ਖੇਤਰ 'ਚ ਪੈਦਾ ਹੁੰਦਾ ਭਾਸ਼ਾ ਥੋੜ੍ਹੀ ਹੁੰਦੀ ਹੁੰਦੀ।
0: ਸਹੀ ਗੱਲ।
1: ਉਹਦੀ ਕੋਈ ਭਾਸ਼ਾ ਥੋੜ੍ਹੀ ਹੁੰਦੀ ਉਸ ਟਾਈਮ ਕੋਈ ਵੀ ਨਿਆਣਾ ਹੈ ਕੋਈ ਜੰਮਦਾ ਥੋੜ੍ਹੀ ਅੰਗਰੇਜ਼ੀ ਬੋਲਣ ਲੱਗ ਜਾਂਦਾ ਹੈ
0: ਨਹੀਂ ਜੀ।
1: ਸੋ ਇਸ ਕਰਕੇ ਇਹ ਤਾਂ ਦੁਨੀਆ ਦੇ ਵਿੱਚ ਆ ਕੇ ਦੁਨੀਆ ਦੇ ਵਿੱਚ ਰਹਿ ਕੇ ਦੁਨੀਆ ਦੇ ਤਜਰਬੇ ਹੈ ਜਿਹੜੇ ਤੁਸੀਂ ਤੁਹਾਨੂੰ ਅੱਗੇ ਲੈ ਕੇ ਜਾਂਦੇ।
0: ਦੁਨੀਆ ਹੀ ਸਿਖਾਉਂਦੀ ਹੈ ਜੀ।
1: ਦੁਨੀਆ ਤੁਹਾਨੂੰ ਜੀਣਾ ਸਿਖਾਉਂਦੀ ਹੈ। ਇਸ ਕਰਕੇ ਦੁਨੀਆ 'ਚ ਰਹਿ ਕੇ ਦੁਨੀਆ ਤੋਂ

0: ਨਾ ਸਿੱਖੋ।
1: ਸਹੀ ਗੱਲ ਹੈ,
0: ਦੁਨੀਆ ਜਿਹੜੀ ਹੈ ਤੁਹਾਨੂੰ ਆਪ ਕਈ ਵਾਰੀ ਲੋਕ ਕਹਿੰਦੇ ਦੁਨੀਆ ਬੜੀ ਭੈੜੀ ਹੈ ਜੀ, ਇਹ ਦੁਨੀਆ ਤਾਂ ਇੱਦਾਂ ਦੀ ਹੈ ਜੀ। ਉਹ ਦੁਨੀਆ 'ਚ ਰਹਿ ਕੇ ਤਾਂ ਤੁਸੀਂ ਸਾਰਾ ਕੁਛ ਹਾਸਲ ਕਰਨਾ ਹੈ।
1: ਦੇਖੋ ਗੱਲ ਹੈ ਵੀ ਕਈ ਵਾਰੀ ਗਲਾਸ ਅੱਧਾ ਹੁੰਦਾ, ਅੱਧਾ ਭਰਿਆ, ਕੋਈ ਕਹਿੰਦਾ ਖਾਲੀ ਆ।
0: ਜੇ ਚੰਗੇ ਸਾਰੇ ਹੋਣਗੇ ਮਾੜੇ ਦਾ ਕਿੰਨਾ ਪਤਾ ਲੱਗੂ।
1: ਗੱਲ ਇਹ ਆ ਵੀ ਆਪਣੀ ਸੋਚ ਵੀ ਤੁਹਾਨੂੰ ਰੱਬ ਨੇ ਦਿੱਤੀ ਆ,
0: ਦਿੱਤੀ ਹੈ,
1: ਇਹਦਾ ਵੀ ਇਸਤੇਮਾਲ ਕਰਨਾ
0: ਚਾਹੀਦਾ। ਦੋ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

ਉਹਨਾਂ ਜਿਨ੍ਹਾਂ ਬਾਅਦ ਵਿੱਚ ਜਿਹੜੇ ਸੁੱਕ ਜਾਂਦੇ ਹਨ। ਇਹ ਜਿਹੜੀ ਬਿਮਾਰੀ ਹੈ ਇਸ ਦਾ ਇੱਕ ਹੀ ਇਲਾਜ ਹੈ, ਬਾਸਮਤੀ ਦੇ ਬੀਜ ਦੀ ਸੋਧ ਅਤੇ ਪਨੀਰੀ ਦੀ ਸੋਧ, ਜਿਹੜੀ ਕਿ ਅਸੀਂ ਟ੍ਰਾਈਕੋਡਰਮਾ ਦੇ ਨਾਲ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਜੋ ਟ੍ਰਾਈਕੋਡਰਮਾ ਹੈ ਉਸ ਨੂੰ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਨਾਲ ਲਗਾ ਕੇ ਸੁੱਧਣਾ ਹੈ, ਅਤੇ ਜਦੋਂ ਅਸੀਂ ਇਸ ਦੀ ਪਨੀਰੀ ਲਗਾਉਣੀ ਹੈ ਖੇਤ ਦੇ ਵਿੱਚ, ਉਸ ਸਮੇਂ ਪਨੀਰੀ ਦੀ ਸੋਧ ਵੀ ਜ਼ਰੂਰੀ ਹੈ। ਪਨੀਰੀ ਦੀ ਸੋਧ ਕਰਨ ਦੇ ਲਈ 15 ਗ੍ਰਾਮ ਟ੍ਰਾਈਕੋਡਰਮਾ ਨੂੰ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਸ ਦੇ ਵਿੱਚ 6 ਘੰਟੇ ਦੇ ਲਈ ਆਪਾਂ ਪਨੀਰੀ ਨੂੰ ਰੱਖ ਕੇ ਉਸ ਤੋਂ ਬਾਅਦ ਉਸ ਦੀ ਖੇਤ ਦੇ ਵਿੱਚ ਪਨੀਰੀ ਦੀ ਲੁਆਈ ਕਰਨੀ ਹੈ। ਬਾਸਮਤੀ ਦੀ ਫਸਲ ਤੋਂ ਵਧੇਰੇ ਝਾੜ ਲੈਣ ਦੀ ਉਸ ਦੀ ਪਨੀਰੀ ਦੀ ਜਿਹੜੀ ਉਮਰ ਹੈ ਕਿ ਕਿੰਨੇ ਉਸ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਉਸ ਨੂੰ ਖੇਤ ਦੇ ਵਿੱਚ ਲਗਾਉਣ ਦੇ ਲਈ, ਜਿੰਨੀਆਂ ਵੀ ਬਾਸਮਤੀ ਦੀਆਂ ਕਿਸਮਾਂ ਹਨ ਉਹਨਾਂ ਸਾਰਿਆਂ ਦੀ ਜਿਹੜੀ ਇੱਕ ਉਮਰ ਹੈ ਕਿ ਸਾਨੂੰ 25 ਤੋਂ 30 ਦਿਨ ਦੀ ਜਿਹੜੀ ਪਨੀਰੀ ਹੈ ਖੇਤ ਦੇ ਵਿੱਚ ਲਗਾ ਦੇਣੀ ਚਾਹੀਦੀ ਹੈ। ਜਿਹੜੀ ਕਿਸਮ 1509 ਹੈ ਉਸ ਦੀ ਜਿਹੜੀ ਪਨੀਰੀ ਹੈ ਸਾਨੂੰ 25 ਦਿਨ ਦੀ ਹੀ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ 25 ਦਿਨ ਦੀ ਜਿਹੜੀ ਪਨੀਰੀ ਹੈ ਉਹ ਖੇਤ ਦੇ ਵਿੱਚ ਲਗਾ ਦਈਏ। ਬਾਸਮਤੀ ਦੇ ਵਧੀਆ ਗੁਣਵੱਤਾ ਦੇ ਚੌਲ ਲੈਣ ਦੇ ਲਈ ਅਤੇ ਉਸਦਾ ਵਧੇਰੇ ਝਾੜ ਲੈਣ ਦੇ ਲਈ ਇੱਕ ਪਨੀਰੀ ਬੀਜਣ ਦਾ ਅਤੇ ਪਨੀਰੀ ਪੁੱਟ ਕੇ ਲਾਉਣ ਦਾ ਸਮਾਂ ਬਹੁਤ ਹੀ ਮਹੱਤਤਾ ਰੱਖਦਾ ਹੈ। ਜਿਹੜੀ ਬਾਸਮਤੀ ਦੀਆਂ ਕਿਸਮਾਂ ਹੁੰਦੀਆਂ ਹਨ ਇਹ ਉਸ ਸਮੇਂ ਨਿਸਾਰੇ 'ਤੇ ਆਉਂਦੀਆਂ ਹਨ ਜਦੋਂ ਕਿ ਦਿਨ ਦੀ ਲੰਬਾਈ ਢੁੱਕਵੀਂ ਹੋਵੇ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ 2 ਸਮੇਂ ਬਾਸਮਤੀ ਦੀ ਪਨੀਰੀ ਬੀਜਣ ਅਤੇ ਉਸ ਨੂੰ ਖੇਤ ਵਿੱਚ ਪੁੱਟ ਕੇ ਲਗਾਉਣ ਦੇ ਸਿਫਾਰਿਸ਼ ਕੀਤੇ ਹੋਏ ਹਨ। ਜਿਹੜੀ ਕਿ ਕਿਸਮ ਪੁੱਸਾ ਬਾਸਮਤੀ 1509 ਹੈ ਅਤੇ ਇਸ ਨੂੰ ਅਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਖੇਤ ਵਿੱਚ ਪੁੱਟ ਕੇ ਲਗਾ ਸਕਦੇ ਹਾਂ। ਬਾਕੀ ਸਾਰੀਆਂ ਬਾਸਮਤੀ ਦੀਆਂ ਕਿਸਮਾਂ ਦਾ ਜਿਹੜਾ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਸਮਾਂ ਹੈ ਉਹ ਜੁਲਾਈ ਦਾ ਪਹਿਲਾ ਪੰਦਰਵਾੜਾ ਹੈ। ਜਿਸ ਤਰ੍ਹਾਂ ਕਿ ਜਿਹੜੀਆਂ ਬਾਸਮਤੀ ਦੀਆਂ ਕਿਸਮਾਂ ਹਨ ਇਹਨਾਂ ਦਾ ਜਿਹੜਾ ਕੱਦ ਵੱਖਰਾ ਵੱਖਰਾ ਹੈ। ਜਿਹੜੀ ਬਾਸਮਤੀ ਦੀ ਫਸਲ ਹੈ ਇਹ ਨਾਈਟ੍ਰੋਜਨ ਖਾਦ ਨੂੰ ਬਹੁਤ ਜ਼ਿਆਦਾ ਮੰਨਦੀ ਹੈ। ਜੇ ਇਸ ਦੇ ਵਿੱਚ ਜ਼ਿਆਦਾ ਯੂਰੀਆ ਤੱਤ ਯੂਰੀਆ ਖਾਦ ਪਾਈ ਜਾਵੇ ਤਾਂ ਇਸ ਦਾ ਜਿਹੜਾ ਫਲਾਟ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ, ਪੌਦੇ ਬਹੁਤ ਉੱਚੇ ਹੋ ਜਾਂਦੇ ਹਨ ਅਤੇ ਕਈ ਵਾਰ ਫਸਲ ਕਾਫੀ ਡਿੱਗ ਜਾਂਦੀ ਹੈ, ਝਾੜ ਵੀ ਘੱਟ ਜਾਂਦਾ ਹੈ ਅਤੇ ਉਸ ਦੀ ਜਿਹੜੀ ਗੁਣਵੱਤਾ ਹੈ ਦਾਣਿਆਂ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ। ਸੋ ਜਦੋਂ ਵੀ ਅਸੀਂ ਖਾਦਾਂ ਦੀ ਵਰਤੋਂ ਕਰਨੀ ਹੈ ਤਾਂ ਬਹੁਤ ਸੰਜਮ ਢੰਗ ਦੇ ਨਾਲ ਕਰਨੀ ਹੈ। ਖਾਦਾਂ ਦੀ ਵਰਤੋਂ ਦੇ ਵਿੱਚ ਜਾਂ ਤਾਂ ਅਸੀਂ ਜੈਵਿਕ ਖਾਦਾਂ ਵਰਤ ਸਕਦੇ ਹਾਂ ਅਤੇ ਅਸੀਂ ਰਸਾਇਣਿਕ ਖਾਦਾਂ ਵੀ ਵਰਤ ਸਕਦੇ ਹਾਂ। ਜੈਵਿਕ ਖਾਦਾਂ ਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਅਸੀਂ ਬਾਸਮਤੀ ਦੀ ਫਸਲ ਤੋਂ ਪਹਿਲਾਂ ਉਸ ਖੇਤ ਦੇ ਵਿੱਚ ਹਰੀ ਖਾਦ ਜਿਵੇਂ ਕਿ ਸਣ ਦੀ ਹੋ ਗਈ, ਢਾਂਚੇ ਦੀ ਹੋ ਗਈ ਜਾਂ ਮੂੰਗੀ ਦੀਆਂ ਜਿਹੜੀ ਸਮਰ ਮੂੰਗ ਹੁੰਦੀ ਹੈ ਉਸ ਦੀਆਂ ਫਲੀਆਂ ਤੋੜ ਕੇ ਉਸ ਦੇ ਟਾਂਗਰ ਨੂੰ ਉਸ ਖੇਤ ਦੇ ਵਿੱਚ ਦਵਾਇਆ ਜਾਵੇ ਤਾਂ ਸਾਨੂੰ ਬਾਸਮਤੀ ਦੀ ਫਸਲ ਨੂੰ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਜੇ ਆਪਾਂ ਮਤਲਬ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਹੈ ਉਸ ਦੀ ਵਰਤੋਂ ਵੀ ਸਾਨੂੰ ਕਿਸਮ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਜਿਹੜੀ ਕਿਸਮ ਹੈ CSR30 ਉਸ ਦੀ ਹਾਈਟ ਕਾਫੀ ਜ਼ਿਆਦਾ ਹੈ ਅਤੇ ਉਸ ਦੇ ਲਈ ਸਿਰਫ 18 ਕਿਲੋ ਪ੍ਰਤੀ ਏਕੜ ਯੂਰੀਆ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਹੜੀ ਕਿਸਮ 1509 ਹੈ ਅਤੇ ਪੁੱਸਾ ਬਾਸਮਤੀ 1847 ਹੈ ਉਹਦੇ ਵਿੱਚ ਯੂਨੀਵਰਸਿਟੀ ਵੱਲੋਂ ਸਿਰਫ 54 ਕਿਲੋ ਪ੍ਰਤੀ ਏਕੜ ਯੂਰੀਆ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਬਾਕੀ ਸਾਰੀਆਂ ਕਿਸਮਾਂ ਭਾਵੇਂ ਉਹ ਪੁੱਸਾ ਬਾਸਮਤੀ 1121 ਹੋਵੇ, ਭਾਵੇਂ ਪੰਜਾਬ ਬਾਸਮਤੀ 7 ਹੋਵੇ, 15, 18, 17, 18 ਹੋਵੇ, ਉਹਨਾਂ ਸਾਰਿਆਂ ਨੂੰ 36 ਕਿਲੋ ਪ੍ਰਤੀ ਏਕੜ ਯੂਰੀਆ ਖਾਦ ਪਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਜਦੋਂ ਵੀ ਅਸੀਂ ਯੂਰੀਆ ਖਾਦ ਪਾਉਣੀ ਹੈ ਬਾਸਮਤੀ ਦੀ ਫਸਲ ਵਿੱਚ ਉਸ ਨੂੰ 2 ਬਰਾਬਰ ਕਿਸ਼ਤਾਂ ਵਿੱਚ ਪਾਉਣਾ ਹੈ। ਇੱਕ ਜਿਹੜੀ ਕਿਸ਼ਤ ਹੈ ਅਸੀਂ 3 ਹਫ਼ਤਿਆਂ ਬਾਅਦ ਪਾ ਸਕਦੇ ਹਾਂ ਅਤੇ ਇੱਕ ਜਿਹੜੀ ਕਿਸ਼ਤ ਹੈ ਅਸੀਂ 6 ਹਫ਼ਤਿਆਂ ਬਾਅਦ ਪਾ ਸਕਦੇ ਹਾਂ। ਫਾਸਫੋਰਸ ਜਿਹੜੀ ਖਾਦ ਹੈ ਉਹ

ਉਸ ਦੀ ਹਮੇਸ਼ਾ ਵਰਤੋਂ ਸਾਨੂੰ ਮਿੱਟੀ ਪਰਖ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਜੇ ਯੂਨੀਵਰਸਿਟੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਪਿਛਲੀ ਕਣਕ ਦੀ ਫਸਲ ਨੂੰ ਸਿਫਾਰਿਸ਼ ਅਨੁਸਾਰ ਫਾਸਫੋਰਸ ਖਾਦ ਪਾਈ ਗਈ ਹੋਵੇ ਤਾਂ ਬਾਸਮਤੀ ਦੀ ਫਸਲ ਨੂੰ ਖਾਦ ਪਾਉਣ ਦੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਜੇ ਆਪਾਂ ਬਾਸਮਤੀ ਦੀ ਫਸਲ ਦੇ ਵਿੱਚ ਸਿੰਚਾਈ ਦੀ ਗੱਲ ਕਰੀਏ ਕਿ ਸਾਨੂੰ ਕਿਸ ਤਰ੍ਹਾਂ ਸਿੰਚਾਈ ਕਰਨੀ ਚਾਹੀਦੀ ਹੈ, ਉਸ ਦੇ ਲਈ ਹੈ ਕਿ ਜਦੋਂ ਅਸੀਂ ਪਨੀਰੀ ਖੇਤ ਵਿੱਚ ਪੁੱਟ ਕੇ ਲਗਾਉਣੀ ਹੈ ਤਾਂ ਸਾਨੂੰ ਪਹਿਲੇ 15 ਦਿਨ ਖੇਤ ਦੇ ਵਿੱਚ ਪਾਣੀ ਖੜ੍ਹਾ ਰੱਖ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਜਿਹੜੀਆਂ ਪਨੀਰੀ ਦੀਆਂ ਜੜ੍ਹਾਂ ਨੇ ਚੰਗੀ ਤਰ੍ਹਾਂ ਸਥਾਪਿਤ ਹੋ ਜਾਣ, ਅਤੇ ਉਸ ਤੋਂ ਬਾਅਦ ਹਮੇਸ਼ਾ ਸਾਨੂੰ ਵੱਤਰ ਦੇ ਪਾਣੀ ਹੀ ਦੇਣੇ ਚਾਹੀਦੇ ਹਨ। ਜਿਸ ਤਰ੍ਹਾਂ ਕਿ ਜਦੋਂ ਪਹਿਲਾ ਪਾਣੀ ਜੀਰੇ ਗਏ ਨੂੰ 2 ਦਿਨ ਹੋ ਗਏ ਹੋਣ, ਉਸ ਤੋਂ ਬਾਅਦ ਅਗਲਾ ਪਾਣੀ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਇੱਕ

ਉਸ ਤੋਂ ਬਾਅਦ ਹਮੇਸ਼ਾ ਸਾਨੂੰ ਵੱਤਰ ਦੇ ਪਾਣੀ ਹੀ ਦੇਣੇ ਚਾਹੀਦੇ ਹਨ। ਜਿਸ ਤਰ੍ਹਾਂ ਕਿ ਜਦੋਂ ਪਹਿਲਾ ਪਾਣੀ ਜੀਰੇ ਗਏ ਨੂੰ 2 ਦਿਨ ਹੋ ਗਏ ਹੋਣ, ਉਸ ਤੋਂ ਬਾਅਦ ਅਗਲਾ ਪਾਣੀ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ, ਦੂਸਰਾ ਜਦੋਂ ਅਸੀਂ ਪਾਣੀ ਜ਼ਿਆਦਾ ਵਰਤਦੇ ਹਾਂ ਅਤੇ ਜਿਹੜੇ ਕੋਈ ਮੁੱਢਾਂ ਦੇ ਗਾਲੇ ਦੀ ਸਮੱਸਿਆ ਆਉਂਦੀ ਹੈ ਜਾਂ ਬਿਮਾਰੀਆਂ ਦੀ ਸਮੱਸਿਆ ਆਉਂਦੀ ਹੈ, ਉਸ ਤੋਂ ਥੋੜ੍ਹਾ ਬਚਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਹੋਰ ਢੁੱਕਵਾਂ ਸੁਝਾਅ ਹੈ ਕਿ ਬਾਸਮਤੀ ਦੇ ਵਿੱਚ ਆਪਾਂ ਜਿਹੜੀ ਫਸਲ ਹੈ ਉਸ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਿਸ ਤਰ੍ਹਾਂ ਕਰਨੀ ਹੈ। ਨਦੀਨਾਂ ਦੀ ਜੇ ਆਪਾਂ ਰੋਕਥਾਮ ਨਾ ਕਰੀਏ ਤਾਂ ਫਸਲ ਦਾ ਝਾੜ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਫਸਲ ਦੇ ਬਾਸਮਤੀ ਦੀ ਫਸਲ ਦੇ ਵਿੱਚ ਜ਼ਿਆਦਾਤਰ ਸੁਆਂਕ, ਹੋਰ ਘਾਹ ਵਾਲੇ ਨਦੀਨ ਜਾਂ ਚੋੜੀ ਪੱਤੀ ਵਾਲੇ ਜਿਸ ਤਰ੍ਹਾਂ ਕਿ ਘੜੀਲਾ ਹੈ, ਸਣੀ ਹੈ, ਜਾਂ ਸਾਡੇ ਫਸਲ ਦੇ ਵਿੱਚ ਜਿਹੜੇ ਝੋਨੇ ਦੇ ਮੁੱਥੇ ਆ ਜਾਂਦੇ ਹਨ, ਗੰਢੀ ਵਾਲਾ ਮੁੱਥਾ ਹੈ, ਇਹਨਾਂ ਨਦੀਨਾਂ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ। ਇਸ ਦੇ ਲਈ ਅਸੀਂ ਜਦੋਂ ਅਸੀਂ ਪਨੀਰੀ ਦੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਸਾਨੂੰ ਜਦੋਂ ਅਸੀਂ ਫਸਲ ਲਗਾਉਂਦੇ ਹਾਂ ਉਦੋਂ ਵੀ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ। ਪਨੀਰੀ ਦੇ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ ਅਸੀਂ ਸਾਡੇ ਕੋਲ 2-3 ਨਦੀਨ ਨਾਸ਼ਕ ਨੇ, ਜਿਸ ਤਰ੍ਹਾਂ ਕਿ ਸੋਫਿਟ ਹੈ 37.5 EC, ਉਸ ਨੂੰ ਅਸੀਂ 500 ML ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 60 ਕਿਲੋ ਰੇਤ ਦੇ ਵਿੱਚ ਮਿਲਾ ਕੇ 3 ਦਿਨਾਂ ਬਾਅਦ ਛੱਟਾ ਦੇਣ ਦੀ ਸਿਫਾਰਿਸ਼ ਹੈ। ਜਾਂ ਫਿਰ ਬਿਊਟਾ ਕਲੋਰ ਦਵਾਈ ਹੈ, ਉਸ ਦੀ ਅਸੀਂ 1200 ML ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਬਾਸਮਤੀ ਦੀ ਬਿਜਾਈ ਫਸਲ ਦੀ ਬਿਜਾਈ ਕਰਨ ਤੋਂ 7 ਦਿਨਾਂ ਬਾਅਦ ਅਸੀਂ ਖੇਤ ਵਿੱਚ ਛੱਟਾ ਦੇ ਸਕਦੇ ਹਾਂ। ਜਾਂ ਫਿਰ ਜਦੋਂ ਸਾਡੀ ਪਨੀਰੀ 15 ਤੋਂ 20 ਦਿਨ ਦੀ ਹੋ ਜਾਂਦੀ ਹੈ, ਉਸ ਸਮੇਂ ਅਸੀਂ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹਾਂ। ਉਸ ਸਮੇਂ ਜਿਹੜੀ ਸਾਡੀ ਨੋਮਨੀ ਗੋਲਡ ਦਵਾਈ ਹੈ ਉਸ ਦੀ 100 ML ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਪਨੀਰੀ ਦੇ ਵਿੱਚ ਛਿੜਕਾਅ ਕਰ ਸਕਦੇ ਹਾਂ। ਜਦੋਂ ਖੜੀ ਫਸਲ ਦੇ ਵਿੱਚ ਜੇ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਹੋਵੇ, ਜਦੋਂ ਅਸੀਂ ਪਨੀਰੀ ਪੁੱਟ ਕੇ ਲਗਾਉਂਦੇ ਹਾਂ ਉਸ ਸਮੇਂ, ਜਾਂ ਤਾਂ ਜਦੋਂ ਅਸੀਂ ਪਨੀਰੀ ਪੁੱਟ ਕੇ ਲਗਾਉਂਦੇ ਹਾਂ ਅਤੇ 2 ਦਿਨਾਂ ਦੇ ਅੰਦਰ ਅੰਦਰ ਅਸੀਂ ਕੋਈ ਨਦੀਨ ਨਾਸ਼ਕ ਵਰਤ ਸਕਦੇ ਹਾਂ, ਜਾਂ ਫਿਰ ਉਸ ਤੋਂ ਬਾਅਦ ਜਦੋਂ ਫਸਲ 20 ਤੋਂ 25 ਦਿਨ ਦੀ ਹੋ ਜਾਂਦੀ ਹੈ ਉਸ ਸਮੇਂ ਵੀ ਨਦੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਉਸ ਦੇ ਲਈ ਇਹ ਹੈ ਕਿ ਜਦੋਂ ਅਸੀਂ ਪਨੀਰੀ ਖੇਤ ਦੇ ਵਿੱਚ ਪੁੱਟ ਕੇ ਲਗਾਉਂਦੇ ਹਾਂ ਤਾਂ 2 ਦਿਨਾਂ ਦੇ ਅੰਦਰ ਅੰਦਰ ਅਸੀਂ ਸਟੋਂਪ ਦਵਾਈ ਦੀ ਵਰਤੋਂ ਕਰ ਸਕਦੇ ਹਾਂ 1000 ਤੋਂ 1200 ML ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ। ਜੇ ਪੈਲੀ ਹਲਕੀ ਹੈ ਤਾਂ ਉੱਥੇ 1000 ML ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ। ਭਾਰੀਆਂ ਪੈਲੀਆਂ ਦੇ ਵਿੱਚ 1200 ML ਪ੍ਰਤੀ ਏਕੜ ਸਟੋਂਪ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਇਸੇ ਤਰ੍ਹਾਂ ਰਾਈਸ ਸਟਾਰ ਦਵਾਈ ਹੈ, ਸੋਰੀ ਸਾਥੀ ਦਵਾਈ ਹੈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਟੋਪ ਸਟਾਰ ਦਵਾਈ ਹੈ 45 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਇਹਨਾਂ ਸਾਰੀਆਂ ਦਵਾਈਆਂ ਨੂੰ ਅਸੀਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਅਸੀਂ ਛੱਟਾ ਦੇ ਸਕਦੇ ਹਾਂ ਖੜ੍ਹੇ ਪਾਣੀ ਦੇ ਵਿੱਚ। ਇਸ ਦੇ ਨਾਲ ਸਾਡੇ ਕਾਫੀ ਸਾਰੇ ਜਿਹੜੇ ਨਦੀਨ ਹਨ, ਖਾਸ ਕਰਕੇ ਸੁਆਂਕ ਅਤੇ ਹੋਰ ਜਿਹੜੇ ਮੌਸਮੀ ਘਾਹ ਹੁੰਦੇ ਨੇ ਉਹ ਕੰਟਰੋਲ ਹੋ ਜਾਂਦੇ ਹਨ। ਕਈ ਪੈਲੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿੱਥੇ ਪਾਣੀ ਖੜ੍ਹੇ ਹੋਣ ਦੀ ਸਮੱਸਿਆ ਹੁੰਦੀ ਹੈ, ਉੱਥੇ ਅਸੀਂ 40 ਗ੍ਰਾਮ ਗ੍ਰੈਨਿਟ ਦਵਾਈ ਹੈ ਉਹਦੀ ਅਸੀਂ ਵਰਤੋਂ ਕਰ ਸਕਦੇ ਹਾਂ। ਇਹ ਅਸੀਂ ਦਵਾਈ ਲਵਾਈ ਤੋਂ 10 ਤੋਂ 12 ਦਿਨਾਂ ਦੇ ਵਿੱਚ ਛਿੜਕਾਅ ਕਰ ਸਕਦੇ ਹਾਂ। ਇਸ ਦੇ ਨਾਲ ਸਾਡੇ ਲਗਭਗ ਜਿਸ ਤਰ੍ਹਾਂ ਸੁਆਂਕ ਹੋ ਗਿਆ, ਝੋਨੇ ਦੇ ਮੋਥੇ ਅਤੇ ਚੋੜੀ ਪੱਤੀ ਵਾਲੇ ਨਦੀਨ ਸਾਰੇ ਕੰਟਰੋਲ ਹੋ ਜਾਂਦੇ ਹਨ। ਜੇ ਕਿਸਾਨ ਭਰਾਵਾਂ ਨੇ ਪਹਿਲਾਂ ਕੋਈ ਦਵਾਈ ਨਹੀਂ ਵਰਤੀ ਹੈ, ਉਸ ਤੋਂ ਬਾਅਦ ਅਸੀਂ ਜਦੋਂ ਖੜ੍ਹੀ ਫਸਲ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਦੀਨ ਹੁੰਦੇ ਹਨ, ਉਹਨਾਂ ਨਦੀਨਾਂ ਨੂੰ ਦੇਖ ਕੇ ਅਤੇ
ਜਾਂ ਅਤੇ ਪਿਛਲੇ ਵਾਰ ਅਸੀਂ ਕਿਹੜਾ ਨਦੀਨ ਨਾਸ਼ਕ ਪਾਇਆ ਹੈ।

0: ਉਸ ਦੇ ਆਧਾਰ 'ਤੇ ਅਸੀਂ ਜਿਹੜੇ ਨਦੀਨਾਸ਼ਕ ਦੀ ਵਰਤੋਂ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਜੇ ਬਾਸਮਤੀ ਦੀ ਫਸਲ ਵਿੱਚ ਸੁਆਂਕ ਅਤੇ ਝੋਨੇ ਦੇ ਮੋਥਿਆਂ ਦੀ ਪ੍ਰੋਬਲਮ ਹੈ ਤਾਂ ਅਸੀਂ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਨੋਮਨਿੰਗ ਗੋਲਡ ਦਵਾਈ 100 ml ਨੂੰ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਸਦਾ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਇੱਕ ਨੋਵਿਕਸਿਡ ਦਵਾਈ ਹੈ 500 ml, ਇਹ ਨਵੀਂ ਇੱਕ ਦਵਾਈ ਹੈ 500 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਉਸਨੂੰ ਵੀ ਆਪਾਂ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਇੱਕ ਇਤਸੂ ਦਵਾਈ ਹੈ ਜਿਹੜੀ ਕਿ 40 ਗ੍ਰਾਮ ਪੈਂਦੀ ਹੈ, ਉਸ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ। ਇਹ ਜਿਹੜੀਆਂ ਦੋਨੋਂ ਦਵਾਈਆਂ ਹਨ, ਨੋਮਨੀ ਇੱਕ ਇਤਸੂ ਹੈ ਅਤੇ ਨੋਵਿਕਸਿਡ ਹੈ, ਇਹਨਾਂ ਦੇ ਨਾਲ ਕਾਫੀ ਤਰ੍ਹਾਂ ਦੇ ਜਿਹੜੇ ਨਦੀਨ ਨੇ ਉਹ ਕੰਟਰੋਲ ਹੋ ਜਾਂਦੇ ਹਨ। ਅਤੇ ਜੇ ਬਾਸਮਤੀ ਦੀ ਫਸਲ ਦੇ ਵਿੱਚ ਕੋਈ ਚਿੰਨੀ ਘਾਹ ਹੈ, ਚਿੜੀ ਘਾਹ ਹੈ, ਜਾਂ ਤੱਕੜੀ ਘਾਹ ਹੈ, ਗੁੜਤ ਮਧਾਨਾ ਹੈ, ਜਾਂ ਇਸ ਤਰ੍ਹਾਂ ਦੇ ਨਦੀਨ ਹੋਣ, ਤਾਂ ਅਸੀਂ ਰਾਈਸ ਸਟਾਰ ਦੀ ਜਿਹੜੀ ਦਵਾਈ ਹੈ 400 ml ਉਹ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਸ ਦੀ 150 ਲੀਟਰ ਪਾਣੀ ਦੇ ਵਿੱਚ ਘੋਲ ਕੇ 20 ਤੋਂ 25 ਦਿਨਾਂ ਦੇ ਅੰਦਰ ਛਿੜਕਾਅ ਕਰ ਸਕਦੇ ਹਾਂ। ਜਦੋਂ ਵੀ ਅਸੀਂ ਖੜ੍ਹੀ ਫਸਲ ਦੇ ਵਿੱਚ ਨਦੀਨਾਸ਼ਕਾਂ ਦਾ ਛਿੜਕਾਅ ਕਰਨਾ ਹੈ, ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਸਾਡੇ ਨਦੀਨਾਸ਼ਕ ਹਨ ਉਹਨਾਂ ਦੀ ਜਿਹੜੀ ਪੱਤਿਆਂ ਦੀ ਅਵਸਥਾ ਹੈ ਉਹ 2 ਤੋਂ 4 ਪੱਤਿਆਂ ਦੀ ਅਵਸਥਾ ਹੋਣੀ ਚਾਹੀਦੀ ਹੈ, ਅਤੇ ਹਮੇਸ਼ਾ ਇੱਕ ਸਾਨੂੰ ਸਿੱਧੀ ਪੱਟੀ ਦੇ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਅਤੇ ਜਦੋਂ ਵੀ ਛਿੜਕਾਅ ਕਰਨਾ ਹੈ ਖੜ੍ਹੀ ਫਸਲ ਦੇ ਵਿੱਚ, ਉਸ ਸਮੇਂ ਜਿਹੜਾ ਸਾਡਾ ਪਾਣੀ ਹੈ ਖੇਤ ਦੇ ਵਿੱਚ ਖੜ੍ਹਾ ਨਾ ਹੋਵੇ। ਇਸ ਦੇ ਨਾਲ ਅਸੀਂ ਨਦੀਨਾਸ਼ਕਾਂ ਤੋਂ ਅਸੀਂ ਵਧੇਰੇ ਫਾਇਦਾ ਲੈ ਸਕਦੇ ਹਾਂ।
1: ਹਾਂਜੀ ਰੋਲੀਆ ਰਾਮ ਜੀ,
2: ਸ਼ਿੰਗਾਰਾ ਸਿੰਘ ਜੀ ਬੋਲ ਲਾਉਂਦੇ ਆ ਗਾਉਣ ਦੇ,
1: ਲਾ ਦਿਓ ਜੀ ਫਿਰ।

0: ਦੇਖੋ ਸ਼ਿੰਗਾਰਾ ਸਿੰਘ ਜੀ, ਕਮਾਦ ਦੀ ਫਸਲ ਭਾਵੇਂ ਇੱਕ ਪੱਕੀ ਫਸਲ ਹੈ
1: ਜੀ,
0: ਸਖ਼ਤ ਜਾਨ ਫਸਲ ਹੈ, ਆਪਾਂ ਸਾਰੇ ਜਾਣਦੇ
1: ਹਾਂ। ਬਿਲਕੁਲ ਜੀ,
0: ਮਤਲਬ ਮੌਸਮਾਂ ਦਾ ਵੀ ਟਾਕਰਾ ਹੈ, ਹਨੇਰੀ ਹੈ, ਝੱਖੜ ਹੈ, ਪਾਣੀ ਹੈ, ਇਹ ਸਹਾਰ ਲੈਂਦੀ ਹੈ
1: ਫਸਲ, ਸਹੀ ਗੱਲ ਹੈ
0: ਕਿਤੇ ਨਾ ਕਿਤੇ। ਪਰ ਫਿਰ ਵੀ ਫਸਲ ਦੇ ਵਿੱਚ ਜਿੱਦਾਂ ਬਿਮਾਰੀਆਂ ਹੈ, ਕੀੜੇ ਹੈ, ਇਹ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ
1: ਕਰਦੇ ਆ ਜੀ,
0: ਹੈ ਕਿ ਨਹੀਂ। ਖਾਸ ਕਰਕੇ ਬਿਮਾਰੀਆਂ ਤਾਂ ਇੱਕ ਐਸੀ ਚੀਜ਼ ਹੈ ਵੀ ਕਮਾਦ ਦੀ ਫਸਲ 'ਚ ਜੇ ਆ ਗਈਆਂ ਤਾਂ ਇਹਨਾਂ ਦਾ ਕੋਈ ਇਲਾਜ ਹੀ ਹੈ ਨਹੀਂ,
1: ਸਹੀ ਗੱਲ ਹੈ।
0: ਇਸੇ ਕਰਕੇ ਕਹਿੰਦੇ ਭਾਈ ਬਿਜਾਈ ਦੇ ਵੇਲੇ ਜਿੰਨਾ ਤੁਸੀਂ ਚੇਤੰਨ ਹੋ ਕੇ, ਜਿੰਨਾ ਜਾਗਰੂਕ ਹੋ ਕੇ ਕਾਸ਼ਤਕਾਰੀ ਕਰੋਗੇ ਫਿਰ ਹੀ ਠੀਕ ਹੈ। ਕੀੜਿਆਂ ਦਾ ਜਿਹੜਾ ਹੈ ਇਲਾਜ ਫਿਰ ਵੀ ਸੰਭਵ ਹੈ
1: ਜੀ।
0: ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ
2: ਕਿਸਾਨ ਵੀਰੋ, ਇੱਥੇ ਮੈਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸਾਂਗਾ ਕਿ ਅਸੀਂ ਹਾਲ ਹੀ ਦੇ ਵਿੱਚ ਸਾਡੀ ਖੇਤਰੀ ਖੋਜ ਕੇਂਦਰ ਕਪੂਰਥਲਾ ਦੀ ਟੀਮ ਨੇ ਅਲੱਗ ਅਲੱਗ ਖੰਡ ਮਿੱਲਾਂ ਦੇ ਕਮਾਂਡ ਏਰੀਏ ਦੇ ਵਿੱਚ ਦੌਰੇ ਕੀਤੇ ਨੇ। ਇੱਥੇ ਇਹ ਦੱਸਣਾ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਸ ਸਾਲ ਅਗਰ ਇਸ ਮੌਕੇ ਅਸੀਂ ਦੇਖੀਏ ਜੋ ਸਾਡੀ ਕਮਾਨ ਦੀ ਫਸਲ ਇਸ ਵੇਲੇ ਖੇਤਾਂ ਦੇ ਵਿੱਚ ਖੜ੍ਹੀ ਹੈ, ਚਾਹੇ ਉਹ ਅੱਸੂ ਵਾਲੀ ਫਸਲ ਹੈ, ਚਾਹੇ ਉਹ ਮੋਢੀ ਫਸਲ ਹੈ, ਜਾਂ ਉਹ ਫੱਗਣ ਮਹੀਨੇ ਦੀ ਬਿਜਾਈ ਕੀਤੀ ਹੋਈ ਹੈ ਉਹ ਫਸਲ, ਇਸ ਵੇਲੇ ਉਹ ਫਸਲ

ਆਪਣੇ ਪੈਰਾਂ 'ਤੇ ਬਿਲਕੁਲ ਸਹੀ ਲੱਗੀ ਹੋਈ ਹੈ। ਪਰ ਉਸ ਸਰਵੇ ਦੇ ਦੌਰਾਨ ਸਾਨੂੰ ਕੁਝ ਚੀਜ਼ਾਂ ਦੇਖਣ ਨੂੰ ਆਈਆਂ ਨੇ, ਉਹ ਸਰਵੇਖਣ ਦੇ ਦੌਰਾਨ ਸਾਨੂੰ ਕੁਝ ਪਤਾ ਲੱਗਿਆ ਹੈ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਅਗਰ ਅੱਜ ਟਾਈਮ ਅਸੀਂ ਉਹਦੀ ਸਾਂਭ ਸੰਭਾਲ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਫਸਲ ਨੇ ਪੱਕ ਕੇ ਤਿਆਰ ਹੋਣਾ, ਗੰਨੇ ਪੱਕ ਕੇ ਤਿਆਰ ਹੋਣੇ ਨੇ, ਤਾਂ ਸਾਡਾ ਉਹ ਨੁਕਸਾਨ ਨਹੀਂ ਕਰ ਸਕਦੀਆਂ। ਤੋ ਕਿਸਾਨ ਵੀਰੋ, ਇਸ ਵੇਲੇ ਸਭ ਤੋਂ ਪਹਿਲਾਂ ਜੋ ਪੁਆਇੰਟ ਹੈ, ਪਹਿਲਾ ਪੁਆਇੰਟ ਇਹ ਹੈ ਕਿ ਇਸ ਵੇਲੇ ਗਰਮੀ ਪੂਰੀ ਪੈ ਰਹੀ ਹੈ, ਚਲੋ ਵਿੱਚ ਵਾਰ ਮੀਂਹ ਵੀ ਆ ਰਹੇ ਨੇ, ਅਤੇ ਗੰਨੇ ਨੂੰ ਜਿਹੜਾ ਪਾਣੀ ਹੈ ਉਹ ਲਗਾਉਣਾ ਬੜਾ ਜ਼ਰੂਰੀ ਹੈ, ਜੋ ਕਿ ਤੁਸੀਂ 7 ਤੋਂ 10 ਦਿਨ ਦੇ ਅੰਦਰ, ਮਤਲਬ ਸਿਚੁਏਸ਼ਨ ਨੂੰ ਦੇਖ ਕੇ, ਮੀਂਹ ਦਾ ਹਿਸਾਬ ਕਿਤਾਬ ਦੇਖ ਕੇ, ਕਿਉਂਕਿ ਅੱਜ ਕੱਲ੍ਹ ਫੋਰਕਾਸਟਿੰਗ ਆ ਰਹੀ ਹੈ, ਉਹ ਦਿੱਤਾ ਜਾਵੇ। ਪਲੱਸ ਜਿਵੇਂ ਕਿ ਹੁਣ ਜੁਲਾਈ ਦੇ ਮਹੀਨੇ ਅੱਗੇ ਮੌਨਸੂਨ ਆਉਣੀ ਹੈ, ਜਿਵੇਂ ਕਿ ਪਿਛਲੇ ਬਹੁਤ ਜ਼ਿਆਦਾ ਮੀਂਹ ਪਏ ਸੀਗੇ, ਖੇਤਾਂ ਦੇ ਵਿੱਚ ਪਾਣੀ ਖੜ੍ਹ ਗਿਆ ਸੀ, ਪਾਣੀ ਖੜ੍ਹਨ ਦੇ ਨਾਲ ਉਹਦੀਆਂ ਅੱਖਾਂ ਫਟ ਗਈਆਂ ਸੀ, ਅੱਖਾਂ ਫਟਣ ਦੇ ਨਾਲ ਉੱਥੇ ਜੜ੍ਹਾਂ ਆ ਗਈਆਂ ਸੀ। ਅਤੇ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਕਿ ਜਿੱਥੇ ਅਗਰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਉਹ ਪਾਣੀ ਖੜ੍ਹਦਾ ਹੈ, ਅਤੇ ਉਸ ਪਾਣੀ ਨੂੰ ਆਪਣੇ ਖੇਤ ਤੋਂ ਬਾਹਰ ਕੱਢ ਦਈਏ ਤਾਂ ਕਿ ਸਾਡੇ ਗੰਨੇ ਦੀ ਫਸਲ 'ਤੇ ਕੋਈ ਨੁਕਸਾਨ ਨਾ ਹੋਵੇ। ਦੂਜੀ ਗੱਲ ਇੱਕ ਹੋਰ ਦੋਨਾਂ ਨਾਲ ਸ਼ੇਅਰ ਕਰਾਂਗਾ ਕਿ ਜਿੱਥੇ ਕਿਤੇ ਸਾਡੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਉਹ ਫੱਗਣ ਵਾਲੀ ਬਿਜਾਈ ਹੋਈ ਹੈ, ਉੱਥੇ ਕਿਤੇ ਕਿਤੇ ਜਿਹੜੀ ਹੈ ਉਹ ਲੋਹੇ ਦੀ ਘਾਟ ਨਜ਼ਰ ਆ ਰਹੀ ਹੈ, ਜਿਹਨੂੰ ਕਿ ਅਸੀਂ ਆਇਰਨ ਦੀ ਡੈਫੀਸ਼ੀਐਂਸੀ ਕਹਿੰਦੇ ਹਾਂ, ਅਤੇ ਜਿੱਥੇ ਤੁਹਾਨੂੰ ਉਹ ਹਲਕੇ ਪੀਲੇ ਚਿੱਟੇ ਰੰਗ ਦੀਆਂ ਪੱਤੀਆਂ ਧਾਰੀਆਂ ਨਜ਼ਰ ਆਉਂਦੀਆਂ ਨੇ, ਅਤੇ ਉੱਥੇ ਤੁਸੀਂ ਲੋਹੇ ਦੀ ਹੋਰ ਉਹ ਕਈ ਵਾਰ ਕੀ ਕਰਦੇ ਕਿ ਅਸੀਂ ਉੱਥੇ ਉੱਲੀ ਨਾਸ਼ਕ ਦੀ ਸਪਰੇਅ ਕਰ ਦਿੰਦੇ ਹਾਂ, ਕਦੇ ਅਸੀਂ ਕੀਟਨਾਸ਼ਕ ਦੀ ਕਰ ਦਿੰਦੇ ਹਾਂ, ਉਹਨੂੰ ਚੰਗੀ ਤਰ੍ਹਾਂ ਸਰਵੇਖਣ ਕਰਕੇ, ਅਤੇ ਉੱਥੇ ਜਿਹਦੀ ਲੋਹੇ ਦੀ ਘਾਟ ਹੈ ਅਤੇ ਉੱਥੇ ਅਸੀਂ ਫੈਰੀ ਸਲਫੇਟ ਲੋਹੇ ਦੀ ਹੀ ਸਪਰੇਅ ਕਰਨੀ ਹੈ। ਉਹਦੇ ਲਈ ਅਸੀਂ 1 ਕਿਲੋਗ੍ਰਾਮ ਫੈਰੀ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਪਾ ਕੇ ਅਤੇ ਪਰ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਹੈ, ਔਰ 15 ਕੁ ਦਿਨ ਬਾਅਦ ਜਿਹੜੀ ਉਹ ਦੁਬਾਰਾ ਰਿਪੀਟ ਕਰ ਲੈਣੀ ਹੈ। ਤੀਜਾ ਅਸੀਂ ਗੱਲ ਕਰਾਂਗੇ ਕਿ ਜਿੱਦਾਂ ਹੁਣ ਅਸੀਂ ਇਸ ਸਮੇਂ ਆਲਮੋਸਟ ਖਾਦਾਂ ਦਾ ਬਾਕੀ ਪ੍ਰਬੰਧਨ ਪੂਰਾ ਕਰ ਚੁੱਕੇ ਹਾਂ, ਪਰ ਕਿਤੇ ਜਿਹੜੀ ਸਾਡੀ ਨਾਈਟ੍ਰੋਜਨ ਦੀ ਜਿਹੜੀ ਖਾਦ ਹੈ ਉਹਦੀ ਆਪਾਂ ਤੀਜੀ ਡੋਜ਼ ਦੇਣੀ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹ ਤੀਸਰੀ ਡੋਜ਼ ਹੁਣ ਬਿਲਕੁਲ ਢੁੱਕਵਾਂ ਸਮਾਂ ਹੈ, ਜਿਹੜਾ ਕਿ ਸਾਡਾ ਇਹ ਜੂਨ ਦੇ ਲਾਸਟ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਪਾ ਕੇ ਉਹਨੂੰ ਆਪਾਂ ਕਟੇਲ ਕਰ ਦੇਣਾ, ਕਿਉਂਕਿ ਅਗਰ ਇਸ ਤੋਂ ਬਾਅਦ ਜਦੋਂ ਆਪਾਂ ਖਾਦ ਪਾਉਂਦੇ ਹਾਂ ਉਹ ਸਾਡੀ ਫਸਲ ਨੂੰ ਕੂੜਾ ਅਤੇ ਕੱਚਾ ਕਰਦੀ ਹੈ, ਔਰ ਜਦੋਂ ਬਾਅਦ ਵਿੱਚ ਹਵਾ ਆਉਂਦੀ ਹੈ ਗੰਨਾ ਸਾਡਾ ਡਿੱਗਦਾ ਹੈ ਅਤੇ ਉਹਦੇ 'ਤੇ ਕੀੜੇ ਮਕੌੜਿਆਂ ਦਾ ਅਟੈਕ ਵੀ ਵੱਧਦਾ ਹੈ। ਕਿਸਾਨ ਵੀਰੋ, ਇੱਥੇ ਇੱਕ ਚੀਜ਼ ਮੈਂ ਹੋਰ ਦੱਸਦਾ ਜੋ ਕਿ ਕਈ ਵਾਰ ਸਾਡੇ ਕਿਸਾਨ ਵੀਰ ਕੀ ਹੈ ਕਿ ਗੰਨੇ ਦੀ ਬਣਾਈ ਕਰਨ ਤੋਂ ਬਾਅਦ ਜਾਂ ਲੇਟ ਜਾ ਕੇ DAP ਦੀ ਵੀ ਉੱਥੇ ਐਪਲੀਕੇਸ਼ਨ ਕਰ ਦਿੰਦੇ ਹਾਂ। ਤੋ ਕਿਸਾਨ ਵੀਰੋ, ਇੱਥੇ ਇਹ ਹੈ ਕਿ ਉਸ ਸਮੇਂ ਖਾਦ ਪਾਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹਦੇ ਵਿੱਚ ਫਾਸਫੋਰਸ ਹੈ, ਫਾਸਫੋਰਸ ਹਮੇਸ਼ਾ ਜਦੋਂ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਉਹ ਮਿੱਟੀ ਦੇ ਵਿੱਚ ਪਾਇਆ ਜਾਂਦਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪੱਥਰ ਹੈ, ਇਹਦੀ ਮਿੱਟੀ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਬਹੁਤ ਘੱਟ ਹੈ, ਇਹਨਾਂ ਥੱਲੇ ਨਹੀਂ ਜਾਣਾ, ਜੜ੍ਹ ਨੇ ਉੱਤੇ ਨਹੀਂ ਆਉਣਾ, ਅਤੇ ਉਨਾ ਸਾਡਾ ਗੰਨੇ ਦਾ ਝਾੜ ਨਹੀਂ ਬਦਲਣਾ ਜਿੰਨਾ ਸਾਡਾ ਖਰਚਾ ਵੱਧ ਜਾਣਾ। ਅਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਉੱਥੇ ਜੋ ਵੀ ਸਾਡਾ ਖਾਦ ਦਾ ਪ੍ਰਬੰਧਨ ਹੈ, ਜੋ ਅਸੀਂ ਨਾਈਟ੍ਰੋਜਨ ਦੀ ਲਾਸਟ ਖਾਦ ਪਾਉਣੀ ਹੈ ਉਹਨੂੰ ਕੋਸ਼ਿਸ਼ ਕਰੀਏ ਕਿ ਆ ਜੂਨ ਦੇ ਲਾਸਟ ਹਫ਼ਤੇ ਜਾਂ ਮੈਕਸੀਮਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਉਹਨੂੰ ਖਤਮ ਕਰਕੇ ਭਰ ਦਈਏ। ਦੂਸਰਾ ਪੁਆਇੰਟ ਉਹਦੇ ਜਿਹੜਾ ਸਾਡੀ ਸਾਂਭ ਸੰਭਾਲ ਦਾ ਹੈ ਉਹ ਹੈਗਾ ਸਾਡਾ ਕੀੜਿਆਂ ਦਾ ਪ੍ਰਬੰਧਨ। ਜਿਹੜੇ ਗੰਨੇ ਦੇ ਵਿੱਚ ਕੀਟਨਾਸ਼ਕ ਆਉਂਦੇ ਨੇ, ਜਿਹੜੇ ਸ਼ੁਰੂਆਤੀ ਕੀੜੇ ਉਹਨਾਂ ਦਾ ਟਾਈਮ ਨਿਕਲ ਚੁੱਕਾ ਹੈ, ਪਰ ਸਰਵੇ ਦੇ ਦੌਰਾਨ ਤੁਹਾਨੂੰ ਮੈਂ ਇਹ ਦੱਸਾਂਗਾ ਕਿ ਕਿਤੇ ਕਿਤੇ ਸਾਨੂੰ ਜਿਹੜਾ ਆਗ ਦਾ ਗੜੋਆ ਹੈ ਉਹਦੇ ਆਉਣ ਦਾ ਹੁਣ ਢੁੱਕਵਾਂ ਸਮਾਂ ਹੈ, ਔਰ ਕਿਤੇ ਕਿਤੇ ਉਹਦੇ ਜਿਹੜੇ ਨੇ ਸਾਨੂੰ ਸਿਮਟਮ ਜਿਹੜੀਆਂ ਨਿਸ਼ਾਨੀਆਂ ਨੇ ਉਹ ਨਜ਼ਰ ਆਈਆਂ ਨੇ। ਅਤੇ ਟੋਪ ਬੋਰ ਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਆਹ ਢੁੱਕਵਾਂ ਸਮਾਂ ਹੈ ਇਹਦਾ, ਜੂਨ ਦਾ ਲਾਸਟ ਹਫ਼ਤਾ, ਜੁਲਾਈ ਔਰ ਅਗਸਤ, ਕਿਉਂਕਿ ਆਹ ਜੋ ਸਟੇਜ਼ ਹੈ ਇਸ ਟਾਈਮ ਗੰਨੇ ਦੀ ਇਹ ਫੁੱਲ ਬੜਾਓ ਵਾਲੀ ਸਟੇਜ ਹੈ, ਜਿਹਨੂੰ ਆਪਾਂ ਟੈਕਨੀਕਲੀ ਗ੍ਰੈਂਡ ਗਰੋਥ ਸਟੇਜ ਕਹਿੰਦੇ ਹਾਂ, ਕਿ ਇਸ ਦੌਰਾਨ ਹੀ ਗੰਨਾ ਸਭ ਤੋਂ ਜ਼ਿਆਦਾ ਵੱਢਦਾ, ਔਰ ਜਦੋਂ ਥੱਲੋਂ ਗੰਨੇ ਦੀਆਂ ਮੱਟੀਆਂ ਬਣਨ ਤੋਂ ਬਾਅਦ ਆਗ ਬਣਦਾ, ਉਸੇ ਟਾਈਮ ਉਹ ਗਾਗ ਦੇ ਗੜਵੇ ਦਾ ਅਟੈਕ। ਤੁਸੀਂ ਦੇਖਦੇ ਹੋਣਗੇ ਕਿ ਖੇਤਾਂ ਦੇ ਵਿੱਚ ਜਿਹੜੇ ਅੰਦਰ ਗੋਹ ਵਾਲੀਆਂ ਪੱਤੀਆਂ ਹੁੰਦੀਆਂ ਨੇ ਉਹਨਾਂ ਪੱਤੀਆਂ ਦੇ ਨਾਲ ਨਾਲ ਜਿਹੜੇ ਨਾ ਛੋਟੇ ਸ਼ੋਰਟ ਹੋਲ ਜਿਹਨਾਂ ਕੇ ਛੇਕ ਹੋ ਜਾਂਦੇ ਆ ਪੱਤੀਆਂ ਦੇ ਵਿੱਚ, ਉਹ ਇਸ ਕੀੜੇ ਦੀ ਨਿਸ਼ਾਨੀ ਹੈ। ਅਗਰ ਤੁਹਾਨੂੰ ਉੱਥੇ 100 ਬੂਟੇ ਪਿੱਛੋਂ ਕੋਈ 5 ਕੁ ਬੂਟਿਆਂ ਦੇ ਵਿੱਚ ਤੁਹਾਨੂੰ ਉਹ ਸੁਰਾਖ ਨਜ਼ਰ ਆਉਂਦੇ ਹੈ, ਅਤੇ ਉੱਥੇ ਤੁਸੀਂ ਜਿਹੜਾ ਹੈ ਇਸ ਟਾਈਮ ਜਿਹੜਾ ਤਾਂ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨੀ ਹੋਏ ਤਾਂ ਕੋਰਾਜਿਨ ਦੀ ਸਪਰੇਅ ਕਰ ਸਕਦੇ ਹੋ, 150 ml ਜਿਹੜੀ ਹੈ ਉਹ 400 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਜਿਹੜਾ ਸਪਰੇਅ ਕੀਤਾ ਜਾ ਸਕਦਾ ਹੈ, ਜਾਂ ਗੰਨਾ ਜਦੋਂ ਵੱਡਾ ਹੋ ਗਿਆ ਵਿੱਚ ਨਹੀਂ ਵੜਿਆ ਜਾ ਸਕਦਾ, ਸਪਰੇਅ ਨਹੀਂ ਕਰ ਸਕਦੇ, ਤਾਂ ਉੱਥੇ ਕੋਸ਼ਿਸ਼ ਕਰੀਏ ਕਿ ਫਟੇਰਾ ਜਿਹੜਾ ਕਿ ਦੋਨਾਂ ਦਾ ਸਾਲਟ ਕੋਰਾਜਿਨ ਅਤੇ ਫਟੇਰੇ ਦਾ ਸੇਮ ਹੈ, 10 ਕਿਲੋ ਫਟੇਰਾ ਜਾਂ 12 ਕਿਲੋ ਫਿਊਰਾਡੋਨ ਉਦੋਂ ਜਿਹੜਾ ਅਸੀਂ ਖੇਤ ਦੇ ਵਿੱਚ ਦਬਾ ਦਈਏ, ਅਤੇ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਫਟੇਰਾ ਪਾਉਣਾ ਤਾਂ

ਖੇਤ ਦੇ ਵਿੱਚ ਨਮੀ ਹੋਣੀ ਜ਼ਰੂਰੀ ਹੈ, ਕਿਉਂਕਿ ਇਹ ਸਿਸਟੈਮਿਕ ਕੀਟਨਾਸ਼ਕ ਹੈਗਾ, ਇਹ ਅੰਦਰ ਸਿਸਟਮ 'ਤੇ ਜਾਣ ਤੋਂ ਬਾਅਦ ਹੀ ਕੀਟ ਨੂੰ ਮਾਰਦਾ ਅਤੇ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਬਿਨਾਂ ਰਸਾਇਣ ਵਾਲੀ ਵਿਧੀ ਦੇ ਨਾਲ ਵੀ ਆਹ ਜਿਹੜੀਆਂ ਸੁੰਡੀ ਹੈਗੀ ਹੈ ਸਾਡੀ ਟੌਪ ਬੋਰ ਦੀ ਆਪਾਂ ਕਹਿ ਰਹੇ ਹਾਂ, ਆਗ ਦਾ ਗੜੋਆ ਕਹਿ ਰਹੇ ਹਾਂ, ਇਹਨਾਂ ਨੂੰ ਰੋਕ ਸਕਦੇ ਹਾਂ। ਇਹਦੇ ਲਈ ਜਿਹੜੇ ਸਾਡੇ ਟਰਾਈਕੋ ਕਾਰਡਸ ਹੈ ਉਹ ਟਰਾਈਕੋ ਕਾਰਡ ਦੀ ਵਰਤੋਂ ਕਰ ਸਕਦੇ ਹੈ। ਟਰਾਈਕੋ ਕਾਰਡ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਤੋਂ, ਕਪੂਰਥਲਾ ਤੋਂ, ਗੁਰਦਾਸਪੁਰ ਤੋਂ ਮਿਲ ਸਕਦੇ ਨੇ। ਉਹ ਜਿਹੜਾ ਟਰਾਈਕੋ ਕਾਰਡ ਮਿਲਦਾ ਹੈ ਉਹਦਾ ਜਿਹੜਾ ਕਿ ਅਗਰ ਉਹਦੇ ਟਰਾਈਕੋ ਕਾਰਡ ਦੇ ਉੱਤੇ ਜਿਹੜੇ ਅੰਡੇ ਲੱਗਦੇ ਆ, ਅਗਰ ਉਹਨਾਂ ਦੇ ਅੰਡਿਆਂ ਦੀ ਗੱਲ ਕਰਦੇ ਹਾਂ ਤਾਂ ਘੱਟੋ ਘੱਟ 20,000 ਅੰਡੇ ਪ੍ਰਤੀ ਏਕੜ ਦੇ ਵਿੱਚ ਉਹ ਵਰਤੇ ਜਾਂਦੇ ਨੇ। ਔਰ ਇਹ ਜੋ ਅੰਡੇ ਹੈ ਉਹ ਟਰਾਈਕੋ ਕਾਰਡ ਜਿਹਦਾ ਕਿ ਸਾਈਜ਼ 10 ਤੋਂ 15 ਸੈਂਟੀਮੀਟਰ ਦਾ ਹੁੰਦਾ, ਉਹਦੇ 'ਤੇ ਇਹ ਅੰਡੇ ਪੇਸਟ ਕੀਤੇ ਹੁੰਦੇ ਹੈ। ਉਹ ਤੁਸੀਂ ਇੱਕ ਕਾਰਡ ਨੂੰ ਲੈ ਕੇ ਬਰਾਬਰ ਦਾ ਛੋਟੇ 40 ਹਿੱਸਿਆਂ ਦੇ ਵਿੱਚ ਕੱਟਣਾ ਹੈ। ਅੰਦਾਜ਼ੇ ਦੇ ਨਾਲ ਲਗਭਗ 500 ਕੁ ਅੰਡਾ ਉਸ ਪੀਸ 'ਤੇ ਆ ਜਾਣਾ ਚਾਹੀਦਾ। ਔਰ ਉਹ ਜੋ ਪੀਸ ਹੈ ਟਰਾਈਕੋ ਕਾਰਡ ਦਾ, ਉਹਨੂੰ ਗੰਨੇ ਦੇ ਪੱਤੇ 'ਤੇ ਨਿਚਲੇ ਹਿੱਸੇ ਦੇ ਵਿੱਚ ਸਟੈਪਲ ਕਰਕੇ ਲਗਾ ਦਿਓ। ਔਰ ਇੱਥੇ ਇੱਕ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਹ ਜੋ ਟਰਾਈਕੋ ਕਾਰਡ ਲਗਾਉਣਾ ਹੈ ਕਦੇ ਵੀ ਉਹਨੂੰ ਧੁੱਪੇ ਜਾਂ ਨਾ ਲਗਾਓ। ਜਦੋਂ ਵੀ ਕਾਰਡ ਲਗਾਉਣਾ ਹੈ ਇਹ ਸ਼ਾਮ ਦੇ ਸਮੇਂ ਲਗਾਓ ਤਾਂ ਕਿ ਉਹਦਾ ਫਿਰ ਰਿਜ਼ਲਟ ਜਿਹੜੇ ਹੈ ਉਹ ਅੱਛੇ ਆਉਣਗੇ। ਇਹਦੇ ਨਾਲ ਹੀ ਅਗਰ ਜੇ ਆਪਾਂ ਦੂਜੀ ਕੀੜੀ ਦੀ ਗੱਲ ਕਰਦੇ ਹਾਂ, ਇਸ ਸਮੇਂ ਜਿੱਥੇ ਕਿਤੇ ਸਾਡੇ ਮੋਢੀ ਫਸਲ ਨਗਲੈਕਟਡ ਰਹਿ ਗਈ ਹੈ, ਅਨਅਟੈਂਡਡ ਰਹਿ ਗਈ ਹੈ, ਉਹਨਾਂ ਖੇਤਾਂ ਦੇ ਵਿੱਚ ਕਾਲੀ ਕੀੜੀ ਕਹਿ ਲਓ, ਬਲੈਕ ਬੱਗ ਕਹਿ ਲਓ, ਕਾਲਾ ਖਟਮਲ ਕਹਿ ਲਓ, ਉਹਦੇ ਹੌਂਦ ਨਜ਼ਰ ਆ ਰਹੀ ਹੈ। ਤੁਸੀਂ ਦੇਖੋਗੇ ਕਿ ਖੇਤ ਦੇ ਵਿੱਚ ਜਿਹੜੀਆਂ ਪੱਤੀਆਂ ਨੇ ਉਹ ਦੂਰੋਂ ਹੀ ਨਜ਼ਰ ਆਉਣਗੀਆਂ, ਜਿੱਦਾਂ ਨਿੰਬੂ ਦੇ ਰੰਗ ਹਲਕੇ ਖੱਟੇ ਰੰਗ ਦੇ ਜਿੱਦਾਂ ਤੁਹਾਨੂੰ ਪੱਤੇ ਨਜ਼ਰ ਆਉਣਗੇ। ਜਦੋਂ ਤੁਸੀਂ ਉਸ ਗੋਭ ਨੂੰ ਖੋਲ੍ਹ ਕੇ ਦੇਖਦੇ ਹੋ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਉਹ ਜੋ ਕਾਲਾ ਖਟਮਲ ਹੈ, ਜੋ ਕਾਲੀ ਕੀੜੀ ਹੈ, ਉਹਦੇ ਜਿਹੜੇ ਅਡਲਟਸ ਹੈ ਉਹ ਘੱਟੋ ਤੋਂ ਘੱਟ 30-40 ਦਾਣੇ ਉਹਦੇ ਉੱਥੇ ਹਾਜ਼ਰ ਹੈ। ਉਹ ਰਸ ਚੂਸਦੇ ਹੈ, ਉਹ ਸਵੇਰੇ ਸਵੇਰੇ ਜਿਹੜੇ ਕਿ ਜ਼ਿਆਦਾ ਐਕਟਿਵ ਹੁੰਦੇ ਹੈ, ਦੁਪਹਿਰ ਦੇ ਟਾਈਮ ਉਹ ਉਹਦਾ ਰਸ ਚੂਸ ਕੇ ਫਿਰ ਥੱਲੇ ਠੰਡੇ ਏਰੀਏ ਦੇ ਵਿੱਚ ਚਲੇ ਜਾਂਦੇ ਹੈ, ਉਹਦੇ ਗੋਭ ਦੇ ਵਿੱਚ ਚਲੇ ਜਾਂਦੇ ਹੈ। ਅਤੇ ਅਗਰ ਇਹਨੂੰ ਆਪਾਂ ਕੰਟਰੋਲ ਕਰਨਾ ਹੈ ਤਾਂ ਉਹਦੇ ਲਈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫਾਰਿਸ਼ ਕੀਤੀ ਹੈ ਕਿ 350 ml ਕਲੋਰੋ ਦੀ ਜਿਹੜੀ ਸਪਰੇਅ ਹੈ ਉਹ ਕਰ ਲੈਣੀ ਚਾਹੀਦੀ ਹੈ। ਪਰ ਇੱਥੇ ਇਹ ਦੇਖਣਾ ਜ਼ਰੂਰੀ ਹੈ ਕਿ ਜੋ ਸਪਰੇਅ ਕਰਨੀ ਹੈ ਉਹ ਸਪਰੇਅ ਕਿਸੇ ਵੀ ਲਾਈਨ ਦੇ ਕ੍ਰੋਸ ਸੈਕਸ਼ਨ ਨਹੀਂ ਕਰਨੀ, ਦਾਏ ਬਾਏ ਨੂੰ ਘੁਮਾ ਕੇ ਪੰਪ ਦੀ ਨੋਜ਼ਲ ਦੀ ਨਹੀਂ ਕਰਨੀ। ਉਹਦੀ ਨੋਜ਼ਲ ਦੀ ਜਿਹੜੀ ਅੱਗੇ ਟਿਪ ਹੈ, ਤੀਰੀ ਹੈ, ਉਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਲਾਈਨ ਟੂ ਲਾਈਨ ਕਰਨੀ ਹੈ ਤਾਂ ਜੋ ਦਵਾਈ ਜੋ ਹੈ ਉਹ ਦਵਾਈ ਉਸ ਗੋਭ ਦੇ ਵਿੱਚ ਜਾਵੇ ਜਿੱਥੇ ਕੀੜੀਆਂ ਬੈਠੀਆਂ ਨੇ। ਔਰ 15-20 ਦਿਨ ਬਾਅਦ ਇੱਕ ਵਾਰ ਇਹਨੂੰ ਦੁਬਾਰਾ ਰਿਪੀਟ ਕਰ ਲਓ ਅਤੇ ਇਹ ਜੋ ਕਾਲਾ ਖਟਮਲ ਹੈ, ਜੋ ਕਾਲੀ ਕੀੜੀ ਆਪਾਂ ਕਹਿੰਦੇ ਹਾਂ, ਇਹਦੀ ਆਪਾਂ ਰੋਕ ਕਰ ਸਕਦੇ ਹਾਂ। ਇਹਦੇ ਨਾਲ ਹੀ ਕਿਉਂਕਿ ਹੁਣ ਗ੍ਰੈਂਡ ਗਰੋਥ ਸਟੇਜ ਆ ਗਈ ਹੈ, ਹੋ ਸਕਦਾ ਕਿ ਜਦੋਂ ਆਪਾਂ ਹੁਣ ਤੀਜੀ ਡੋਜ਼ ਪਾਉਣੀ ਹੈ ਤਾਂ ਉਸ ਟਾਈਮ ਕੀ ਹੈ ਕਿ ਜਿਹੜਾ ਕਮਾਂਦ ਦਾ ਘੋੜਾ ਜਿਹਨੂੰ ਕਿ ਆਪਾਂ ਪਰੇਲਾ ਕਹਿੰਦੇ ਹਾਂ, ਜਦੋਂ ਅਸੀਂ ਲੇਟ ਨਾਈਟ੍ਰੋਜਨ ਦੀ ਡੋਜ਼ ਪਾਉਂਦੇ ਹਾਂ ਅਤੇ ਇਹ ਗੰਨੇ ਨੂੰ ਕੂੜਾ ਅਤੇ ਕੱਚਾ ਕਰਦਾ, ਉਸ ਸਟੇਜ ਦੇ ਵਿੱਚ ਆ ਕਮਾਂਦ ਦੇ ਘੋੜੇ ਦਾ ਅਟੈਕ ਆ ਜਾਂਦਾ। ਇਹਦੇ ਜਿਹੜੇ ਬੱਚੇ ਹੈ ਉਹ ਰਸ ਚੂਸਦੇ ਹੈ, ਜਦੋਂ ਰਸ ਚੂਸਦੇ ਹੈ ਤੁਸੀਂ ਦੇਖੋਗਾ ਉਹਦੇ 'ਤੇ ਬਾਅਦ 'ਚ ਉਹ ਜਦੋਂ ਮਰਦੇ ਹੈ ਉਹਦੇ ਸੂਤੀ ਮੁੱਲ ਪੱਤੇ ਕਾਲੇ ਹੋ ਜਾਂਦੇ ਹੈ। ਜਦੋਂ ਪੱਤੇ ਉਹ ਕਾਲੇ ਹੁੰਦੇ ਹੈ ਤਾਂ ਉਹਨਾਂ ਨੂੰ ਜਾਨਵਰ ਵੀ ਨਹੀਂ ਬਾਅਦ ਵਿੱਚ ਖਾਂਦੇ। ਅਤੇ ਅਗਰ ਇਹਨੂੰ ਕੰਟਰੋਲ ਕਰਨਾ ਹੈ ਤਾਂ 600 ml ਕਲੋਰੋ 400 ਲੀਟਰ ਪਾਣੀ ਦੇ ਵਿੱਚ ਘੋਲ਼ ਕੇ ਉਹਦੀ ਸਪਰੇਅ ਕਰ ਦਿਓ ਤਾਂ ਜੋ ਆਹ ਜੋ ਕੀੜਾ ਹੈ ਉਹਦੀ ਰੋਕ ਹੋ ਜਾਏ। ਪਲੱਸ ਇਸ ਟਾਈਮ ਇਹਦੇ ਇਸ ਕਮਾਂਦ ਦੇ ਘੋੜੇ ਲਈ ਇੱਕ ਹੋਰ ਧਿਆਨ ਰੱਖਣਾ ਕਿ ਉੱਥੇ ਇੱਕ ਮਿੱਤਰ ਕੀੜਾ ਵੀ ਇਹਨੂੰ ਮਾਰਦਾ ਹੈ। ਅਗਰ ਤੁਸੀਂ ਸਰਵੇਖਣ ਕਰਦੇ ਹੋ, ਰੈਗੂਲਰਲੀ ਚੈੱਕ ਕਰਦੇ ਹੋ, ਅਗਰ ਤੁਹਾਨੂੰ ਮਿੱਤਰ ਕੀੜਾ ਉੱਥੇ ਨਜ਼ਰ ਆਉਂਦਾ ਹੈ, ਉਹਦੀ ਤਾਦਾਦ ਹੈਗੀ ਹੈ, ਤਾਂ ਫਿਰ ਸਾਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲੈਂਦਾ ਹੈ। ਇਹਦੇ ਨਾਲ ਹੀ ਜਦੋਂ ਗੰਨਾ ਬਣ ਕੇ ਤਿਆਰ ਹੋ ਜਾਣਾ ਹੈ ਅਗਸਤ ਸਤੰਬਰ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਕਈ ਵਾਰ ਜਦੋਂ ਲਾਸਟ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਸਾਡਾ ਜਿਹੜਾ ਕਮਾਂਦ ਹੈ ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ। ਕਾਣਾ ਇਸ ਕਰਕੇ ਹੋ ਗਿਆ ਕਿ ਉੱਥੇ ਜਿਹੜਾ ਸਾਡਾ ਸਟੈਮ ਬੋਰਰ ਹੈ, ਜਿਹੜਾ ਤਨੇ ਦਾ ਗੜੋਆ ਹੈ, ਉਹ ਛੋਟੀ ਦੀ ਮੋਰੀ ਕਰਕੇ ਉਹਨੂੰ ਉਹਦੇ ਅੰਦਰ ਚਲਾ ਜਾਂਦਾ ਹੈ ਔਰ ਬਾਅਦ 'ਚ ਉਹ ਅਡਲਟ ਉਹਨੂੰ ਨੁਕਸਾਨ ਕਰਕੇ ਬਾਹਰ ਨਿਕਲ ਜਾਂਦਾ ਅਤੇ ਉਹਦਾ ਜਿਹੜਾ ਐਕਸਕ੍ਰੀਟਾ ਹੈ ਉਹ ਉੱਥੇ ਲੱਗਿਆ ਹੁੰਦਾ, ਜਿਹੜਾ ਕਿ ਜਦੋਂ ਅਸੀਂ ਗੰਨੇ ਨੂੰ ਕੱਟਦੇ ਹਾਂ ਉਹਦੇ ਅੰਦਰ ਦਾ ਜਿਹੜਾ ਗੁੱਦਾ ਹੈ ਉਹਨੂੰ ਲਾਲ ਕਰ ਦਿੰਦਾ। ਤਾਂ ਉਹ ਅਸੀਂ ਕਹਿੰਦੇ ਹਾਂ ਕਿ ਗੰਨਾ ਕਾਣਾ ਹੋ ਗਿਆ, ਕਿਉਂਕਿ ਉਸ ਟਾਈਮ ਗੰਨਾ ਬਣ ਚੁੱਕਾ ਹੁੰਦਾ, ਉਹਦਾ ਛਿੱਲੜ ਤਗੜਾ ਹੁੰਦਾ, ਦਵਾਈ ਕੋਈ ਹੁੰਦੀ ਨਹੀਂ, ਸਾਡੇ ਕੋਲ ਉਹਦਾ ਕੋਈ ਕੰਟਰੋਲ ਨਹੀਂ ਹੈ। ਪਰ ਅਗਰ ਇਹਨੂੰ ਕਰਨਾ ਹੈ ਤਾਂ ਸਾਨੂੰ ਜਿਹੜਾ ਉਹ ਟਰਾਈਕੋ ਕਾਰਡ ਦੀ ਆਪਾਂ ਗੱਲ ਕੀਤੀ ਹੈ, ਜੇ ਅਗਰ ਤੁਹਾਨੂੰ ਉਹ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ, ਮੱਟੀ 'ਤੇ ਕੋਈ ਮੋਹਰੀ ਨਜ਼ਰ ਆਉਂਦੀ ਹੈ, ਤਾਂ ਆਪਾਂ ਉਹੀ ਟਰਾਈਕੋ ਕਾਰਡ ਜਿਹੜੇ ਹੈਗੇ ਹੈ ਉਹ 40 ਪੀਸ ਪ੍ਰਤੀ

ਏਕੜ ਦੇ ਹਿਸਾਬ ਨਾਲ ਲਗਾ ਕੇ 15 ਕੁ ਦਿਨ ਦੇ ਬਾਅਦ ਉਹਨੂੰ ਰਿਪੀਟ ਕਰ ਲਈਏ ਤਾਂ ਕਾਫੀ ਹੱਦ ਤੱਕ ਇਸ ਕੀੜੇ ਤੋਂ ਵੀ ਆਪਾਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਕੁਛ ਮਾਈਨਰ ਕੀੜੇ ਹੈ, ਉਹਨਾਂ ਦੇ ਘਬਰਾਉਣ ਦੀ ਜ਼ਰੂਰਤ ਨਹੀਂ, ਜਿੱਦਾਂ ਕਿ ਆਪਾਂ ਜੂੰ ਦੀ ਗੱਲ ਕਰ ਲਈਏ, ਚਿੱਟੀ ਮੱਖੀ ਦੀ ਗੱਲ ਕਰ ਲਈਏ, ਅਤੇ ਉਹਦਾ ਪ੍ਰਬੰਧਨ ਵੀ ਮਤਲਬ ਦੇਖ ਕੇ ਕਰ ਸਕਦੇ ਹਾਂ ਕਿ ਇਨ ਕੇਸ ਕੋਈ ਜ਼ਿਆਦਾ ਇੰਸੀਡੈਂਸ ਨਾ ਹੋ। ਨੈਕਸਟ ਪੁਆਇੰਟ, ਅਗਰ ਗੰਨੇ ਦੀ ਸੰਭਾਲ ਦੀ ਗੱਲ ਕਰਦੇ ਹਾਂ, ਉਹ ਕਿ ਸਭ ਤੋਂ ਵੱਡੀ ਇੱਕ ਅਹਿਮ ਆਸਪੈਕਟ ਹੈ ਗੰਨੇ ਦੀ ਸਾਂਭ ਸੰਭਾਲ ਦਾ, ਉਹ ਹੈਗੀਆਂ ਗੰਨੇ ਦੀਆਂ ਬਿਮਾਰੀਆਂ। ਇਸ ਸਮੇਂ ਕਿਸਾਨ ਵੀਰੋ, ਅਸੀਂ ਜਾਣਦੇ ਹਾਂ ਕਿ ਗੰਨੇ ਦੀਆਂ ਬਿਮਾਰੀਆਂ ਦਾ ਇਲਾਜ ਘੱਟ ਹੈ, ਪਰਹੇਜ਼ ਜ਼ਿਆਦਾ ਹੈ, ਔਰ ਇਸ ਸਟੇਜ 'ਤੇ ਜੋ ਵੀ ਗੰਨੇ ਦੀਆਂ ਬਿਮਾਰੀਆਂ ਨੇ, ਉਹ ਇਸ ਵੇਲੇ ਗੰਨਾ ਪੂਰਾ ਨਹੀਂ ਬਣਿਆ, ਗੰਨੇ ਦੇ ਹਲੇ ਬੂਝੇ ਬਣ ਰਹੇ ਨੇ, ਟਿੱਲਰ ਬਣ ਰਹੇ ਨੇ, ਸ਼ੂਟਸ ਬਣ ਰਹੇ ਨੇ, ਉਹ ਬਿਮਾਰੀ ਪੱਤਿਆਂ ਤੱਕ ਹੀ ਹੈ। ਅਤੇ ਜੇ ਅਸੀਂ ਪੱਤਿਆਂ ਦੇ ਵਿੱਚ ਚਾਹੀਏ ਤਾਂ ਉਹਨੂੰ ਕੰਟਰੋਲ ਕਰ ਲਈਏ ਤਾਂ ਸੌਖਾ, ਜਦੋਂ ਗੰਨਾ ਬਣ ਕੇ ਗੰਨੇ ਦੀ ਮੱਟੀ ਦੇ ਅੰਦਰ ਉਹ ਜੂਸ ਦੇ ਵਿੱਚ ਚਲੀ ਗਏ, ਫਿਰ ਉਹਨਾਂ ਦਾ ਕੰਟਰੋਲ ਬਹੁਤ ਔਖਾ ਹੈ, ਕਿਉਂਕਿ ਉਹਨੂੰ ਉੱਲੀ ਨੂੰ ਫਿਰ ਬਹੁਤ ਜ਼ਿਆਦਾ ਖੁਰਾਕ ਮਿਲ ਜਾਂਦੀ ਹੈ, ਕਿਉਂਕਿ ਅੰਦਰ ਗਲੂਕੋਜ਼ ਬਣਿਆ ਹੁੰਦਾ ਜਿਹੜਾ ਕਿ ਉੱਲੀ ਨੂੰ ਇੱਕ ਰੈਡੀਮੇਡ ਗਜ਼ਾ ਖੁਰਾਕ ਮਿਲ ਜਾਂਦੀ ਹੈ, ਅਤੇ ਉਹ ਬਹੁਤ ਜਲਦੀ ਫਾਸਟ ਚੱਲਦੀ ਹੈ, ਔਰ ਜਦੋਂ ਹੀ ਫਿਰ ਗੰਨਾ ਬਣ ਕੇ ਸਾਡਾ ਸਤੰਬਰ ਅਕਤੂਬਰ ਦੇ ਵਿੱਚ ਆਉਂਦਾ, ਉਦੋਂ ਫਿਰ ਉਸ ਬਿਮਾਰੀ ਦੇ ਅਸਰ ਆਉਣੇ ਸ਼ੁਰੂ ਹੋ ਜਾਂਦੇ ਨੇ, ਗੰਨਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਕਈ ਵਾਰੀ ਉਹਦੇ 'ਤੇ ਸੋਕੜਾ ਪੈ ਜਾਂਦਾ। ਅਤੇ ਮੈਂ ਗੱਲ ਕਰਾਂਗਾ ਜੇ ਗੰਨੇ ਦੇ ਕੈਂਸਰ ਦੀ, ਜਿੱਦਾਂ ਕਿ ਰੱਤਾ ਰੋਗ, ਰੈੱਡ ਰੋਟ, ਇਸ ਟਾਈਮ ਅਗਰ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ ਔਰ ਜਿੱਥੇ ਕਿਤੇ 238 ਜਾਂ ਕੋਈ ਹੋਰ ਵਰਾਇਟੀ ਲੱਗੀ ਹੋਈ ਹੈ, ਤੁਸੀਂ ਪੱਤੇ ਦੀ ਬੈਕ ਸਾਈਡ 'ਤੇ ਜਿਹੜੀ ਪੱਤੇ ਦੀ ਹੱਡੀ ਹੈ ਜਿਹਨੂੰ ਆਪਾਂ ਮਿਡ ਰਿਬ ਕਹਿੰਦੇ ਹਾਂ, ਉੱਥੇ ਕੰਟੀਨਿਊਸ ਅਗਰ ਲਾਲ ਭੂਰੇ ਰੰਗ ਦੇ ਤੁਹਾਨੂੰ ਉਸ ਸਟ੍ਰਿਪਸ ਦੇ ਵਿੱਚ ਨਜ਼ਰ ਆਉਂਦੀ ਹੈ ਨਿਸ਼ਾਨੀ, ਕਿਉਂਕਿ ਹਰ ਕਈ ਵਾਰੀ ਫਿਜੀਕਲ ਡੈਮੇਜ ਵੀ ਹੋ ਜਾਂਦਾ, ਉਹ ਲਾਲੀ ਮਾਰ ਦਿੰਦਾ, ਬਟ ਉਹ ਰੈੱਡ ਰੋਟ ਨਹੀਂ, ਉਹ ਜੋ ਪੱਤੀ ਹੈ ਉਹ ਕੰਟੀਨਿਊਸਲੀ ਇੱਕ ਛੋਟਾ ਸਪੋਟ ਨਹੀਂ ਹੋਊਗਾ, ਵੱਡਾ ਸਪੋਟ ਹੋਊਗਾ, ਔਰ ਬਿਲਕੁਲ ਉਹ ਮਿਡ ਰਿਬ ਦੇ ਨਾਲ ਬੈਕ ਸਾਈਡ 'ਤੇ ਬਣਿਆ ਹੋਊਗਾ, ਭੂਰੇ ਲਾਲ ਰੰਗ ਦੇ ਧੱਬੇ ਹੋਣਗੇ। ਅਤੇ ਅਗਰ ਉਹ ਉਸ ਤਰ੍ਹਾਂ ਦੀ ਚੀਜ਼ ਹੈ ਤਾਂ ਉਹ ਇਹ ਹੈ ਕਿ ਉਹ ਉੱਲੀ ਉਸ ਬੂਟੇ ਦੇ ਵਿੱਚ ਆ ਚੁੱਕੀ ਹੈ, ਜਾਂ ਤਾਂ ਅਸੀਂ ਉਹਦੀ ਬੀਜ ਦੇ ਟਾਈਮ ਬੀਜ ਦੀ ਸ਼ੋਧ ਨਹੀਂ ਕੀਤੀ, ਜਾਂ ਉਹ ਕਿਤੇ ਪਾਣੀ ਨਾਲ ਆ ਗਿਆ, ਅਤੇ ਜਾਂ ਕਿਤੇ ਬਾਈ ਏਅਰ ਉਹਦੇ ਕੋਲੇ ਕਣ ਆ ਕੇ ਉਹਨਾਂ ਨੇ ਇਨਫੈਕਸ਼ਨ ਦਿੱਤੀ ਹੈ, ਪਰ ਇਸ ਟਾਈਮ ਉਹ ਇਸ ਵੇਲੇ ਪੱਤੀ ਦੇ ਵਿੱਚ ਹੀ ਹੈ। ਅਗਰ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਸਾਨੂੰ ਨਜ਼ਰ ਆਉਂਦੀ ਹੈ, ਅਗਰ ਉਸ ਤਰ੍ਹਾਂ ਦੇ ਸਾਨੂੰ ਭੂਰੇ ਲਾਲ ਧੱਬੇ ਨਜ਼ਰ ਆਉਂਦੇ ਹੈ, ਤਾਂ ਇਸ ਰੱਤੇ ਰੋਗ ਨੂੰ ਅਸੀਂ ਜੋ ਸਿਫਾਰਸ਼ ਕੀਤੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ, ਉੱਥੇ ਦੋ ਫੰਜੀਸਾਈਡਸ ਹੈਗੇ, ਅਜੋਕਸੀਸਟ੍ਰੋਬਿਨ, ਡੈਫੀਕਨਾਜੋਲ, ਜਿਨ੍ਹਾਂ ਦਾ ਕਿ ਟ੍ਰੇਡ ਨਾਂ ਤੁਸੀਂ ਐਮੀਸਟਾਰ ਟੋਪ ਲੈ ਲਓ, ਗੁਡੀਵਾ ਸੁਪਰ ਕਹਿ ਲਓ, ਸਾਲਟ ਦੋਨਾਂ ਦਾ ਸੇਮ ਹੈ, 1 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਉਹਦਾ ਘੋਲ ਬਣਾ ਕੇ ਅਤੇ ਉਹ ਤੁਸੀਂ ਸਪਰੇ ਕਰਨੀ ਹੈ, ਔਰ ਹੋ ਸਕੇ ਤਾਂ ਸਪਰੇ ਆਪਾਂ ਹੁਣ ਪੱਤੀ ਸਟੇਜ 'ਤੇ ਹੀ ਕਰ ਲਈਏ, ਕਿਉਂਕਿ ਪੱਤੀ ਦੇ ਵਿੱਚ ਇਸ ਬਿਮਾਰੀ ਨੂੰ ਰੋਕਣਾ ਸੌਖਾ ਹੈ, ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਜਦੋਂ ਇਹ ਕਮਾਂਦ ਗੰਨੇ ਦੇ ਵਿੱਚ ਚਲੀ ਗਈ, ਬੂਝੇ ਦੇ ਪੱਤੀਆਂ ਤੋਂ ਨਿਕਲ ਕੇ ਮੱਟੀਆਂ ਦੇ ਵਿੱਚ ਚਲੀ ਗਈ, ਫਿਰ ਇਹਦਾ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰੋ, ਕਿਤੇ ਕਿਤੇ ਮੋਢੀ ਫਸਲ ਦੇ ਵਿੱਚ ਜਿਹੜੀ ਕਾਲੀ ਕੰਗਿਆਰੀ ਹੈ, ਉਹ ਇਸ ਵੇਲੇ ਦੇਖਣ ਨੂੰ ਖੇਤਾਂ ਦੇ ਵਿੱਚ ਨਜ਼ਰ ਆ ਰਹੀ ਹੈ। ਜੇ ਅਗਰ ਆਪਾਂ ਉਸ ਕਾਲੀ ਕੰਗਿਆਰੀ ਨੂੰ ਦੇਖਦੇ ਹਾਂ, ਤੁਸੀਂ ਦੇਖੋਗੇ ਕਿ ਇੱਕ ਕਾਲੇ ਰੰਗ ਦਾ ਛਾਂਗਾ ਗੋਭ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿੱਦਾਂ ਕਿ ਸਾਡਾ ਸੁਰਮਾ ਹੁੰਦਾ, ਉੱਦਾਂ ਦਾ ਧੂੜਾ ਉੱਥੋਂ ਨਿਕਲ ਕੇ ਆ ਰਿਹਾ, ਉਹ ਕਾਲੀ ਕੰਗਿਆਰੀ ਜੋ ਕਹਿ ਰਹੇ ਹਾਂ ਆਪਾਂ, ਸਮਟ ਕਹਿ ਰਹੇ ਹਾਂ, ਉਸ ਧੂੜੇ ਦੀ ਉਹ ਨਿਸ਼ਾਨੀ ਹੈ, ਔਰ ਉਹ ਧੂੜਾ ਉਸ ਬੁੱਝੇ 'ਚੋਂ ਨਿਕਲ ਕੇ ਬਾਹਰ ਆ ਰਿਹਾ, ਜਿਹੜਾ ਕਿ ਅੱਗੇ ਹਵਾ ਦੇ ਨਾਲ ਫੈਲ ਸਕਦਾ, ਪਾਣੀ ਦੇ ਨਾਲ ਫੈਲ ਸਕਦਾ, ਅਤੇ ਉਹਨੂੰ ਅਗਰ ਰੋਕਣਾ ਹੈ, ਉਹਦੀ ਅਗਰ ਸਾਂਭ ਸੰਭਾਲ ਕਰਨੀ ਹੈ, ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਉਹ ਜੋ ਬੂਝਾ ਹੈ, ਉਸ ਬੂਝੇ ਦੇ ਵਿੱਚ ਉਹ ਜੋ ਇੱਕ ਟਿੱਲਰ ਹੈ ਤੁਹਾਡਾ ਸ਼ੂਟ, ਜੋ ਇਨਫੈਕਟਡ ਹੈਗਾ, ਉਹਨੂੰ ਕੋਸ਼ਿਸ਼ ਕਰੀਏ ਕਿ ਸਵੇਰੇ ਸਵੇਰੇ ਜਦੋਂ ਠੰਡ ਹੁੰਦੀ ਹੈ, ਇੱਕ ਗੰਨੀ ਬੈਗ ਲੈ ਕੇ, ਸੇਬਿਆਂ ਵਾਲੀ ਬੋਰੀ ਲੈ ਕੇ, ਉਹਦੇ 'ਤੇ ਹਲਕਾ ਜਿਹਾ ਪਾਣੀ ਮਾਰ ਕੇ, ਉਹਨੂੰ ਕੱਟ ਕੇ ਉਸ ਬੋਰੀ 'ਚ ਪਾ ਕੇ ਖੇਤ ਤੋਂ ਬਾਹਰ ਲਿਆ ਕੇ ਕਿਤੇ ਆਈਸੋਲੇਸ਼ਨ ਦੇ ਵਿੱਚ, ਜਾਂ ਤਾਂ ਉਹਨੂੰ ਦਬਾ ਦੇਈਏ ਜਾਂ ਸਾੜ ਦੇਈਏ। ਜਦੋਂ ਅਸੀਂ ਉਹਨੂੰ ਉੱਥੇ ਉਹ ਖਤਮ ਕਰਦੇ ਹਾਂ, ਅਤੇ ਉਹਦਾ ਸੈਕੰਡਰੀ ਸਪਰੈਡ ਜਿਹੜਾ ਅੱਗੇ ਫੈਲਾਓ ਹੈ ਉਹ ਨਹੀਂ ਹੁੰਦਾ, ਅਤੇ ਉਸ ਤੋਂ ਬਾਅਦ ਅਗਰ ਇਹਦਾ ਇੰਸੀਡੈਂਸ ਤੁਹਾਨੂੰ ਜ਼ਿਆਦਾ ਉਸ ਟਾਈਮ ਲੱਗ ਰਿਹਾ ਕਿ ਬੂਟੇ ਜ਼ਿਆਦਾ ਸੀ ਜਿਹੜੇ ਆਪਣੇ ਕੱਢੇ ਹੈ, ਉਹ ਕੋਸ਼ਿਸ਼ ਹੋ ਸਕਦਾ ਕਿ ਦੂਜੇ ਬੂਝਿਆਂ ਨੂੰ ਵੀ ਉਹਨੇ ਇਨਫੈਕਟ ਕੀਤਾ, ਪਰ ਉਹਦਾ ਅਸਰ ਨਹੀਂ ਆਇਆ ਹਾਲੇ, ਉਹ ਬਾਅਦ ਵਿੱਚ ਆਊਗਾ। ਅਤੇ ਉਹਦੇ ਲਈ ਜਿਹੜੀ ਕਿ ਆਪਾਂ ਪਹਿਲੇ ਦਵਾਈ ਦੀ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਚਾਹੇ ਐਮੀਸਟਾਰ ਟੋਪ ਹੋਵੇ, ਗੁਡੀਵਾ ਸੁਪਰ ਹੋਵੇ, ਉਹ ਦੋ ਉੱਲੀ ਨਾਸ਼ਕ ਦਾ ਬਲੈਂਡ ਹੈ, ਡੈਫੀਕਨਾਜੋਲ ਅਤੇ ਅਜੋਕਸੀਸਟ੍ਰੋਬਿਨ ਦਾ, ਸੇਮ ਕੰਸਨਟ੍ਰੇਸ਼ਨ 'ਤੇ 1 ml 1 liter ਦੇ ਵਿੱਚ ਘੋਲ ਬਣਾ ਕੇ ਉਹਦਾ ਛਿੜਕਾਅ ਕਰ ਦਿਉ। ਪਾਣੀ ਅਗਰ ਫਸਲ ਵੱਡੀ ਹੈ ਤਾਂ 200 liter 250 liter ਵੀ ਲੱਗ ਸਕਦਾ, ਅਗਰ ਜ਼ਿਆਦਾ ਲੱਗਦਾ, ਇਸ ਕਰਕੇ ਤੁਹਾਨੂੰ ਅਸੀਂ ਬੇਸਿਕ ਡੋਜ਼ ਕਹਿ ਰਹੇ ਹਾਂ ਕਿ 1 ml 1 liter ਪਾਣੀ ਦੇ ਹਿਸਾਬ ਨਾਲ ਘੋਲ ਬਣਾ, ਜਿੰਨਾ ਤੁਹਾਡਾ ਪਾਣੀ ਲੱਗੂਗਾ। ਫਸਲ ਨੂੰ ਚੰਗੀ ਤਰ੍ਹਾਂ ਡਰੈਂਚ ਕਰ ਦਿਉ, ਨਵਾ ਦਿਓ।

0: ਅਤੇ ਇਹਦਾ ਚੈੱਕ ਹੋ ਜੂਗਾ। ਇਹ ਕਿਸਾਨ ਵੀਰੋ ਕਿਤੇ ਜਿੱਥੇ ਸਾਡੀ COJ 85 ਵਰਾਇਟੀ ਲੱਗੀ ਹੋਈ ਹੈ ਉਸ ਵਰਾਇਟੀ ਦੇ ਵਿੱਚ ਉੱਥੇ ਸਾਨੂੰ ਜਿਹੜਾ ਹੈ ਉਹ ਲਾਲ ਧਾਰੀਆਂ ਰੈੱਡ ਸਟ੍ਰਾਈਪ ਵਾਲੀ ਬਿਮਾਰੀ ਵੀ ਨਜ਼ਰ ਆ ਰਹੀ ਹੈ ਅਤੇ ਇਸ ਬਿਮਾਰੀ ਨੂੰ ਵੀ ਅਗਰ ਰੋਕਣਾ ਹੈ ਤਾਂ ਉਹਦੇ ਲਈ ਕੋਈ ਵੀ ਉੱਲੀ ਨਾਸ਼ਕ ਜਿੱਦਾਂ ਆਪਾਂ ਪਹਿਲੇ ਕੀਤਾ ਉਹਦੀ ਆਪਾਂ ਸਪਰੇਅ ਕਰ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਅਗਰ ਆਪਾਂ ਸਪੈਸੀਫਾਈ ਕਰੀਏ ਕਿਉਂਕਿ ਇਹ ਜੀਵਾਣੂ ਹੈ ਇਹ ਇੱਕ ਬੈਕਟੀਰੀਆ ਹੈ ਇਹਨੂੰ ਅਗਰ ਰੋਕਣਾ ਹੈ ਇਹਨੂੰ ਕੰਟਰੋਲ ਕਰਨਾ ਹੈ ਤਾਂ ਇੱਕ ਦਵਾਈ ਕੋਨਿਕਾ ਕਰਕੇ ਹੈਗੀ ਹੈ ਉਹਦੇ 'ਚ ਕੋਪਰ ਆਕਸੀਕਲੋਰਾਈਡ ਦਵਾਈ ਹੈਗੀ ਅਤੇ ਉਹਦੀ ਆਪਾਂ ਜਿਹੜੀ ਹੈ ਉਹ ਸਪਰੇਅ ਕਰਦੇ ਹਾਂ ਅਤੇ ਰੈੱਡ ਸਟ੍ਰਾਈਪ ਦਾ ਆਪਾਂ ਕੰਟਰੋਲ ਕਰ ਸਕਦੇ ਹਾਂ। ਅਤੇ ਇੱਕ ਤੀਸਰੀ ਹੋਰ ਚੌਥੀ ਬਿਮਾਰੀ ਜਿਹੜੀ ਮੇਨ ਇਸ ਟਾਈਮ ਜਿਹੜੀ ਕਿ ਸਾਨੂੰ ਇਸ ਟਾਈਮ ਆਗ ਦੇ ਗਰੂਏ ਦੇ ਨਾਲ ਵੀ ਕਨਫਿਊਜ਼ ਕਰ ਰਹੀ ਹੈ ਉਹ ਬਿਮਾਰੀ ਹੈਗੀ ਹੈ ਪੋਕਾ ਬੋਇੰਗ। ਕਿਸਾਨ ਵੀਰੋ ਇਹ ਅਕਸਰ ਇਰਰਿਸਪੈਕਟਿਵ ਕੋਈ ਵੀ ਕਿਸਮ ਹੋਏ ਕਿਸੇ ਵੀ ਸੀਜ਼ਨ ਦੀ ਬਿਜਾਈ ਹੋਏ ਇਹ ਲਗਭਗ ਹਰ ਖੇਤ ਵਿੱਚ ਇਹਦੇ ਸ਼ੁਰੂਆਤੀ ਨਿਸ਼ਾਨੀਆਂ ਦੇਖਣ ਨੂੰ ਆ ਰਹੀਆਂ ਨੇ। ਕਿਤੇ ਕਿਤੇ ਇਹਨਾਂ ਦੇ ਪੱਤੇ ਐਡਵਾਂਸ ਸਟੇਜ ਦੇ ਵਿੱਚ ਪਹੁੰਚ ਗਏ ਹਨ ਦੂਜੀ ਅਤੇ ਤੀਜੀ ਸਟੇਜ ਦੇ ਪੱਤੇ ਆਪਸ ਦੇ ਵਿੱਚ ਝੁਰੜ ਮੁਰੜ ਜਿੱਦਾਂ ਨੂਡਲਸ ਹੁੰਦੇ ਆ ਘੁੰਗਰਾਲੇ ਵਾਲ ਹੁੰਦੇ ਆ ਉਹ ਪੱਤੀਆਂ ਨੂੰ ਘੁੱਟ ਲਿਆ ਰੱਸੀ ਦੇ ਵਾਲ ਦੀ ਤਰ੍ਹਾਂ ਅਤੇ ਉਹ ਉਹਦਾ ਨੁਕਸਾਨ ਕਰਦੀ ਹੈ। ਇੱਥੇ ਧਿਆਨ ਰੱਖਣ ਦੀ ਆਹ ਜ਼ਰੂਰਤ ਹੈ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਆਗ ਦਾ ਗੜਵਾ ਔਰ ਪੋਕਾ ਬੋਇੰਗ ਇਹ ਇਸ ਵੇਲੇ ਦੇਖੋ ਹੁਣ ਗ੍ਰੈਂਡ ਗਰੋਥ ਸਟੇਜ ਆ ਚੁੱਕੀ ਹੈ ਝੋਨਾ ਲੱਗ ਗਿਆ ਮੌਸਮ ਦੇ ਵਿੱਚ ਨਵੀਂ ਵਧਣੀ ਹੈ ਉੱਧਰੋਂ ਮੌਨਸੂਨ ਆ ਜਾਣੀ ਹੈ। ਇੱਥੇ ਆਹ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਆਗ ਦੇ ਗੜੂਏ ਦੀ ਗੱਲ ਕਰਦੇ ਹੋ ਤਾਂ ਉਹ ਪੱਤੀਆਂ 'ਤੇ ਛੇਕ ਕਰਨਗੇ ਅਤੇ ਆਗ ਨੂੰ ਕੱਟੂਗਾ ਪਰ ਆਹ ਜੋ ਪੋਕਾ ਬੋਇੰਗ ਹੈ ਇਹ ਕੱਟੂਗ ਨਹੀਂ ਇਹ ਆਗ ਦੇ ਵਿੱਚ ਦਾ ਜਿਹੜਾ ਗਰੋਇੰਗ ਟਿਪ ਹੈ ਉਹਨੂੰ ਗਾਲਾ ਪਾਊਗੀ ਉਹ ਗਲੂਗਾ ਅਤੇ ਸੜੂਗਾ। ਅਤੇ ਇੱਥੇ ਇਹ ਧਿਆਨ ਰੱਖਣਾ ਕਿ ਜਿੱਥੇ ਅਗਰ ਤੁਹਾਨੂੰ ਆਗ ਦੇ ਗੜੂਏ ਦੇ ਨਿਸ਼ਾਨ ਆਉਂਦੇ ਹੈ ਟੌਪ ਬੋਰ ਦੀਆਂ ਨਿਸ਼ਾਨੀਆਂ ਉੱਥੇ ਤੁਸੀਂ ਕੀਟਨਾਸ਼ਕ ਲਾਉਣਾ ਹੈ ਅਤੇ ਦੂਸਰੀ ਸਾਈਡ ਤੁਸੀਂ ਉੱਲੀ ਨਾਸ਼ਕ ਲਾਉਣਾ ਹੈ। ਉੱਲੀ ਨਾਸ਼ਕ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਐਮੀਸਟਾਰ ਟੌਪ ਬਹੁਤ ਕਾਰਗਰ ਹੈ ਅਤੇ ਲਾਸਟ ਦੇ ਵਿੱਚ ਜਿੱਦਾਂ ਹੁਣ ਝੋਨਾ ਲੱਗ ਰਿਹਾ ਹੈ ਲੱਗਣ ਜਾ ਰਿਹਾ ਹੈ ਚੂਹੇ ਸਾਡੇ ਉਹਨਾਂ ਖੇਤਾਂ 'ਚੋਂ ਮਾਈਗ੍ਰੇਟ ਹੋ ਕੇ ਗੰਨੇ ਦੇ ਖੇਤਾਂ ਦੇ ਵਿੱਚ ਆਉਣਗੇ ਜਿੱਦਾਂ ਕਿ ਤੁਸੀਂ ਵਰਤਦੇ ਹੀ ਹੋ ਚਾਹੇ ਕਾਲੀ ਦਵਾਈ ਜਿੰਕ ਫਾਸਫਾਈਡ ਦਾ ਚੋਗਾ ਬਣਾ ਕੇ ਗੰਨੇ ਜਿਹੜੀਆਂ ਜਿੰਦੀਆਂ ਖੁੱਡਾਂ ਨੇ ਉਹਨਾਂ ਦੇ ਵਿੱਚ ਪਾ ਕੇ ਅਸੀਂ ਰੋਕ ਸਕਦੇ ਹਾਂ। ਜੇ ਕਾਲੀ ਦਵਾਈ ਤੋਂ ਇਲਾਵਾ ਅਗਰ ਆਪਾਂ ਵਰਤੋਂ ਕਰਨਾ ਚਾਹੁੰਦੇ ਹਾਂ ਅਤੇ ਉਹਦੇ ਵਿੱਚ ਸਾਡੇ ਕੋਲ ਬ੍ਰਹਮਾ ਡਾਇਲੋਨ ਹੈਗਾ ਉਹਦੇ ਵਿੱਚ 1 ਕਿਲੋ ਆਟਾ ਚਾਹੇ ਜਵਾਰ ਦਾ ਹੋਏ ਕਣਕ ਦਾ ਹੋਏ ਚਰੀ ਦਾ ਹੋਏ ਉਹਨੂੰ ਮਿਕਸ ਕਰਕੇ 20 ਗ੍ਰਾਮ ਉਹਦੇ 'ਚ ਖੰਡ ਪਾ ਕੇ 20 ਗ੍ਰਾਮ ਦਵਾਈ ਪਾ ਕੇ ਅਤੇ 20 ਗ੍ਰਾਮ ਆਪਾਂ ਖਾਣ ਵਾਲਾ ਤੇਲ ਪਾ ਕੇ ਉਹਦਾ ਚੋਗਾ ਬਣਾ ਕੇ ਅਗਰ ਅਸੀਂ ਉਹਨਾਂ ਖੁੱਡਾਂ ਦੇ ਵਿੱਚ ਪਾਉਂਦੇ ਹਾਂ ਅਤੇ ਆਪਣੀ ਅਸੀਂ ਇਸ ਫਸਲ ਨੂੰ ਸਹੀ ਤਰ੍ਹਾਂ ਸੰਭਾਲ ਸਕਦੇ ਹਾਂ। ਕਿਸਾਨ ਵੀਰੋ ਆਹ ਜੋ ਨੁਕਤੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਇਹ ਸਪੈਸੀਫਿਕਲੀ ਆਹ ਤੁਹਾਡਾ ਜੂਨ ਜੁਲਾਈ ਔਰ ਅਗਸਤ ਇਹ 3 ਮਹੀਨੇ ਇਸ ਫਸਲ ਦੀ ਗ੍ਰੈਂਡ ਗਰੋਥ ਦੇ ਹੈ ਔਰ ਕਿਉਂਕਿ ਅਸੀਂ ਹੁਣ ਝੋਨੇ ਵਾਲੀ ਸਾਈਡ ਜਾਣਾ ਗੰਨੇ ਦੀ ਸਾਈਡ ਧਿਆਨ ਘੱਟ ਜਾਣਾ ਪਰ ਇਹਦਾ ਸਰਵੇਖਣ ਕਰੋ ਆਪਣੇ ਖੇਤਾਂ ਦੇ ਵਿੱਚ ਦੇਖੋ ਅਗਰ ਇਹ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਔਰ ਸਮੇਂ ਸਿਰ ਅੱਜ ਉਹਨਾਂ ਦਾ ਅਸੀਂ ਪ੍ਰਬੰਧਨ ਕਰ ਲੈਂਦੇ ਹਾਂ ਕੰਟਰੋਲ ਕਰ ਲੈਂਦੇ ਹਾਂ ਮੈਨੇਜਮੈਂਟ ਕਰ ਲੈਂਦੇ ਹਾਂ ਅਤੇ ਸਾਡੀ ਇਸ ਫਸਲ ਨੂੰ ਅਸੀਂ ਭਰਪੂਰ ਝਾੜ ਲੈ ਸਕਦੇ ਹਾਂ ਅਤੇ ਕਿਸਾਨ ਵੀਰਾਂ ਨੂੰ ਪੂਰੇ ਝਾੜ ਮਿਲ ਜਾਣਗੇ ਗੰਨਾ ਸਹੀ ਪੜੂਗਾ ਸਹੀ ਗਰੋਥ ਕਰੂਗਾ ਸਹੀ ਸਮੇਂ 'ਤੇ ਪੱਕੂਗਾ ਅਤੇ ਸਾਡੀਆਂ ਖੰਡ ਮਿੱਲਾਂ ਨੂੰ ਸਹੀ ਉਹਦੀ ਰਿਕਵਰੀ ਵੀ ਮਿਲੇਗੀ। ਧੰਨਵਾਦ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ
2: ਲਾ ਦਿਓ ਜੀ ਫਿਰ।

0: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਕਮਾਦ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸਾਉਣੀ 'ਚ ਨਦੀਨਾਂ ਦੀ ਰੋਕਥਾਮ ਸੰਬੰਧੀ ਡਾਕਟਰ ਅਮਨਦੀਪ ਸਿੰਘ ਬਰਾੜ ਜਾਣਕਾਰੀਆਂ ਸਾਂਝੀਆਂ ਕਰਨਗੇ। ਇੱਕ ਨਾਟਕ ਸੁਣਾਵਾਂਗੇ ਸਰਾਲਾ।
1: ਅੱਛਾ ਜੀ,
0: ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ
0: ਦਾ ਪ੍ਰਭਾਵ ਰਲਮਾ ਮਿਲਮਾ ਹੈ
1: ਜੀ।
0: ਆਪਾਂ ਚੱਲੀਏ ਜੀ।
1: ਜੈ

0: ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 7:30 ਵਜੇ ਸੁਣੋਗੇ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ

0: ਸਮਰਥਨ ਬੰਦ ਨਹੀਂ ਕਰਦਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਪਲੇ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ ਅਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਰੁਖ ਸਪਸ਼ਟ ਅਤੇ ਇਕਸਾਰ ਹੈ।
1: India's position on the Indus Waters Treaty.
2: सिंधु जल संधि पर भारत का रुख पहले की तरह स्पष्ट है। पाकिस्तान के लगातार सीमा पार आतंकवाद को मदद देने के जवाब में सिंधु जल संधि को रोक दिया गया था। पाकिस्तान को विश्वसनीय तरीके से सीमा पार आतंकवाद को मदद देना बंद करना पड़ेगा।
0: तीस्ता नदी के समुचे प्रबंधन ते पुनर्सुरजीति प्रोजेक्ट बारे श्री जायसवाल ने कहा कि बंगलादेश विच भारत दे विकास प्रोजेक्ट ਦੋਹਾਂ ਦੇਸ਼ਾਂ ਵਿਚਕਾਰ ਸਹਿਮਤ ਸਮਝੌਤਿਆਂ 'ਤੇ ਆਧਾਰਿਤ ਨੇ ਅਤੇ ਸਮੇਂ-ਸਮੇਂ 'ਤੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
1: India's development assistance.
2: बांग्लादेश में परियोजनाओं के लिए भारत की विकास सहायता आपसी सहमति से तय किए गए रोड मैप पर आधारित है। इसकी नियमित रूप से समीक्षा की जाती है। तीस्ता नदी प्रोजेक्ट पर हमारे विचार पहले ही बांग्लादेश को बता दिए गए हैं। तीस्ता मुद्दे पर अपने समग्र दृष्टिकोण में हम इससे जुड़े सभी घटनाक्रमों को ध्यान में रखेंगे।
0: ਵੈਨਜ਼ੂਏਲਾ ਤੋਂ ਭਾਰਤ ਲਿਆਂਦੇ ਗਏ ਇੱਕ ਭਾਰਤੀ ਨਾਵਿਕ ਦੇ ਸਰੀਰ ਤੋਂ ਮਹੱਤਵਪੂਰਨ ਅੰਗ ਕੱਢੇ ਜਾਣ ਦੀਆਂ ਖਬਰਾਂ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਹ ਮਾਮਲਾ ਵੈਨਜ਼ੂਏਲਾ ਸਰਕਾਰ ਕੋਲ ਉਠਾ ਰਿਹਾ ਹੈ। ਭਾਰਤ ਨੇ ਉੱਥੋਂ ਦੀ ਸਰਕਾਰ ਨੂੰ ਤੁਰੰਤ ਅਤੇ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਵਿਦੇਸ਼ ਮੰਤਰਾਲੇ ਦੇ ਪੂਰਵ ਬਾਰੇ ਸਕੱਤਰ ਰੁਦਰਿੰਦਰ ਟੰਡਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਵਿੱਚ ਰਹਿਣਗੇ। ਉਹ ਇਤਿਹਾਸਿਕ ਅਤੇ ਸੱਭਿਆਚਾਰਕ ਸ਼ਹਿਰ ਯੋਗਕਾਰਤਾ ਦਾ ਦੌਰਾ ਕਰਨਗੇ। ਉਹਨਾਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੁਰੱਖਿਆ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਹੋਏਗਾ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦਾ ਦੌਰਾ ਕਰਨਗੇ। ਮੈਲਬੋਰਨ ਵਿੱਚ ਉਹ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮੇਂ ਦੌਰਾਨ ਮਹੱਤਵਪੂਰਨ ਖਣਿਜਾਂ, ਸਾਈਬਰ ਸੁਰੱਖਿਆ, ਸਪਲਾਈ ਚੇਨ, ਉੱਭਰਦੀਆਂ ਤਕਨਾਲੋਜੀਆਂ ਅਤੇ ਹੋਰ ਦਵੱਲੇ ਮੁੱਦਿਆਂ 'ਤੇ ਸਲਾਹ ਮਸ਼ਵਰਾ ਹੋਏਗਾ। ਦੌਰੇ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ 10 ਤੇ 11 ਜੁਲਾਈ ਨੂੰ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਉੱਥੇ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਦਵੱਲੀ ਗੱਲਬਾਤ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਨਵੀਂ ਦਿੱਲੀ ਵਿੱਚ ਵਪਾਰ ਬੋਰਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਲਈ ਵਸਤੂਆਂ ਦੀ ਬਰਾਮਦ ਲਗਭਗ $440 ਅਰਬ ਤੋਂ ਵੱਧ ਕੇ ਲਗਭਗ $530 ਅਰਬ ਅਤੇ ਸੇਵਾਵਾਂ ਦੀ ਬਰਾਮਦ ਲਗਭਗ $421 ਅਰਬ ਤੋਂ ਵੱਧ ਕੇ ਲਗਭਗ $470 ਅਰਬ ਹੋਣ ਦੀ ਜ਼ਰੂਰਤ ਹੋਏਗੀ। ਉਹਨਾਂ ਅੱਗੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਪਹਿਲੀ ਤਿਮਾਹੀ ਵਿੱਚ ਵਸਤਾਂ 'ਚ ਬਰਾਮਦ ਵਾਧਾ 15% ਅਤੇ ਸੇਵਾਵਾਂ ਦੀ ਬਰਾਮਦ ਲਗਭਗ 10 ਤੋਂ 11% ਰਹੇਗੀ। ਮੰਤਰੀ ਨੇ ਕਿਹਾ ਕਿ ਭਾਰਤ ਦੀ ਬਰਾਮਦ ਰਣਨੀਤੀ ਇੱਕ ਮਜ਼ਬੂਤ, ਵਧੇਰੇ ਸਮਾਵੇਸ਼ੀ ਪਹੁੰਚ ਦੇ ਆਲੇ ਦੁਆਲੇ ਬਣਾਈ ਜਾ ਰਹੀ ਹੈ, ਜਿਸ ਵਿੱਚ ਹਰੇਕ ਰਾਜ, ਜ਼ਿਲ੍ਹੇ ਅਤੇ ਉਦਯੋਗ ਖੇਤਰ ਨੂੰ ਬਰਾਬਰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ BARC ਨੂੰ ਖਬਰਾਂ ਅਤੇ ਗੈਰ ਖਬਰਾਂ ਦੋਵਾਂ ਸ਼੍ਰੇਣੀਆਂ ਵਿੱਚ ਟੈਲੀਵਿਜ਼ਨ ਰੇਟਿੰਗ ਜਾਰੀ ਕਰਨ ਨੂੰ ਮੁਲਤਵੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕੌਂਸਲ ਨੂੰ ਟੈਲੀਵਿਜ਼ਨ ਰੇਟਿੰਗ ਨੀਤੀ 2026 ਤਹਿਤ ਲਾਇਸੈਂਸ ਨਵੀਨੀਕਰਨ ਨਹੀਂ ਮਿਲਦਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @ARR ਜਲੰਧਰ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਫੌਜ ਲਈ ਆਕਾਸ਼ ਤਰੰਗ ਇਲੈਕਟ੍ਰੋਨਿਕ ਯੁੱਧ ਪ੍ਰਣਾਲੀ, ਪੈਦਲ ਸੈਨਾ ਲਈ ਐਂਟੀ ਟੈਂਕ ਮਿਸਾਈਲ ਪ੍ਰਣਾਲੀਆਂ, ਦਰਮਿਆਨੀ ਦੂਰੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲ ਪ੍ਰਣਾਲੀਆਂ, ਬਹੁਤ ਘੱਟ ਦੂਰੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਟੈਂਕਾਂ ਲਈ ਸਰਗਰਮ ਸੁਰੱਖਿਆ ਪ੍ਰਣਾਲੀਆਂ ਅਤੇ ਇੱਕ ਜੈੱਟ ਅਧਾਰਿਤ ਡਰੋਨ ਪ੍ਰਣਾਲੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਆਕਾਸ਼ ਤਰੰਗ ਪ੍ਰਣਾਲੀ ਦੁਸ਼ਮਣ ਡਰੋਨਾਂ ਤੋਂ ਫੌਜ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦਾਨ ਕਰਦੀ ਹੈ। ਐਂਟੀ ਟੈਂਕ ਮਿਜ਼ਾਈਲ ਪ੍ਰਣਾਲੀ ਦੁਸ਼ਮਣ ਦੇ ਬਖਤਰਬੰਦ ਵਾਹਨਾਂ ਦਾ ਮੁਕਾਬਲਾ ਕਰਨ ਦੀ ਫੌਜ ਦੀ ਸਮਰੱਥਾ ਨੂੰ ਵਧਾਏਗੀ।

0: ਸਮੁੰਦਰੀ ਫੌਜ ਲਈ ਮਲਟੀ ਇਨਫਲੂਐਂਸ ਗਰਾਊਂਡ ਮਾਈਨਸ, ਜਹਾਜ਼ਾਂ ਤੋਂ ਸੰਚਾਲਿਤ ਮਾਨਵਰਹਿਤ ਪ੍ਰਣਾਲੀ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਪ੍ਰਣਾਲੀਆਂ ਦੀ ਜਾਂਚ ਲਈ ਇੱਕ ਜ਼ਮੀਨ ਅਧਾਰਤ ਸਹੂਲਤ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਬੈਟ BMS, ਈਪੋ ਆਈਓਨ ਅਤੇ ਲੋਸੀਗੀ ਐਪਸ ਨੂੰ ਹਟਾਉਣ ਦੇ ਆਦੇਸ਼ ਦਿੱਤੇ ਨੇ। ਇਹ ਕਦਮ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਹਨਾਂ ਐਪਸ ਦੀ ਵਰਤੋਂ ਬਲੂਟੁੱਥ ਰਾਹੀਂ ਈ ਰਿਕਸ਼ਾ ਸਮੇਤ ਈ ਵਾਹਨਾਂ ਦੀ ਬੈਟਰੀ ਨੂੰ ਦੂਰੋਂ ਬੰਦ ਕਰਨ ਲਈ ਕੀਤੀ ਜਾ ਰਹੀ ਸੀ। ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹਨਾਂ ਐਪਸ ਨੂੰ ਐਪ ਸਟੋਰਾਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਸਰਕਾਰ ਦਾ ਕਹਿਣਾ ਹੈ ਕਿ ਸੰਭਾਵਿਤ ਦੁਰਵਰਤੋਂ ਅਤੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਰਕਾਰ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ 'ਤੇ ਹੋਣਗੇ। ਰਾਜਸਥਾਨ ਵਿੱਚ ਉਹ ਜੋਧਪੁਰ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਇਹ 480 ਕਰੋੜ ਰੁਪਏ ਦਾ ਪ੍ਰੋਜੈਕਟ ਸਾਲਾਨਾ 20 ਲੱਖ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਉਹ ਜੋਧਪੁਰ ਵਿੱਚ ਅਤਿਆਧੁਨਿਕ ਉਡਾਨ ਯੋਜਨਾ ਵੀ ਸ਼ੁਰੂ ਕਰਨਗੇ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣਾ ਹੈ। ਪ੍ਰਧਾਨ ਮੰਤਰੀ ਰਾਜਸਥਾਨ ਦੇ ਬਲੋਤਰਾ ਵਿੱਚ 16,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੈਪੁਰ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਜਸਥਾਨ ਸਰਕਾਰ ਦੇ ਵੱਖ ਵੱਖ ਵਿਭਾਗਾਂ ਲਈ ਚੁਣੇ ਗਏ ਲਗਭਗ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਗੁਜਰਾਤ ਦੇ ਸਾਨੰਦ ਪਹੁੰਚਣਗੇ, ਜਿੱਥੇ ਉਹ ਇੱਕ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ ਕਰਨਗੇ। 7,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਸ ਪ੍ਰੋਜੈਕਟ ਨੂੰ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 6 ਜੁਲਾਈ ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਮੌਜੂਦਾ ਹੁਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਾਕਿਸਤਾਨ ਦੇ ਸ਼ਿਰਾਨੀ ਜ਼ੋਬ ਸ਼ਾਹਰਾਹ 'ਤੇ ਇੱਕ ਮੁਸਾਫਰ ਬੱਸ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਨੇੜੇ ਦਾਨਾਸਰ ਇਲਾਕੇ ਵਿੱਚ ਵਾਪਰਿਆ। ਬੱਸ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਸੀ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਅਤੇ ਅਮਰਨਾਥ ਗੁਫਾ ਤੀਰਥ ਸਥਾਨ ਦੀ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ ਕਰਦੇ ਨੇ। ਮਦਰਾਸ ਹਾਈ ਕੋਰਟ ਵੱਲੋਂ ਤਾਮਿਲਨਾਡੂ ਦੇ ਸਾਬਕ ਮੰਤਰੀ ਅਤੇ DMK ਨੇਤਾ ਅਨੀਤਾ ਰਾਧਾ ਕ੍ਰਿਸ਼ਨਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਰਾਜ ਪੁਲਿਸ ਨੇ ਅੱਜ ਉਹਨਾਂ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਸਾਬਕ ਮੰਤਰੀ 'ਤੇ 20 ਜੂਨ ਨੂੰ ਇੱਕ ਜਨਤਕ ਮੀਟਿੰਗ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ ਵਿਰੁੱਧ ਟਿੱਪਣੀਆਂ ਕਰਨ ਦਾ ਦੋਸ਼ ਸੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ ਅਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
2: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ

ਹੁਣੇ ਤੁਸੀਂ ਚਮਨ ਲਾਲ ਭੱਲਾ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 373.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਮੁਬਾਰਕਾ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਆਕਾਸ਼ਵਾਣੀ ਜਲੰਧਰ ਤੇ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਦੋਸਤੋ ਪ੍ਰੋਗਰਾਮ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਸਾਨੂੰ ਹਮੇਸ਼ਾ ਸਕਾਰਾਤਮਕ ਸੋਚ ਲੈ ਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ, ਕਦੀ ਵੀ ਨਕਾਰਾਤਮਕ ਸੋਚ ਨਹੀਂ ਲੈਣੀ ਚਾਹੀਦੀ, ਕਿਉਂਕਿ ਜਿੱਦਾਂ ਦੀ ਸਾਡੀ ਸੋਚ ਹੋਏਗੀ ਸਾਡਾ ਦਿਨ ਸਾਡੀ ਜ਼ਿੰਦਗੀ ਉਸ ਤਰ੍ਹਾਂ ਦੀ ਬਣ ਜਾਏਗੀ। ਦੋਸਤੋ ਇੱਕ ਵਾਰ ਇੱਕ ਪ੍ਰੋਫੈਸਰ ਸਾਹਿਬ ਕਲਾਸ 'ਚ ਪੜ੍ਹਾ ਰਹੇ ਸੀ ਅਤੇ ਉਹਨਾਂ ਦੇ ਹੱਥ ਵਿੱਚ ਇੱਕ ਪਾਣੀ ਦਾ ਗਿਲਾਸ ਫੜਿਆ ਹੋਇਆ ਸੀ। ਉਹਨਾਂ ਸਾਰੇ ਵਿਦਿਆਰਥੀਆਂ ਨੂੰ ਪੁੱਛਿਆ, ਬੱਚਿਓ ਤੁਹਾਡੇ ਮੁਤਾਬਕ ਇਸ ਗਿਲਾਸ ਦਾ ਵਜ਼ਨ ਕਿੰਨਾ ਹੋਏਗਾ? ਕਿਸੇ ਨੇ ਕਿਹਾ 100 ਗ੍ਰਾਮ, ਕਿਸੇ ਨੇ ਕਿਹਾ 200 ਗ੍ਰਾਮ। ਪ੍ਰੋਫੈਸਰ ਸਾਹਿਬ ਮੁਸਕਰਾਏ ਅਤੇ ਬੋਲੇ, ਇਹਦਾ ਅਸਲੀ ਵਜ਼ਨ ਮਾਇਨੇ ਨਹੀਂ ਰੱਖਦਾ, ਮਾਇਨੇ ਰੱਖਦਾ ਹੈ ਕਿ ਮੈਂ ਇਹਨੂੰ ਕਿੰਨੀ ਦੇਰ ਤੱਕ ਹੱਥ ਵਿੱਚ ਫੜ ਕੇ ਰੱਖਦਾ। ਬੱਚੇ ਹੈਰਾਨ ਹੋ ਗਏ ਕਿ ਇਹਦਾ ਕੀ ਮਤਲਬ। ਉਹਨਾਂ ਨੇ ਅੱਗੇ ਸਮਝਾਇਆ, ਜੇ ਮੈਂ ਇਸਨੂੰ 1 ਮਿੰਟ ਲਈ ਫੜਦਾਂ ਤਾਂ ਇਹ ਬਹੁਤ ਹਲਕਾ ਲੱਗੇਗਾ, ਅਤੇ ਜੇ ਮੈਂ ਇਸਨੂੰ 1 ਘੰਟੇ ਲਈ ਫੜ ਕੇ ਰੱਖਾਂ ਤਾਂ ਮੇਰੇ ਹੱਥ ਵਿੱਚ ਦਰਦ ਹੋਣ ਲੱਗ ਜਾਏਗਾ, ਅਤੇ ਜੇ ਮੈਂ ਇਸਨੂੰ ਸਾਰਾ ਦਿਨ ਇਸ ਤਰ੍ਹਾਂ ਹੀ ਫੜ ਕੇ ਰੱਖਾਂ ਤਾਂ ਮੇਰਾ ਹੱਥ ਸੁੰਨ ਹੋ ਜਾਏਗਾ ਅਤੇ ਗਿਲਾਸ ਹੱਥੋਂ ਛੁੱਟ ਕੇ ਡਿੱਗ ਜਾਏਗਾ। ਸਾਰੇ ਬੱਚੇ ਬੜੇ ਧਿਆਨ ਨਾਲ ਸੁਣ ਰਹੇ ਸਨ ਜੋ ਕੁਝ ਪ੍ਰੋਫੈਸਰ ਸਾਹਿਬ ਨੇ ਕਿਹਾ। ਅੱਗੇ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਯਾਦ ਰੱਖਣਾ, ਹਰ ਵਾਰ ਗਿਲਾਸ ਦਾ ਵਜ਼ਨ ਨਹੀਂ ਬਦਲਿਆ, ਪਰ ਮੈਂ ਜਿੰਨੀ ਦੇਰ ਇਸਨੂੰ ਫੜੀ ਰੱਖਿਆ ਇਹ ਓਨਾ ਹੀ ਭਾਰੀ ਹੁੰਦਾ ਗਿਆ। ਜੀ ਹਾਂ ਦੋਸਤੋ, ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ, ਪਰੇਸ਼ਾਨੀਆਂ ਅਤੇ ਨਕਾਰਾਤਮਕਤਾ ਵੀ ਬਿਲਕੁਲ ਇਸੇ ਪਾਣੀ ਦੇ ਗਿਲਾਸ ਵਰਗੀਆਂ ਨੇ। ਜੇ ਅਸੀਂ ਇਹਨਾਂ ਬਾਰੇ ਥੋੜ੍ਹੀ ਦੇਰ ਸੋਚਾਂਗੇ ਤਾਂ ਕੋਈ ਫਰਕ ਨਹੀਂ ਪਏਗਾ, ਜੇ ਸਾਰਾ ਦਿਨ ਸੋਚਦੇ ਰਹਾਂਗੇ ਤਾਂ ਇਹ ਸਾਡੇ ਦਿਮਾਗ ਨੂੰ ਥਕਾ ਦੇਣਗੀਆਂ ਅਤੇ ਸਾਨੂੰ ਅੱਗੇ ਵਧਣ ਤੋਂ ਰੋਕ ਦੇਣਗੀਆਂ। ਇਸ ਲਈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਿੰਤਾਵਾਂ ਦੇ ਗਲਾਸ ਨੂੰ ਹੇਠਾਂ ਰੱਖਣਾ ਸਿੱਖੋ, ਜ਼ਿੰਦਗੀ ਨੂੰ ਹਲਕਾ ਫੁਲਕਾ ਬਣਾਓ, ਖੁੱਲ੍ਹ ਕੇ ਜੀਓ, ਹੱਸਦੇ ਰਹੋ ਅਤੇ ਬਾਕੀਆਂ ਨੂੰ ਵੀ ਹਸਾਉਂਦੇ ਰਹੋ, ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟਾਂ ਵੰਡਦੇ ਰਹੋ। ਤੇ ਆਓ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨ ਦੇ ਵਿੱਚ ਅਗਲਾ ਗੀਤ ਤੁਹਾਡੇ ਲਈ ਲੈ ਕੇ ਆਏ ਹਾਂ,

ਅਮਿਤ ਕੁਮਾਰ ਤੇ ਐਸ ਜਾਨਕੀ ਦੇ ਗਾਏ ਘਾਇਲ ਫਿਲਮ ਦੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ ਪੌਣੇ 9 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਤੇ ਰਾਤ 9:15 ਵਜੇ ਸੁਣੋਗੇ ਸਪੋਟ ਲਾਈਟ।

0: ਅਤੇ ਬੋਲ ਸੱਜਰੇ ਸੰਦੂਰੀ, ਇਹ ਸਾਰੀ ਜਿਹੜੀ ਸਾਹਿਤ ਨੂੰ ਦੇਣ ਇਹਨਾਂ ਚਿੱਟੀ ਸਾਹਿਬ ਦੀ ਹੈ। ਚਿੱਟੀ ਸਾਹਿਬ, ਜਦੋਂ ਅਸੀਂ ਬੱਚਿਆਂ ਦੇ ਬਾਰੇ ਇਸ ਗੱਲ ਨੂੰ ਸੋਚਦੇ ਹਾਂ ਕਿ ਬੱਚਿਆਂ ਦਾ ਸਾਹਿਤ ਲਿਖਣਾ, ਜਿਸ ਤਰ੍ਹਾਂ ਗਾਲਿਬ ਨੇ ਵੀ ਆਖਿਆ ਸੀ ਕਿ ਬਾਗੀ 'ਚ ਇਤਫਾਲ ਹੈ ਦੁਨੀਆ ਮੇਰੇ ਆ ਗਏ, ਕਿ ਜਿਹੜਾ ਬੱਚਿਆਂ ਦਾ ਬਾਗ ਹੈ ਇਹ ਦੁਨੀਆ ਹੈ, ਬੱਚੇ ਬਹੁਤ ਅੱਛੀ ਤਰ੍ਹਾਂ ਮੈਨੂੰ ਲੱਗਦੇ, ਚੰਗੇ ਲੱਗਦੇ ਆ। ਰਵਿੰਦਰ ਨਾਥ ਟੈਗੋਰ ਨੇ ਵੀ ਆਖਿਆ ਸੀ ਜਿਹਨਾਂ ਜਿਸ ਬੰਦੇ ਨੂੰ ਬੱਚਿਆਂ ਬਾਰੇ ਨਹੀਂ ਜਾਣਕਾਰੀ, ਬੱਚਿਆਂ ਮੈਨੂੰ ਚੰਗਾ ਨਹੀਂ ਲੱਗਦੇ, ਫੁੱਲ ਚੰਗੇ ਨਹੀਂ ਲੱਗਦੇ, ਸਾਹਿਤ ਚੰਗਾ ਨਹੀਂ ਲੱਗਦਾ, ਉਹ ਬੰਦਾ ਬੰਦਾ ਕਹਾਉਣ ਦੇ ਹੱਕ ਨਹੀਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਸ ਸਾਹਿਤ ਨੂੰ ਚੁਣਦੇ ਹਾਂ ਤਾਂ ਉਹਦੇ ਵਿੱਚ ਬਹੁਤ ਵੱਡੀ ਇੱਕ ਪੈੜ ਪਾਉਣੀ ਪੈਂਦੀ ਹੈ ਕਿ ਮੈਂ ਇਸ ਬੱਚਿਆਂ ਦੀ ਸਾਹਿਤ ਨੂੰ ਅੱਗੇ ਲੈ ਕੇ ਆਵਾਂ, ਕਿਉਂ ਬੱਚਾ ਜਿਹੜਾ ਹੈ ਉਹੀ ਸਾਡਾ ਕੱਲ੍ਹ ਦਾ ਭਵਿੱਖ ਹੈ। ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੁਹਾਡੀ ਜਿਹੜੀ ਇਹ ਸਫ਼ਰ ਹੈ, ਭਾਸ਼ਾ ਵਿਭਾਗ ਨੇ ਪੁਰਸਕਾਰ ਦਿੱਤਾ, ਉਹ ਕਿਸ ਤਰ੍ਹਾਂ ਪ੍ਰਾਪਤ ਹੋਇਆ ਤੁਹਾਨੂੰ?
1: ਹਾਂਜੀ, ਕਲਸੀ ਸਾਹਿਬ, ਮੈਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਪੁਰਸਕਾਰ 2013 ਦਾ ਮਿਲਿਆ ਸੀ
0: ਜੀ।
1: ਮੇਰੀਆਂ ਉਸ ਸਮੇਂ ਬਾਲ ਸਾਹਿਤ ਦੀਆਂ ਬੱਚਿਆਂ ਲਈ 16 ਕਿਤਾਬਾਂ ਛਪੀਆਂ ਸੀ।
0: ਵਾਹ!
1: ਸੋ ਅਚਾਨਕ ਹੀ ਇਹ ਚੋਣ ਹੋ ਗਈ ਮੇਰੀ। ਸੋ ਕਿਉਂਕਿ ਬੱਚਿਆਂ ਲਈ ਹੀ ਮੈਂ ਲਿਖਿਆ ਹੈ ਸਾਰਾ, ਬੱਚਿਆਂ ਲਈ ਹੀ ਕਿਤਾਬਾਂ ਲਿਖੀਆਂ ਸਨ, ਇਸ ਕਰਕੇ ਉਸ ਕਮੇਟੀ ਵੱਲੋਂ ਮੇਰੀ ਚੋਣ ਹੋ ਗਈ। ਸੋ ਬਹੁਤ ਖੁਸ਼ੀ ਹੋਈ ਮੈਨੂੰ ਉਸ ਸਮੇਂ ਜਦੋਂ ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਪੁਰਸਕਾਰ ਮੈਨੂੰ ਨਾਲ ਸਨਮਾਨਿਤ ਕੀਤਾ।
0: ਬਹੁਤ ਖੂਬ ਹੈ, ਬਹੁਤ ਖੂਬ ਹੈ। ਅੱਛਾ, ਇੱਕ ਕੇਵਲ ਵਿਗ ਅਵਾਰਡ ਤੁਸੀਂ ਪ੍ਰਾਪਤ ਕੀਤਾ ਸੀਗਾ ਜੋ ਕਿ ਬਹੁਤ ਸਰਾਹਿਆ ਗਿਆ ਸੀ, ਉਹ ਕਿਸ ਤਰ੍ਹਾਂ ਤੁਹਾਨੂੰ ਪ੍ਰਾਪਤ ਹੋਇਆ, ਕਿਹੜਾ ਸਾਹਿਤ ਲਿਖਿਆ ਉਹਨੂੰ?
1: ਮੈਨੂੰ ਜੀ ਕੇਵਲ ਵਿਗ ਅਵਾਰਡ ਜਲੰਧਰ 'ਚ ਸਥਾਪਿਤ ਹੈ, ਉਹ ਨਾਮ ਵੀ ਮਿਲਿਆ
0: ਜੀ।
1: ਅਤੇ ਕੇਵਲ ਵਿਗ ਅਵਾਰਡ ਤੋਂ ਇਲਾਵਾ ਮੈਨੂੰ ਹੋਰ ਵੀ ਬਹੁਤ ਸਾਰੇ ਅਦਾਰਿਆਂ ਵੱਲੋਂ, ਸਾਹਿਤਕ ਸਭਾਵਾਂ ਵੱਲੋਂ ਪੁਰਸਕਾਰ ਵੀ ਮਿਲੇ ਆ
0: ਜੀ।
1: ਮਾਤਾ ਜਸਵੰਤ ਕੌਰ ਸਰਵੋਤਮ ਬਾਲ ਪੁਸਤਕ ਪੁਰਸਕਾਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵੀ ਪ੍ਰਾਪਤ ਹੋਇਆ
0: ਜੀ।
1: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਬਾਲ ਸਾਹਿਤ ਮੁਕਾਬਲਿਆਂ 'ਚ ਮੈਨੂੰ ਪੁਰਸਕਾਰ ਮਿਲੇ ਆ, ਸਟੇਟ ਪੱਧਰ ਦੇ 6 ਪੁਰਸਕਾਰ ਮਿਲੇ ਆ ਜੀ
0: ਜੀ।
1: ਇਸ ਤਰ੍ਹਾਂ ਵੱਖ ਵੱਖ ਅਦਾਰਿਆਂ ਵੱਲੋਂ, ਦੋਨਾਂ ਪੱਤਰਕਾਰ ਮੰਚ ਕਾਲਾ ਸੰਘਿਆ ਕਪੂਰਥਲਾ ਵੱਲੋਂ ਵੀ ਨਾਮ ਮਿਲਿਆ ਹੈ
0: ਜੀ ਜੀ,
1: ਸਿਰਜਣਾ ਕੇਂਦਰ ਕਪੂਰਥਲਾ ਉਹਨਾਂ ਵੱਲੋਂ ਵੀ ਸਨਮਾਨ ਮਿਲੇ ਹਨ। ਬਹੁਤ ਸਾਰੇ ਅਦਾਰਿਆਂ ਨੇ
0: ਜੀ
1: ਮੇਰੀਆਂ ਲਿਖਤਾਂ 'ਤੇ, ਜੋ ਬਾਲ ਸਾਹਿਤ ਮੈਂ ਲਿਖਿਆ ਜੀ ਕਲਸੀ ਸਾਹਿਬ, ਜੋ ਬਾਲ ਸਾਹਿਤ ਕਵਿਤਾਵਾਂ 'ਤੇ ਗੀਤ ਲਿਖੇ ਹਨ, ਉਹਨਾਂ 'ਤੇ ਪੁਰਸਕਾਰ ਵੱਖ ਵੱਖ ਮਿਲੇ ਹਨ, ਜਿਨ੍ਹਾਂ ਦੀ ਗਿਣਤੀ ਅਣਗਿਣਤ ਹੈ। ਤਕਰੀਬਨ 300 ਦੇ ਕਰੀਬ ਮੈਨੂੰ ਇਨਾਮ ਸਨਮਾਨ ਵੱਖ ਵੱਖ ਅਦਾਰਿਆਂ ਵੱਲੋਂ ਅਤੇ ਸਾਹਿਤਕ ਸਭਾਵਾਂ ਵੱਲੋਂ ਪ੍ਰਾਪਤ ਹੋਏ ਹਨ।
0: ਬਹੁਤ ਠੀਕ ਹੈ ਜੀ। ਚਿੱਟੀ ਜੀ, ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੱਚਿਆਂ ਬਾਰੇ ਲਿਖਣਾ ਔਰ ਬੱਚਿਆਂ ਲਈ ਲਿਖਣਾ, ਇਸ ਨੂੰ ਕਿਸ ਤਰ੍ਹਾਂ ਲਿਖੜਾਂਗੇ?
1: ਹਾਂਜੀ, ਮੈਂ ਜੀ ਸਿਰਫ ਬੱਚਿਆਂ ਵਾਸਤੇ ਹੀ ਲਿਖਦਾ ਜੀ
0: ਜੀ,
1: ਕਿਉਂਕਿ ਜਿੰਨੀਆਂ ਮੇਰੀਆਂ ਰਚਨਾਵਾਂ ਹਨ, ਬਾਲ ਕਵਿਤਾਵਾਂ, ਬਾਲ ਗੀਤ ਜਾਂ ਆਰਟੀਕਲ ਲੇਖ ਹਨ, ਉਹ ਬੱਚਿਆਂ ਦਾ ਸੋਚ ਕੇ ਲਿਖੇ ਹਨ ਕਿ ਬੱਚੇ ਹੀ ਉਹਨਾਂ ਨੂੰ ਪੜ੍ਹਨ, ਕਿਉਂਕਿ ਬੱਚਿਆਂ ਦੇ ਪੱਧਰ ਦਾ ਹੀ ਲਿਖਦਾ ਜੀ, ਬੱਚਿਆਂ ਦੀ ਉਮਰ ਦੇ ਮੁਤਾਬਕ, ਅਤੇ ਬੱਚਿਆਂ ਦਾ ਬਣ ਕੇ ਲਿਖਣਾ ਪੈਂਦਾ ਜੀ, ਬੱਚਾ ਬਣ ਕੇ ਲਿਖਣਾ ਪੈਂਦਾ ਸਾਹਿਤਕਾਰ ਨੂੰ ਜਿਹੜਾ ਬੱਚਿਆਂ ਲਈ ਲਿਖਦਾ
0: ਜੀ। ਬਹੁਤ ਅੱਛੀ ਗੱਲ ਹੈ ਜੀ। ਜਦੋਂ ਤੁਸੀਂ ਕਿਹਾ ਬੱਚਿਆਂ ਬਾਰੇ ਲਿਖਣਾ ਬੜਾ ਔਖਾ ਕੰਮ ਹੈ ਸਾਹਿਤਕਾਰ ਵਾਸਤੇ, ਬੱਚਿਆਂ ਵਾਂਗ ਸੋਚਣਾ,
1: ਹਾਂਜੀ,
0: ਇਹ ਕਿਸ ਤਰ੍ਹਾਂ ਦਾ ਸਿਲਸਿਲਾ ਹੈ?
1: ਔਖਾ ਤਾਂ ਬਹੁਤ ਹੈ ਜੀ ਕਾਰਜ ਇਹ, ਕਿਉਂਕਿ ਕਿਸੇ ਵੱਡੀ ਉਮਰ ਵਾਲੇ ਲੇਖਕ ਨੂੰ ਬੱਚਿਆਂ ਦੀ ਪੱਧਰ 'ਤੇ ਆ ਕੇ ਲਿਖਣਾ ਪੈਂਦਾ ਜੀ
0: ਜੀ,
1: ਕੰਮ ਤਾਂ ਬਹੁਤ ਔਖਾ ਆ
0: ਜੀ,
1: ਪਰ ਹੁਣ ਮੇਰੇ ਵਾਸਤੇ ਬੜਾ ਸੌਖਾ ਹੋ ਗਿਆ, ਕਿਉਂਕਿ ਬੱਚਿਆਂ ਲਈ ਜੋ ਕਵਿਤਾ ਗੀਤ ਹੈ ਉਹ ਸਗੋਂ ਜਲਦੀ ਜੁੜ ਜਾਂਦਾ, ਛੇਤੀ ਬਣ ਜਾਂਦਾ।
0: ਅੱਛਾ ਜੀ।
1: ਕਿਉਂਕਿ ਮਾਨਸਿਕ ਪੱਧਰ ਬੱਚਿਆਂ ਦੀ ਜੋ ਹੈ ਮੈਂ ਮਹਿਸੂਸ ਕੀਤੀ, ਕਿਉਂਕਿ ਮੈਂ ਕਲਸੀ ਸਾਹਿਬ ਅਧਿਆਪਕ ਰਿਹਾ ਅਤੇ ਪ੍ਰਾਇਮਰੀ ਸਕੂਲ 'ਚ ਅਤੇ ਹਾਈ ਸਕੂਲ 'ਚ ਪੜ੍ਹਾਉਂਦੇ ਰਹੇ, ਬੱਚਿਆਂ ਨਾਲ ਹੀ ਮੇਰਾ ਸੰਪਰਕ ਰਿਹਾ। ਹਾਂ, ਅਤੇ ਬੱਚਿਆਂ ਦੀਆਂ ਜੋ ਮਾਨਸਿਕ ਪੱਧਰ ਹੈ, ਬੱਚਿਆਂ ਦੀ ਜੋ ਉਮਰ ਹੈ, ਬੱਚਿਆਂ ਦਾ ਜੋ ਗਿਆਨ ਹੈ, ਉਸ ਦੀ ਮੈਨੂੰ ਵਾਕਫਿਤ ਹੋਣ ਕਰਕੇ ਮੈਂ ਬੱਚਿਆਂ ਦੇ ਪੱਧਰ 'ਤੇ ਆ ਕੇ ਸਾਰਾ ਕੁਛ ਲਿਖਿਆ ਜੀ।
0: ਬਹੁਤ ਅੱਛੀ ਗੱਲ ਹੈ। ਤੁਸੀਂ ਲਿਖਣ ਦਾ ਜ਼ਿਕਰ ਕੀਤਾ ਹੈ, ਜਦੋਂ ਲਿਖਣ ਦੀ ਗੱਲ ਕਰਦੇ ਅਸੀਂ ਕਹਿੰਦੇ ਕਿ ਅਖਬਾਰ 'ਚ ਛਪਿਆ ਜਾਵੇ,
1: ਹਾਂਜੀ,
0: ਮੈਗਜ਼ੀਨ ਦੇ ਵਿੱਚ ਛਪਿਆ ਜਾਵੇ,
1: ਹਾਂਜੀ,
0: ਤੁਸੀਂ ਅਖਬਾਰਾਂ 'ਚ ਵੀ ਆਪਣੀਆਂ ਛਪਾਈਆਂ ਰਚਨਾਵਾਂ?
1: ਹਾਂਜੀ, ਮੇਰੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਜਿੰਨੀਆਂ ਅੱਜ ਤੱਕ ਛਪ ਰਹੀਆਂ,
0: ਵਾਹ,
1: ਸਾਰੀਆਂ 'ਚ ਮੇਰੀਆਂ ਕਵਿਤਾਵਾਂ ਜਾਂ ਗੀਤ
0: ਜੀ
1: ਵੱਖ ਵੱਖ ਸਮੇਂ 'ਤੇ ਸ਼ਾਮਿਲ ਹੁੰਦੇ ਰਹੇ ਜੀ
0: ਜੀ ਜੀ ਜੀ।
1: ਇਸ ਤੋਂ ਇਲਾਵਾ ਜੋ ਪੰਜਾਬੀ ਦੇ ਰਸਾਲੇ ਨਿਕਲਦੇ ਆ
0: ਜੀ,
1: ਪੰਜਾਬ ਸਕੂਲ ਸਿੱਖਿਆ

0: ਬੋਰਡ ਵੱਲੋਂ ਜਾਂ ਹੋਰ ਅਦਾਰਿਆਂ ਵੱਲੋਂ ਪ੍ਰਾਈਵੇਟ ਤੌਰ 'ਤੇ ਵੀ ਮੈਗਜ਼ੀਨ ਬੱਚਿਆਂ ਦੇ ਛਪਦੇ ਹਨ,
1: ਬਹੁਤ ਖੂਬ,
0: ਉਹਨਾਂ ਸਾਰਿਆਂ 'ਚ ਮੇਰੀਆਂ ਰਚਨਾਵਾਂ ਵੱਖ ਵੱਖ ਸਮਿਆਂ 'ਤੇ ਛਪਦੀਆਂ ਰਹੀਆਂ। ਮਾਸਿਕ ਪਰਚੇ, ਦੋ ਮਾਸਿਕ ਪਰਚੇ, ਤ੍ਰੈ ਮਾਸਿਕ ਪਰਚੇ ਨਿਕਲਦੇ ਰਹੇ ਆ।
1: ਜੀ ਜੀ ਬਿਲਕੁਲ ਠੀਕ ਹੈ।
0: ਹਾਂ, ਉਹਨਾਂ 'ਚ ਮੇਰੀਆਂ ਰਚਨਾਵਾਂ ਤਕਰੀਬਨ ਸ਼ਾਮਿਲ ਹੁੰਦੀਆਂ, ਹੁਣ ਤੱਕ ਹੁੰਦੀਆਂ ਜੀ ਸ਼ਾਮਿਲ।
1: ਸਰਦਾਰ ਆਤਮਾ ਸਿੰਘ ਚਿੱਟੀ ਜੀ, ਬਹੁਤ ਅੱਛੀ ਤੁਸੀਂ ਆਪਣੀ ਜੀਵਨ ਦੀ ਯਾਤਰਾ ਸਫਲ ਕਰਦੇ ਹੋ। ਜਦੋਂ ਏਕੇ ਦੀ ਖੁਸ਼ਬੋ ਤੋਂ ਲੈ ਕੇ
0: ਹਾਂਜੀ
1: ਬੁੱਝ ਕੇ ਬੱਚਿਓ ਤੁਸੀਂ ਦਿਖਾਓ, ਇੱਥੇ ਤੱਕ ਤੁਸੀਂ ਆਪਣੇ ਸਿਰਲੇਖ ਚੁਣੇ ਆ, ਇਹ ਸਿਰਲੇਖ ਜਦੋਂ ਚੁਣਦੇ ਹੋ ਕਿਸ ਤਰ੍ਹਾਂ ਦਾ ਉਪਰਾਲਾ ਕਰਦੇ ਹੋ?
0: ਹਾਂਜੀ, ਕਵਿਤਾ ਤਾਂ ਜਗ ਜਾਂ ਗੀਤ ਜਾਂ ਲੇਖ ਲਿਖਣਾ ਕਲਸੀ ਸਾਹਿਬ ਥੋੜ੍ਹਾ ਮੈਨੂੰ ਸੌਖਾ ਲੱਗਦਾ
1: ਜੀ ਜੀ,
0: ਪਰ ਜਦੋਂ ਕਿਸੇ ਕਿਤਾਬ ਦਾ, ਕਿਸੇ ਪੁਸਤਕ ਦਾ ਸਿਰਲੇਖ ਰੱਖਣਾ ਹੋਵੇ, ਨਾਂ ਰੱਖਣਾ ਹੋਵੇ ਨਾ
1: ਜੀ,
0: ਉਹ ਥੋੜ੍ਹਾ ਮੁਸ਼ਕਲ ਹੁੰਦਾ।
1: ਅੱਛਾ,
0: ਉਸ ਬਾਰੇ ਬੜਾ ਸੋਚ ਸਮਝ ਕੇ ਨਾਂ ਰੱਖਣਾ ਪੈਂਦਾ, ਕਈਆਂ ਦੀ ਸਲਾਹ ਲਈ ਦੀ, ਕਈਆਂ ਦੋਸਤਾਂ ਮਿੱਤਰਾਂ ਦੀ, ਕਈਆਂ ਲੇਖਕਾਂ ਨੂੰ ਪੁੱਛੀਦਾ ਬਈ ਮੈਂ ਆਹ ਨਾਂ ਰੱਖਣ ਲੱਗਾ, ਆਹ ਮੇਰੀਆਂ ਕਿਤਾਬਾਂ ਗੀਤ ਹਨ।
1: ਜੀ
0: ਇਹ ਥੋੜ੍ਹਾ ਜਿਹਾ ਔਖਾ ਕੰਮ ਹੈ, ਚਲੋ ਫਿਰ ਵੀ ਨਾਂ ਤਾਂ ਚੱਲਦੇ ਹਨ, ਸਾਰੀਆਂ ਕਿਤਾਬਾਂ ਦੇ ਨਾਂ ਰੱਖੇ ਹਨ।
1: ਕੋਈ ਸਲਾਹਕਾਰ ਵੀ ਤੁਹਾਡਾ ਨਾਲ ਹੁੰਦਾ?
0: ਹਾਂਜੀ, ਮੇਰਾ ਲੜਕਾ ਵੀ ਮੈਨੂੰ ਸਲਾਹ ਦਿੰਦਾ ਅਤੇ ਮੇਰੇ ਹੋਰ ਲੇਖਕ ਵੀ ਹਨ ਜਿਹੜੇ ਬਾਲ ਸਾਹਿਤ ਲਿਖਦੇ ਹਨ,
1: ਜੀ ਜੀ,
0: ਉਹਨਾਂ ਨਾਲ ਵੀ ਮੈਂ ਸੰਪਰਕ ਕਰਕੇ ਪੁੱਛ ਲੈਂਦਾ ਜੀ ਮੈਂ ਆਹ ਕਿਤਾਬ ਲਿਖੀ ਆ ਅਤੇ ਆਹ ਨਾਂ ਦੇਖੋ ਤਾਂ ਢੁਕਵਾਂ ਹੈ ਮੇਰਾ।
1: ਜੀ ਬਹੁਤ ਖੂਬ ਹੈ। ਜਦੋਂ ਇੱਕ ਲੇਖਕ ਲਿਖਦਾ ਹੈ ਔਰ ਕੋਈ ਵੀ ਕੰਮ ਕਰਦਾ ਹੋਊਗਾ ਜਾਂ ਕਵਿਤਾਵਾਂ ਲਿਖਦਾ ਜਾਂ ਵਾਰਤਾ ਲਿਖਦਾ, ਉਹਦੇ ਵਿੱਚ ਉਸਨੂੰ ਆਪ ਪੜ੍ਹਨਾ ਪੈਂਦਾ ਬਹੁਤ, ਤੁਸੀਂ ਕਿੰਨਾ ਕੁ ਪੜ੍ਹਦੇ ਹੋ?
0: ਮੈਂ ਜੀ ਬਾਲ ਸਾਹਿਤ ਤੋਂ ਇਲਾਵਾ ਨਾਵਲ, ਕਹਾਣੀਆਂ, ਸਫ਼ਰਨਾਮੇ, ਕਹਾਣੀਆਂ ਸੰਗ੍ਰਹਿ ਬਹੁਤ ਪੜ੍ਹੇ ਆ ਜੀ। ਅਸਲ 'ਚ ਮੈਂ ਜਦੋਂ ਪੜ੍ਹਦਾ ਹੀ ਸੀ ਨਾ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਕਲਾਸ ਵਿੱਚ, ਉਦੋਂ ਹੀ ਤਕਰੀਬਨ ਮੈਂ 200 ਕਿਤਾਬਾਂ ਸਾਰੀਆਂ ਵਿਧਾਵਾਂ ਵਿੱਚ, ਸਾਰੀਆਂ ਵਰਗੀਆਂ 'ਚ ਪੜ੍ਹੀਆਂ ਸੀ।
1: ਬਹੁਤ ਖੂਬ ਹੈ।
0: ਇਹ ਮੇਰਾ ਇੱਕ ਸ਼ੌਂਕ ਸੀ ਕਿ ਮੈਂ ਕਿਤਾਬਾਂ ਪੜ੍ਹਦਾ ਰਹਾਂ। ਸੋ ਹੁਣ ਵੀ ਮੈਂ ਵੱਖ ਵੱਖ ਵਿਧਾਵਾਂ ਵਿੱਚ, ਵੱਖ ਵੱਖ ਵਨਗੀਆਂ 'ਚ ਕਿਤਾਬਾਂ ਪੜ੍ਹਦਾ ਰਹਿੰਦਾ। ਇਹ ਕਲਸੀ ਸਾਹਿਬ, ਇੱਕ ਮੈਂ ਹੋਰ ਵੀ ਦੱਸਣਾ ਚਾਹੁੰਦਾ
1: ਜੀ
0: ਕਿ ਮੇਰੇ ਪਾਸ ਕਿਤਾਬਾਂ ਦਾ ਬਹੁਤ ਭਾਰੀ ਸਟਾਕ ਹੈ।
1: ਵਾਹ!
0: ਇਸ ਵੇਲੇ ਮੇਰੇ ਪਾਸ, ਮੇਰੇ ਰਜਿਸਟਰ ਲਾਇਆ ਹੋਇਆ ਮੇਰਾ, ਉਹਦੇ ਵਿੱਚ 810 ਕਿਤਾਬਾਂ ਸ਼ਾਮਲ ਹਨ।
1: ਬਹੁਤ ਖੂਬ, ਮੁਬਾਰਕ ਹੈ ਜੀ ਤੁਹਾਨੂੰ।
0: ਬਹੁਤਾ ਕਲਸੀ ਸਾਹਿਬ ਉਹਦੇ 'ਚ ਬਾਲ ਸਾਹਿਤ ਵੈਸੇ ਜ਼ਿਆਦਾ ਹੈ, ਬਾਲ ਸਾਹਿਤ, ਬਾਲ ਕਹਾਣੀਆਂ, ਬਾਲ ਕਵਿਤਾਵਾਂ, ਬਾਲ ਗੀਤ, ਬਾਲ ਨਾਵਲ, ਬਾਲ ਸਫ਼ਰਨਾਮੇ, ਬਾਲ ਨਾਟਕ
1: ਜੀ,
0: ਹਰ ਕਲਮਨਗੀ ਦੀਆਂ ਕਿਤਾਬਾਂ ਮੇਰੇ ਪਾਸ ਅੱਜ ਮੌਜੂਦ ਹਨ ਅਤੇ ਮੈਂ ਹੁਣ ਵੀ ਕਿਤਾਬਾਂ, ਰਸਾਲੇ ਖਰੀਦਦਾ ਰਹਿੰਦਾ, ਪੜ੍ਹਦਾ ਰਹਿੰਦਾ।
1: ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ।
0: ਪੜ੍ਹਨਾ ਬਹੁਤ ਪੈਂਦਾ ਜੀ ਲੇਖਕ ਨੂੰ,
1: ਹਰ ਇਨਸਾਨ ਨੂੰ ਤਾਂ ਉਮਰ ਵਿਦਿਆਰਥੀ ਬਣ ਕੇ ਰਹਿਣਾ ਚਾਹੀਦਾ।
0: ਬਿਲਕੁਲ ਜੀ।
1: ਅੱਛਾ, ਜਦੋਂ ਤੁਸੀਂ ਜਲੰਧਰ ਆਕਾਸ਼ਵਾਣੀ ਦਾ ਜ਼ਿਕਰ ਕੀਤਾ, ਅੱਜ ਵੀ ਤੁਸੀਂ ਸਾਡੇ ਇਸ ਰੂਬਰੂ ਪ੍ਰੋਗਰਾਮ 'ਚ ਬੈਠੇ ਹੋ,
0: ਹਾਂਜੀ,
1: ਤੁਸੀਂ ਆਕਾਸ਼ਵਾਣੀ ਜਲੰਧਰ ਦੇ ਜਿਹੜੇ ਪ੍ਰੋਗਰਾਮ ਹੈ, ਕਿਹੜੀਆਂ ਕਿਹੜੀਆਂ 'ਚ ਤੁਸੀਂ ਕੰਮ ਕੀਤਾ, ਕਿਹਨਾਂ ਕਿਹਨਾਂ 'ਚ ਤੁਸੀਂ ਆਪਣੇ ਪ੍ਰੋਗਰਾਮ ਦਿੱਤੇ?
0: ਹਾਂਜੀ, ਮੈਂ ਜੀ ਦੱਸਣਾ ਚਾਹੁੰਦਾ ਕਿ ਮੈਂ ਆਕਾਸ਼ਵਾਣੀ ਜਲੰਧਰ ਦਾ ਬਹੁਤ ਪੁਰਾਣਾ ਵਾਰਤਾਕਾਰ ਹਾਂ। ਮੇਰੀ ਪਹਿਲੀ ਲਿਖੀ ਕਹਾਣੀ ਜੀ ਪ੍ਰੋਫੈਸਰ,
1: ਠੀਕ,
0: 17 ਸਤੰਬਰ 1974 ਨੂੰ ਯੁਵਾਣੀ ਪ੍ਰੋਗਰਾਮ 'ਚ ਪੇਸ਼ ਹੋਈ ਸੀ।
1: 1974
0: ਇਹ ਤਕਰੀਬਨ 52 ਸਾਲ ਹੋ ਗਿਆ ਜੀ। ਅਤੇ ਉਸ ਵੇਲੇ ਮੈਨੂੰ ਇਹ ਵੀ ਯਾਦ ਆ ਵੀ ਮੈਨੂੰ ਫੀਸ 26 ਰੁਪਏ 50 ਪੈਸੇ ਮਿਲੀ ਸੀ
1: ਜੀ।
0: ਹਾਂ, ਅਤੇ ਮੇਰੀ ਪਹਿਲੀ ਕਵਿਤਾ
1: ਜੀ
0: ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ 'ਚ, ਉਦੋਂ ਪ੍ਰੋਗਰਾਮ ਚੱਲਦਾ ਹੁੰਦਾ ਸੀ ਬਾਲਵਾੜੀ
1: ਜੀ,
0: ਸੋਮਵਾਰ ਨੂੰ ਆਉਂਦਾ ਹੁੰਦਾ ਸੀ, ਉਹਦੇ 'ਚ ਮੇਰੀ ਇੱਕ ਕਹਾਣੀ 10 ਮਾਰਚ 1975 ਨੂੰ ਪ੍ਰਸਾਰਿਤ ਹੋਈ ਸੀ ਜੀ।
1: ਜੀ ਜੀ ਜੀ
0: ਅਤੇ ਰੋਜ਼ਾਨਾ ਦਿਹਾਤੀ ਪ੍ਰੋਗਰਾਮ 'ਚ ਹਾਸ ਵਿਅੰਗ ਵਾਰਤਾ ਪੇਸ਼ ਹੋਈ ਸੀ ਰੱਬ ਬਚਾਵੇ ਮੰਗ ਖੋਰਿਆਂ ਤੋਂ, 13 ਅਕਤੂਬਰ 1982। ਮੈਂ ਦੱਸਣਾ ਚਾਹੁੰਦਾ ਜੀ ਉਸ ਵੇਲੇ ਜਿੰਨੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਚੱਲਦੇ ਸੀ
1: ਜੀ,
0: ਉਦੋਂ ਚੱਲਦੇ ਸੀਗੇ ਬਾਲ ਜਗਤ, ਫੁੱਲ ਝੜੀ, ਬਾਲਵਾੜੀ, ਦਿਹਾਤੀ ਪ੍ਰੋਗਰਾਮ, ਸਕੂਲ ਬਰੋਡਕਾਸਟ, ਜੀਵਨ ਜਾਚ
1: ਜੀ,
0: ਨਵੇਂ ਆਕਾਸ਼, ਨਾਰੀ ਸੰਸਾਰ
1: ਜੀ,
0: ਚੰਗੀ ਸਿਹਤ
1: ਜੀ ਜੀ,
0: ਅਤੇ ਗੁਰਬਾਣੀ ਵਿਚਾਰ
1: ਜੀ,
0: ਇਹਨਾਂ ਸਾਰਿਆਂ ਪ੍ਰੋਗਰਾਮਾਂ 'ਚ ਮੇਰੀ ਜਾਂ ਤਾਂ ਵਾਰਤਾ ਪੇਸ਼ ਹੋਈ, ਜਾਂ ਮੇਰੀ ਕਵਿਤਾ ਪੇਸ਼ ਹੋਈ, ਜਾਂ ਮੇਰਾ ਗੀਤ ਪੇਸ਼ ਹੋਇਆ, ਅਤੇ ਜਾਂ ਮੇਰੀ ਕੋਈ ਨਾ ਕੋਈ ਮੁਲਾਕਾਤ ਪ੍ਰਸਾਰਿਤ ਹੋਈ।
1: ਬਹੁਤ ਅੱਛੇ, ਬਹੁਤ ਅੱਛੇ।
0: ਇਸ ਤੋਂ ਇਲਾਵਾ ਇੱਕ ਗੱਲ ਮੈਂ ਹੋਰ ਕਲਸੀ ਸਾਹਿਬ ਵੀ ਕਹਿਣਾ ਚਾਹੁੰਦਾ
1: ਜੀ ਜੀ,
0: ਜੋ ਰੋਜ਼ਾਨਾ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ

0: जी
1: उस प्रोग्राम च मैं श्री गुरु ग्रंथ साहिब जी का लड़ीवार पाठ से व्याख्या 74 शब्दों की वक् वक् समय से कर चुका जी।
0: वाह जी वाह,
1: हाँ मैनू एक शौक
0: इस गल की मुबारक है और आकाशवाणी भी माण है तुहाडे ते बहुत ज़्यादा। अच्छा जदों आपां आत्मा सिंह चिट्टी जी
1: हाँ जी
0: ये कवितावां लिखते हैं, मैनू इस तरह का कई बार लगता रहिंदा है कि स्कूली सिलेबस के नाल मिलदियां जुलदियां है।
1: हाँ जी,
0: किस की कहना चाहोगे?
1: हाँ जी, मेरिया जी बहुत सारिया रचनावां जिहड़ियां आ ना वह क्योंकि जिहड़ियां सिलेबस बनते आ
0: जी
1: सरकारां बनाउंदी, पंजाब सरकार बनाउंदी जां SC बनाउंदी, कोई भी बनाउंदा, उन्हां सारियां किताबां च जो CBSE दियां छपदियां जां पंजाब सरकार दियां छपदियां उहदे च मेरियां रचनावां छपदियां रहिंदियां जी।
0: जी जी,
1: तकरीबन 40 कु किताबां च मेरियां वख वख रचनावां हुण तक शामिल हो चुकियां
0: सिलेबस दे विच।
1: सिलेबस विच, सिलेबस दी किताबां च।
0: बहुत अच्छी गल है जी,
1: ये बहुत माण वाली गल है जी,
0: बहुत अच्छी गल है जी।
1: हाँ जी,
0: ਅਤੇ ਜਦੋਂ ਆਪਾਂ ਸ਼੍ਰੋਮਣੀ ਪੁਰਸਕਾਰ ਅਵਾਰਡ ਤੁਹਾਨੂੰ ਮਿਲਿਆ,
1: ਹਾਂਜੀ,
0: ਇਸ ਤੋਂ ਇਲਾਵਾ ਫਿਰ ਤੁਸੀਂ ਹੋਰ ਕਿਹੜੇ ਕਿਹੜੇ ਸਨਮਾਨ ਪ੍ਰਾਪਤ ਕੀਤੇ?
1: ਹੋਰ ਬਹੁਤ ਸਾਰੇ ਜੀ, ਵੱਖ ਵੱਖ ਅਦਾਰਿਆਂ 'ਚ ਮੈਨੂੰ ਬਹੁਤ ਸਾਰੇ ਸਨਮਾਨ ਮਿਲੇ। ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਵੱਖ ਵੱਖ ਸਮਿਆਂ 'ਤੇ, ਹੋਰ ਵੀ ਬਹੁਤ ਸਾਰੇ ਅਦਾਰਿਆਂ ਵੱਲੋਂ, ਸਾਹਿਤਕ ਸਭਾਵਾਂ ਵੱਲੋਂ, ਸਕੂਲਾਂ ਕਾਲਜਾਂ ਵੱਲੋਂ, ਸਾਹਿਤ ਕਲਾਵਾਂ ਸੱਭਿਆਚਾਰਕ ਮੰਚ ਵੱਲੋਂ
0: ਜੀ
1: ਬਹੁਤ ਸਾਰੇ ਇਨਾਮ ਪ੍ਰਾਪਤ ਹੋਏ ਆ।
0: ਠੀਕ,
1: ਖੇਡ ਅਤੇ ਸੱਭਿਆਚਾਰਕ ਕਲੱਬ ਪਿੰਡ ਚਿੱਟੀ ਸਥਾਪਿਤ ਹੈ ਸਾਡੇ ਪਿੰਡ 'ਚ, ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਵਿੱਚੋਂ 2 ਇਨਾਮ ਸਨਮਾਨ ਮੈਨੂੰ ਪ੍ਰਾਪਤ ਹੋਏ ਹਨ।
0: ਬਹੁਤ ਅੱਛੀ ਗੱਲ ਹੈ।
1: ਸੋ ਹੁਣ ਤੱਕ ਮੈਨੂੰ ਤਕਰੀਬਨ 300 ਦੇ ਕਰੀਬ ਇਨਾਮ ਸਨਮਾਨ ਵੱਖ ਵੱਖ ਅਦਾਰਿਆਂ ਵੱਲੋਂ, ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ ਪ੍ਰਾਪਤ ਹੋ ਚੁੱਕੇ ਹਨ।
0: ਮੁਬਾਰਕ ਹੋਵੇ। ਅੱਛਾ ਆਤਮਾ ਸਿੰਘ ਚਿੱਟੀ ਜੀ, ਜਦੋਂ ਆਪਾਂ ਬਾਲ ਸਾਹਿਤ ਲਿਖਦੇ ਹਾਂ, ਕਵਿਤਾ ਲਿਖਦੇ ਹਾਂ, ਅਤੇ ਉਹਦੇ ਵਿੱਚ ਤੁਕਾਂਤ ਦੀ ਵਰਤੋਂ, ਲੈ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ?
1: ਬੱਚਿਆਂ ਲਈ ਜੋ ਸਾਹਿਤ ਕਲਸੀ ਸਾਹਿਬ ਲਿਖਿਆ ਜਾਂਦਾ ਨਾ
0: ਜੀ,
1: ਉਹਦੇ 'ਚ ਤੁਕਬੰਦੀ, ਵਜਨ, ਲੈ, ਰਵਾਨਗੀ ਇਹ ਬਹੁਤ ਜ਼ਰੂਰੀ ਹੁੰਦੀ ਜੀ।
0: ਜੀ ਜੀ ਜੀ,
1: ਤੁਕਬੰਦੀ ਤੋਂ ਬਿਨਾਂ ਤੁਕਾਂਤ ਰਹਿਤ ਕਵਿਤਾ
0: ਠੀਕ
1: ਬੱਚਿਆਂ 'ਤੇ ਬਹੁਤਾ ਪ੍ਰਭਾਵ ਹੀ ਨਹੀਂ ਪਾ ਸਕਦੀ।
0: ਜੀ ਜੀ,
1: ਸੋ ਮੈਂ ਹਮੇਸ਼ਾ ਹੀ ਤੁਕਬੰਦੀ ਵਾਲੀ ਕਵਿਤਾ ਬੱਚਿਆਂ ਲਈ ਅਤੇ ਸਰਲ
0: ਜੀ
1: ਛੋਟੀ ਬਹਿਰ ਵਾਲੀ ਜਿਹੜੀ ਕਵਿਤਾ ਹੈ, ਗੀਤ ਹੈ, ਉਹ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਪਾਉਂਦਾ। ਸੋ ਮੈਂ ਕੋਸ਼ਿਸ਼ ਕੀਤੀ ਹੈ ਆਪਣੀ ਸਾਰੀ ਜ਼ਿੰਦਗੀ 'ਚ
0: ਛੋਟੀ ਬਹਿਰ ਰੱਖਣੀ,
1: ਆ ਛੋਟੀ ਬਹਿਰ ਰੱਖਣੀ ਅਤੇ ਗੁੰਝਲਦਾਰ ਸ਼ਬਦਾਂ ਦੀ ਵਰਤੋਂ, ਔਖੇ ਸ਼ਬਦਾਂ ਦੀ, ਸ਼ਬਦਾਵਲੀ ਦੀ ਵਰਤੋਂ ਤੋਂ ਸੰਕੋਚ ਕਰਨਾ ਜੀ ਵੱਧ ਤੋਂ ਵੱਧ।
0: ਅੱਛੀ ਗੱਲ, ਬਹੁਤ ਅੱਛੀ ਗੱਲ ਹੈ,
1: ਬਚਣਾ ਚਾਹੀਦਾ।
0: ਅੱਛਾ, ਐਡਾ ਤੁਸੀਂ ਸਮਾਜ ਦੇ ਵਾਸਤੇ ਕੰਮ ਕਰਦੇ ਹੋ,
1: ਹਾਂਜੀ,
0: ਰਚਨਾਵਾਂ ਲਿਖਦੇ ਹੋ ਬੱਚਿਆਂ ਵਾਸਤੇ, ਹੋਰ ਵੀ ਬੜਾ ਕੁਛ ਕਰਦੇ ਹੋ, ਇਸ ਤੋਂ ਇਲਾਵਾ ਜਦੋਂ ਪਿੰਡ ਦੇ ਵਿੱਚ ਕੋਈ ਸਰਗਰਮੀਆਂ ਹੁੰਦੀਆਂ ਉੱਥੇ ਤੁਹਾਡਾ ਕਿਸ ਤਰ੍ਹਾਂ ਰੋਲ ਹੁੰਦਾ ਹੈ?
1: ਹਾਂਜੀ, ਪਿੰਡ 'ਚ ਮੇਰੀਆਂ ਕਾਫੀ ਸਰਗਰਮੀਆਂ ਰਹੀਆਂ। ਸਾਡੇ ਪਿੰਡ ਹਰ ਸਾਲ ਇੱਕ ਟੂਰਨਾਮੈਂਟ ਹੁੰਦਾ, ਉਹਦਾ ਮੈਂ ਬਹੁਤ ਲੰਮਾ ਸਮਾਂ ਸਟੇਜ ਦਾ ਕੰਮ ਕੀਤਾ ਹੈ, ਸਟੇਜ ਸੈਕਟਰੀ ਰਿਹਾ ਉਹਦਾ।
0: ਬਹੁਤ ਠੀਕ।
1: ਇਸ ਤੋਂ ਇਲਾਵਾ ਜੀ, ਅਸੀਂ ਕਲਸੀ ਸਾਹਿਬ ਵੱਖ ਵੱਖ ਸਮਿਆਂ 'ਤੇ ਆਪਣੇ ਪਿੰਡ ਚਿੱਟੀ ਵਿਖੇ ਨਾਟਕ ਖੇਡਿਆ ਜੀ।
0: ਅੱਛਾ ਜੀ,
1: ਹਾਂ,
0: ਵਾਹ,
1: ਇਹ ਮੇਰਾ ਇੱਕ ਵੱਖਰਾ ਸ਼ੌਕ ਸੀ। ਤੋ ਇਹ ਕੇਸਰੋ ਨਾਟਕ ਹੈ ਇੱਕ
0: ਜੀ,
1: ਆਪਣੇ ਬਲਵੰਤ ਗਾਰਗੀ ਦਾ ਜੋ ਬਹੁਤ ਮਸ਼ਹੂਰ ਨਾਟਕ ਹੈ
0: ਜੀ ਜੀ,
1: ਉਹ ਅਸੀਂ ਸੰਨ 1964 'ਚ ਆਪਣੇ ਪਿੰਡ 'ਚ ਖੇਡਿਆ ਸੀ।
0: ਵਾਹ ਵਾਹ।
1: ਹਾਂ, ਅਤੇ 1966 ਵਿੱਚ ਇੱਕ ਹੋਰ ਨਾਟਕ ਸਿਆੜ
0: ਜੀ,
1: ਜੋ ਜਲੰਧਰ ਦੇ ਇੱਕ ਲੇਖਕ ਹਨ ਬਹੁਤ ਪ੍ਰਸਿੱਧ, ਪਿਆਰਾ ਸਿੰਘ ਜੀ ਭੋਗਲ
0: ਜੀ,
1: ਉਹਨਾਂ ਦਾ ਨਾਟਕ ਖੇਡ ਚੁੱਕੇ ਹਾਂ। ਗੁਰਦਿਆਲ ਸਿੰਘ ਫੁੱਲ ਦਾ ਇੱਕ ਨਾਟਕ ਸੀ ਨਾਨਕ ਨਾਮ ਸੰਭਾਲ ਤੂੰ,
0: ਹਾਂਜੀ,
1: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਅਸੀਂ ਖੇਡਿਆ ਸੀ 1980 'ਚ
0: ਜੀ ਜੀ ਜੀ।
1: ਸੋ ਅਸੀਂ ਅਜਮੇਰ ਸਿੰਘ ਉਲੱਖ ਦਾ ਨਾਟਕ ਵੀ ਖੇਡਿਆ ਹੈ, ਬਗਾਨੇ ਬੋਰਡ ਦੀ ਸ਼ਾਹ।
0: ਠੀਕ ਹੈ ਜੀ,
1: ਇਹ ਮੇਰਾ ਇੱਕ ਵੱਖਰਾ ਸ਼ੌਕ ਹੈ ਜੋ ਅਸੀਂ ਵੱਖ ਵੱਖ ਸਮਿਆਂ 'ਤੇ ਆਪਣੇ ਪਿੰਡ ਚਿੱਟੀ ਵਿਖੇ
0: ਜੀ
1: ਇਹਨਾਂ ਨਾਟਕਾਂ ਦਾ ਰੰਗਮੰਚ 'ਤੇ ਖੇਡਿਆ ਜੀ, ਆਪਣੇ ਕਲਾਕਾਰਾਂ ਤੋਂ ਖੜਾਏ ਆ।
0: ਠੀਕ,
1: ਮੈਂ ਵੀ ਉਹਦੇ 'ਚ ਰੋਲ ਕਰਦਾ ਰਿਹਾ।
0: ਅੱਛਾ ਜੀ,
1: ਅਤੇ ਨਿਰਦੇਸ਼ਨ ਵੀ ਮੈਂ ਹੀ ਕਰਦਾ ਰਿਹਾ ਜੀ ਨਾਟਕਾਂ ਦਾ।
0: ਬਹੁਤ ਅੱਛੀ ਗੱਲ ਹੈ। ਆਤਮਾ ਸਿੰਘ ਚਿੱਟੀ ਜੀ, ਤੁਸੀਂ ਬੜੀ ਅੱਛੀ ਜਾਣਕਾਰੀ ਦੇ ਰਹੇ ਹੋ ਆਪਣੇ ਸਫ਼ਰ ਦੀ, ਜ਼ਿੰਦਗੀ ਦੇ ਸਫ਼ਰ ਦੀ, ਬੱਚਿਆਂ ਦੇ ਨਾਲ ਤੁਹਾਡਾ ਰੂਬਰੂ ਹੋਣਾ ਬੜਾ ਚੰਗਾ ਲੱਗਿਆ। ਕਿ ਇੱਕ ਅਧਿਆਪਕ ਹੋਣ ਦੇ ਨਾਤੇ ਚਿੱਟੀ ਸਾਹਿਬ,
1: ਹਾਂਜੀ,
0: ਤੁਸੀਂ ਜਮਾਤ ਵਿੱਚ ਬੱਚਿਆਂ ਦੇ ਹਾਵ ਭਾਵ ਦੇਖਦੇ ਹੋ,
1: ਹਾਂ,
0: ਹਾਂਜੀ।

0: ਫਿਰ ਕਦੇ ਕਿਸੇ ਬੱਚੇ ਦੀ ਗੱਲ ਤੁਹਾਨੂੰ ਟੁੰਬ ਗਈ ਹੋਵੇ ਜਿਹਨੇ
1: ਹਾਂਜੀ
0: ਤੁਹਾਨੂੰ ਲਿਖਣ ਵਾਸਤੇ ਪ੍ਰੇਰਿਤ ਕੀਤਾ ਹੋਵੇ?
1: ਹਾਂਜੀ, ਤੁਸੀਂ ਬੜਾ ਵਧੀਆ ਪ੍ਰਸ਼ਨ ਕੀਤਾ ਜੀ ਕਲਸੀ ਸਾਹਿਬ। ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ,
0: ਜੀ
1: ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲ ਹੋਈਆਂ
0: ਜੀ ਜੀ
1: ਅਤੇ ਬੱਚੇ ਸਕੂਲ ਆਏ ਅਤੇ ਬੱਚਿਆਂ ਨੂੰ ਮੈਂ ਵੱਖ ਵੱਖ ਪੁੱਛਦਾ ਰਿਹਾ ਵੀ ਤੁਸੀਂ ਕਿੱਥੇ ਗਏ, ਤੁਸੀਂ ਕਿੱਥੇ ਗਏ। ਇੱਕ ਬੱਚਾ ਕਹਿੰਦਾ ਜੀ ਮੈਂ ਆਪਣੇ ਨਾਨਕੇ ਗਿਆ ਸੀਗਾ,
0: ਜੀ
1: ਉੱਥੇ ਮੈਂ ਬਹੁਤ ਮੌਜਾਂ ਲਈਆਂ ਜੀ,
0: ਹਾਂ
1: ਬੜਾ ਖਾਧਾ ਪੀਤਾ, ਬੜੀਆਂ ਇੱਲਤਾਂ ਕੀਤੀਆਂ, ਸ਼ਰਾਰਤਾਂ ਕੀਤੀਆਂ। ਉਹਨੇ ਮੈਨੂੰ ਇੱਦਾਂ ਜਦੋਂ ਵਾਰਤਾ ਦੱਸੀ ਆਪਣੀ, ਤਾਂ ਮੈਂ ਉਦੋਂ ਮੇਰੇ ਮਨ 'ਚ ਕੋਈ ਸ਼ਬਦ ਜੁੜ ਗਿਆ, ਤਾਂ ਮੈਂ ਕਵਿਤਾ ਲਿਖੀ ਆ ਜੀ, ਉਦੋਂ ਗੀਤ
0: ਅੱਛਾ
1: ਲਿਖਿਆ ਇੱਕ,
0: ਠੀਕ
1: ਅਤੇ ਮੈਂ ਉਹ ਤੁਹਾਨੂੰ ਇਸ ਪ੍ਰੋਗਰਾਮ 'ਚ ਇਹ ਸੁਣਾਉਣਾ ਚਾਹੁੰਦਾ ਜੀ।
0: ਸੁਣਾਓ
1: ਅਤੇ ਉਹ
0: ਜੀ।
1: ਗੀਤ ਮੈਂ ਫਿਰ ਬੱਚੇ ਦੇ ਹਾਵ ਭਾਵ ਸਮਝ ਕੇ ਲਿਖਿਆ ਜੀ।
0: ਜੀ
1: ਬੜੀਆਂ ਮੌਜਾਂ ਲਈਆਂ ਸੀ ਛੁੱਟੀਆਂ ਵਿੱਚ ਨਾਨਕੇ ਜਾ ਕੇ,
0: ਵਾਹ
1: ਬੜੀਆਂ ਮੌਜਾਂ ਲਈਆਂ ਸੀ ਛੁੱਟੀਆਂ ਵਿੱਚ ਨਾਨਕੇ ਜਾ ਕੇ, ਜਿਹੜੀ

0: ਟਲਿਆ ਕੇ
1: ਜੀ
0: ਜਿੱਥੇ ਮਰਜ਼ੀ ਖੇਡਦੇ ਸੀ, ਹਰ ਪਾਸੇ ਜਾਣ ਦੀਆਂ ਛੋਟਾਂ, ਖੁੱਲ੍ਹਾ ਖਾ ਪੀ ਲੈਂਦੇ ਸੀ, ਨਹੀਂ ਸਾਡੇ ਨਾਨਕੇ ਤੋਟਾਂ। ਘਰ ਦਿਲ ਹੁਣ ਲੱਗਦਾ ਨਹੀਂ, ਮਾਸੀਆਂ ਮਾਮੀਆਂ ਕੋਲੋਂ ਆ ਕੇ ਬੜੀਆਂ ਮੌਜਾਂ ਲਈਆਂ ਸੀ, ਐਤਕੀ ਪਿੰਡ ਨਾਨਕੇ ਜਾ ਕੇ
1: ਵਾਹ ਵਾਹ ਵਾਹ।
0: ਨਾਨਕੀ ਰਹਿ ਕੇ ਛੁੱਟੀਆਂ 'ਚ ਅਸੀਂ ਐਸ਼ਾਂ ਖੂਬ ਉਡਾਈਆਂ, ਬੜੇ ਬੁੱਲੇ ਲੁੱਟਦੇ ਸੀ, ਨਹੀਂ ਕੀਤੀਆਂ ਕੋਈ ਪੜ੍ਹਾਈਆਂ, ਆਪਣੀ ਨੀਂਦੇ ਸੌਂਦੇ ਸੀ, ਘਰੋਂ ਗਏ ਸੀ ਕੰਮ ਮੁਕਾ ਕੇ, ਆਪਣੀ ਨੀਂਦੇ ਸੌਂਦੇ ਸੀ, ਘਰੋਂ ਗਏ ਸੀ ਕੰਮ ਮੁਕਾ ਕੇ ਬੜੀਆਂ ਮੌਜਾਂ ਲਈਆਂ ਸੀ, ਪਿੰਡ ਨਾਨਕੇ ਜਾ ਕੇ ਨਾਨੀ ਰੋਜ਼ ਆਖਦੀ ਰਹੀ, ਨਾ ਹੁਣ ਵੇਲੇ ਵਕਤ ਗਵਾਇਓ, ਤੁਹਾਡਾ ਭਲਾ ਸੋਚਦੀ ਹਾਂ, ਥੋੜ੍ਹਾ ਪੜ੍ਹਨ 'ਚ ਸਮਾਂ ਲਗਾਇਓ, ਪਕਵਾਨ ਚੇਤੇ ਆਉਂਦੇ ਨੇ ਜੋ ਖਿਲਾਏ ਸੀ ਰੋਜ਼ ਬਣਾ ਕੇ,
1: ਵਾਹ
0: ਪਕਵਾਨ ਚੇਤੇ ਆਉਂਦੇ ਨੇ ਜੋ ਖਿਲਾਏ ਸੀ ਰੋਜ਼ ਬਣਾ ਕੇ, ਬੜੀਆਂ ਮੌਜਾਂ ਲਈਆਂ ਸੀ ਛੁੱਟੀਆਂ ਵਿੱਚ ਪਿੰਡ ਨਾਨਕੇ ਜਾ ਕੇ,
1: ਜੀ
0: ਉਹ ਮੌਜਾਂ ਭੁੱਲਦੀਆਂ ਨਹੀਂ ਜੋ ਪਿੰਡ ਨਾਨਕੇ ਕਰੀਆਂ।
1: ਬਹੁਤ ਠੀਕ ਹੈ ਜੀ। ਅੱਛਾ, ਇਹ ਤਾਂ ਤੁਸੀਂ ਇਸ਼ਾਰਾ ਲੈ ਲਿਆ ਬੱਚਿਆਂ ਦੇ ਕਵਿਤਾ ਦੇ ਵਿੱਚੋਂ, ਬੱਚਿਆਂ ਦੇ ਖੇਡ ਦੇ ਵਿੱਚੋਂ, ਕਿ ਕਿਸ ਤਰ੍ਹਾਂ ਸਿਰਲੇਖ ਆਪਣਾ ਲੈਂਦੇ ਹੋ, ਤੁਸੀਂ ਚੁਣਦੇ ਹੋ। ਅੱਛਾ ਆਤਮ ਸਿੰਘ ਚਿੱਟੇ ਜੀ, ਸੁਣੋ ਬੱਚੋ ਗੀਤ ਸੁਣਾਵਾਂ। ਇਸ ਚੀਜ਼ ਨੂੰ ਲੈ ਕੇ ਅੱਜ ਦੇ ਬੱਚੇ ਦੇਖਣਾ ਜ਼ਿਆਦਾ ਪਸੰਦ ਕਰਦੇ ਆ, ਪੜ੍ਹਨਾ ਸੁਣਨਾ ਘੱਟ ਕਰਦੇ ਨੇ, ਕੀ ਕਾਰਨ ਹੈ?
0: ਹਾਂ, ਕੁਦਰਤੀ ਜੀ ਸਮਾਂ ਬਦਲ ਰਿਹਾ, ਕਿਉਂਕਿ ਨੈੱਟ ਦਾ ਸਮਾਂ ਹੈ, ਮੋਬਾਈਲ ਦਾ ਸਮਾਂ ਹੈ, ਟੀ ਵੀ ਦਾ ਸਮਾਂ ਹੈ
1: ਜੀ।
0: ਸੋ ਬੱਚੇ ਥੋੜ੍ਹਾ ਇਹ ਕਿਤਾਬ ਤੋਂ ਪੜ੍ਹਨਾ ਘੱਟ ਚਾਹੁੰਦੇ ਆ
1: ਜੀ।
0: ਉਹ ਚਾਹੁੰਦੇ ਵੀ ਸਾਨੂੰ ਵੀਡੀਓ ਮਿਲ ਜਾਵੇ ਜਾਂ ਕੋਈ ਆਵਾਜ਼ ਉਹਦੇ ਸਾਨੂੰ ਪ੍ਰਾਪਤ ਹੋ ਜਾਏ।
1: ਵਾਹ,
0: ਇਹ ਕੁਦਰਤੀ ਵਰਤਾਰਾ ਹੋ ਗਿਆ ਜੀ ਕਰਸੀ ਸਾਹਿਬ, ਅਤੇ ਚਲੋ ਐਸੀ ਗੱਲ ਨਹੀਂ, ਫਿਰ ਵੀ ਲੇਖਕਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਵੱਡੇ ਵੱਡੇ ਲੇਖਕਾਂ ਦੀਆਂ, ਬਾਲ ਸਾਹਿਤਕ ਦੀਆਂ ਛਪਦਾ ਰਹੀਆਂ ਹੀ ਹਨ
1: ਜੀ,
0: ਬੱਚੇ ਪੜ੍ਹਦੇ ਹਨ, ਕਿਉਂਕਿ ਅਧਿਆਪਕਾਂ ਨੇ ਉਹਨਾਂ 'ਚ ਸ਼ੌਕ ਪੈਦਾ ਕਰਨਾ ਹੁੰਦਾ, ਕਿਉਂਕਿ ਸਿਲੇਬਸ ਦੀਆਂ ਕਿਤਾਬਾਂ ਤਾਂ ਬੱਚੇ ਪੜ੍ਹਦੇ ਹੀ ਆ
1: ਜੀ।
0: ਇਹ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਆ ਕਿ ਬੱਚਿਆਂ ਨੂੰ ਸਿਲੇਬਸ ਤੋਂ ਇਲਾਵਾ ਜਿਹੜੀਆਂ ਹੋਰ ਪੁਸਤਕਾਂ ਹਨ, ਹੋਰ ਕਿਤਾਬਾਂ ਹਨ
1: ਜੀ ਜੀ ਜੀ ਜੀ,
0: ਉਹ ਪੜ੍ਹਨ ਲਈ ਪ੍ਰੇਰੇ ਉਹਨਾਂ ਨੂੰ,
1: ਵਾਹ
0: ਪ੍ਰੇਰਿਤ ਕਰੇ,
1: ਬਹੁਤ ਠੀਕ,
0: ਤਾਂ ਬੱਚੇ ਸਾਹਿਤ ਨਾਲ, ਬਾਲ ਸਾਹਿਤ ਨਾਲ ਜੁੜੇ ਰਹਿਣਗੇ,
1: ਜੁੜੇ ਰਹਿਣਗੇ। ਠੀਕ ਹੈ। ਅੱਛਾ ਆਤਮ ਸਿੰਘ ਚਿੱਟੇ ਜੀ, ਬੜਾ ਅੱਛਾ ਸਫ਼ਰ ਤੁਸੀਂ ਸਾਡੇ ਨਾਲ ਸਾਂਝਾ ਕਰ ਰਹੇ ਹੋ ਬਾਲ ਸਾਹਿਤ ਦਾ। ਬਾਲ ਸਾਹਿਤ ਲਿਖਣ ਵੇਲੇ ਜਦੋਂ ਆਪਾਂ ਉਪਰਾਲਾ ਕੀਤਾ, ਕਿਹੜੇ ਸ਼ਬਦਾਂ ਤੋਂ ਤੁਸੀਂ ਪਰਹੇਜ਼ ਕਰਦੇ ਹੋ, ਕਿਹੜੇ ਸ਼ਬਦ ਵਿੱਚ ਹੋਣੇ ਚਾਹੀਦੇ ਨੇ?
0: ਹਾਂਜੀ, ਮੈਂ ਕਲਸੀ ਸਾਹਿਬ ਕੋਸ਼ਿਸ਼ ਕਰਦਾ ਬਈ ਬੱਚਿਆਂ ਦੀ ਮਾਨਸਿਕ ਪੱਧਰ ਅਨੁਸਾਰ ਜੋ ਸ਼ਬਦਾਵਲੀ ਹੈ
1: ਜੀ
0: ਉਹ ਵਰਤੀ ਜਾਵੇ, ਬੱਚਿਆਂ ਦੀ ਉਮਰ ਮੁਤਾਬਕ ਜੋ ਸ਼ਬਦ ਹਨ, ਜੋ ਸ਼ਬਦਾਵਲੀ ਹੈ, ਭਾਰੇ ਸ਼ਬਦਾਂ ਤੋਂ
1: ਜੀ,
0: ਵਜ਼ਨਦਾਰ ਸ਼ਬਦਾਂ ਤੋਂ, ਜ਼ਿਆਦਾ ਵਜ਼ਨ ਵਾਲੇ

0: ਭਾਰੇ ਸ਼ਬਦ, ਉਹਨਾਂ ਤੋਂ ਮੈਂ ਸੰਕੋਚ ਕਰਦਾ ਜੀ, ਅਤੇ ਕੋਸ਼ਿਸ਼ ਕਰਦਾ ਵੀ ਛੋਟੀ ਬਹਿਰ ਵਾਲੇ ਜੋ ਗੀਤ ਕਵਿਤਾਵਾਂ ਹਨ ਉਹ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੇ ਆ ਜੀ।
1: ਬਹੁਤ ਅੱਛੀ
0: ਹਾਂ,
1: ਗੱਲ ਹੈ।
0: ਛੋਟੀ ਬਹਿਰ ਵਾਲੀ ਕਵਿਤਾ
1: ਹਾਂ,
0: ਜਿਹੜੀ ਜਲਦੀ ਅਸਰ ਕਰਦੀ ਆ
1: ਬੱਚਿਆਂ ਦੇ,
0: ਹਾਂ
1: ਤੁਸੀਂ ਦਿਮਾਗ ਦੇ ਮੁਤਾਬਕ ਲਿਖਦੇ ਹੋ।
0: ਹਾਂ, ਦਿਮਾਗ ਦੇ ਐਨ ਜੀ, ਉਹਨਾਂ ਦੇ ਮਾਨਸਿਕ ਪੱਧਰ ਮੁਤਾਬਕ ਉੱਥੇ ਆ ਕੇ ਲਿਖਣਾ ਪੈਂਦਾ ਜੀ।
1: ਜੀ
0: ਆਪਣਾ ਜੋ ਗਿਆਨ ਹੈ ਉਹ ਨਹੀਂ ਬਹੁਤਾ ਲਿਖਣਾ ਹੁੰਦਾ, ਬੱਚਿਆਂ ਦੀ ਪੱਧਰ 'ਤੇ ਲੇਖਕ ਨੂੰ ਆਉਣਾ ਪੈਂਦਾ ਜੀ,
1: ਆਉਣਾ ਪੈਂਦਾ। ਬਿਲਕੁਲ ਠੀਕ ਹੈ।
0: ਹਾਂਜੀ,
1: ਚਿੱਟੀ ਸਾਹਿਬ, ਤੁਹਾਡੇ ਹਿਸਾਬ ਨਾਲ ਇੱਕ ਚੰਗੀ ਬਾਲ ਕਵਿਤਾ ਦੀਆਂ ਜਿਹੜੀਆਂ ਖਾਸੀਅਤਾਂ ਉਹ ਕਿਹੜੀਆਂ ਹੋਣੀਆਂ ਚਾਹੀਦੀਆਂ?
0: ਹਾਂਜੀ, ਇੱਕ ਤਾਂ ਜੀ ਜਿਹੜੀ ਕਵਿਤਾ ਹੈ, ਜਿਵੇਂ ਪਹਿਲਾਂ ਵੀ ਦੱਸਿਆ,

0: ਹੈ ਉਹ ਨਹੀਂ ਬਹੁਤਾ ਲਿਖਣਾ ਹੁੰਦਾ, ਬੱਚਿਆਂ ਦੀ ਪੱਧਰ 'ਤੇ ਲੇਖਕ ਨੂੰ ਆਉਣਾ ਪੈਂਦਾ ਜੀ,
1: ਆਉਣਾ ਪੈਂਦਾ, ਬਿਲਕੁਲ ਠੀਕ ਹੈ।
0: ਹਾਂਜੀ
1: ਚਿੱਟੀ ਸਾਹਿਬ, ਤੁਹਾਡੇ ਹਿਸਾਬ ਨਾਲ ਇੱਕ ਚੰਗੀ ਬਾਲ ਕਵਿਤਾ ਦੀਆਂ ਜਿਹੜੀਆਂ ਖਾਸੀਅਤਾਂ ਉਹ ਕਿਹੜੀਆਂ ਹੋਣੀਆਂ ਚਾਹੀਦੀਆਂ?
0: ਹਾਂਜੀ, ਇੱਕ ਤਾਂ ਜੀ ਜਿਹੜੀ ਕਵਿਤਾ ਹੈ, ਜਿਵੇਂ ਪਹਿਲਾਂ ਵੀ ਦੱਸਿਆ ਵੀ ਛੋਟੀ ਬਹਿਰ ਵਾਲੀ ਹੋਵੇ, ਉਹਦੇ 'ਚ ਲੈਅ ਜ਼ਰੂਰੀ ਹੋਵੇ ਜੀ, ਤੁਕਬੰਦੀ ਜ਼ਰੂਰੀ ਹੋਵੇ,
1: ਜੀ
0: ਤੁਕਬੰਦੀ ਵਜ਼ਨ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇ,
1: ਜੀ
0: ਅਤੇ ਜੋ ਸ਼ਬਦਾਵਲੀ ਹੈ ਉਹ ਭਾਰੀ ਨਾ ਹੋਵੇ, ਗੁੰਝਲਦਾਰ ਸ਼ਬਦ ਨਾ ਹੋਣ,
1: ਠੀਕ
0: ਅਤੇ ਨਿੱਤ ਦੇ ਜੀਵਨ ਵਿੱਚੋਂ
1: ਜੀ
0: ਜੋ ਸ਼ਬਦਾਵਲੀ ਹੈ ਬੱਚੇ ਦੇ ਨਿੱਤ ਦੇ ਜੀਵਨ ਨਾਲ ਸੰਬੰਧਿਤ,
1: ਜੀ ਜੀ
0: ਜੇ ਉਹ ਵਰਤੀ ਜਾਵੇ ਤਾਂ ਬੱਚੇ ਜ਼ਿਆਦਾ ਖੁਸ਼ ਹੁੰਦੇ ਆ, ਬੱਚੇ ਜ਼ਿਆਦਾ ਕਵਿਤਾ ਜ਼ਿਆਦਾ ਬਾਲ ਸਾਹਿਤ ਪੜ੍ਹਦੇ ਆ।
1: ਬਹੁਤ ਅੱਛੀ ਗੱਲ
0: ਇਹਦਾ
1: ਹੈ।
0: ਇਹ ਜ਼ਰੂਰੀ ਹੈ ਜੀ ਸਭ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ।
1: ਇੱਕ ਸਾਹਿਤਕਾਰ ਹੈ ਚਿੱਟੀ ਸਾਹਿਬ, ਜਦੋਂ ਲਿਖਦਾ ਤਾਂ ਉਹਦੇ ਲਿਖਣ ਦੇ ਮੁਤਾਬਕ ਹਰ ਖੇਤਰ 'ਚ ਲਿਖਿਆ ਜਾਂਦਾ। ਤੁਸੀਂ ਬਾਲ ਸਾਹਿਤ ਲਿਖਣ ਤੋਂ ਇਲਾਵਾ ਕਿਹੜੇ ਵੱਡੇ ਪਾਠਕਾਂ ਲਈ ਵੀ ਲਿਖਦੇ ਹੋ?
0: ਹਾਂਜੀ, ਮੈਂ ਬਾਲ ਸਾਹਿਤ ਮੇਰਾ ਮੁੱਖ ਵਿਸ਼ਾ ਹੈ ਜੀ,
1: ਜੀ
0: ਮੁੱਖ ਵਿਸ਼ਾ ਮੈਂ ਬੱਚਿਆਂ ਨੂੰ ਹੀ ਰੱਖਿਆ ਹੋਇਆ,
1: ਜੀ ਜੀ
0: ਪਰ ਇਸ ਤੋਂ ਇਲਾਵਾ ਮੈਂ ਵੱਡੇ ਪਾਠਕਾਂ ਲਈ ਵੀ ਕਿਤਾਬਾਂ ਲਿਖੀਆਂ ਹਨ। 3 ਪੁਸਤਕਾਂ ਮੇਰੀਆਂ ਵੱਡੇ ਪਾਠਕਾਂ ਲਈ ਛਪੀਆਂ ਜੀ ਹੁਣ ਤੱਕ, ਅਤੇ
1: ਜੀ
0: ਬਾਲ ਕਵੀ ਦਰਬਾਰ ਹੁੰਦੇ ਹਨ ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ,
1: ਜੀ
0: ਉੱਥੇ ਮੈਂ ਵੱਡੇ ਪਾਠਕਾਂ ਲਈ ਕਵਿਤਾ, ਹਾਸਵੈ ਕਵਿਤਾ ਜਾਂ ਗੀਤ ਪੇਸ਼ ਕਰਦਾ ਹਾਂ।
1: ਜੀ
0: ਸੋ ਵੱਡੇ ਪਾਠਕਾਂ ਨੂੰ ਵੀ ਮੈਂ ਬਹੁਤ ਧਿਆਨ ਰੱਖਿਆ, ਕਈ ਵਾਰੀ 23 ਕਿਤਾਬਾਂ ਮੇਰੀਆਂ ਬੱਚਿਆਂ ਲਈ ਹੁਣ ਤੱਕ ਛਪੀਆਂ ਜੀ,
1: ਜੀ
0: ਅਤੇ 3 ਪੁਸਤਕਾਂ ਵੱਡਿਆਂ ਲਈ।
1: ਜੀ
0: ਸੋ ਹੁਣੇ ਮੈਂ ਇੱਕ ਕਵਿਤਾ ਜੋੜੀ ਸੀ
1: ਜੀ
0: ਵੱਡੇ ਪਾਠਕਾਂ ਲਈ।
1: ਜੀ
0: ਅੱਜ ਕੱਲ੍ਹ ਸਭ ਕੁਛ ਬਦਲ ਰਿਹਾ ਜੀ, ਦੁਨੀਆ 'ਚ ਸਭ ਕੁਛ, ਪੰਜਾਬ 'ਚ ਸਭ ਕੁਛ ਬਦਲ ਰਿਹਾ।
1: ਜੀ ਜੀ
0: ਇੱਕ ਕਵਿਤਾ ਗੀਤ ਮੈਂ ਸੁਣਾਉਣ ਲੱਗਾ ਜੀ।
1: ਜੀ
0: ਪੁਰਾਣੇ ਸਮੇਂ 'ਚ ਕੋਠਿਆਂ 'ਤੇ ਸੌਣ ਦਾ ਬੜਾ ਰਿਵਾਜ਼ ਹੁੰਦਾ ਸੀ ਜੀ।
1: ਜੀ ਜੀ ਬਿਲਕੁਲ।
0: ਹਾਂ, ਅਤੇ ਬਰਾਤਾਂ ਕਈ ਕਈ ਦਿਨ ਰਹਿਣੀਆਂ ਘਰਾਂ ਪਿੰਡਾਂ 'ਚ, ਅਤੇ ਉਹ ਸਾਰੇ ਰਿਵਾਜ਼ ਖਤਮ ਹੋ ਗਿਆ। ਇੱਕ ਗੀਤ ਆ ਜੀ, ਬੜਾ ਸੀ ਨਜ਼ਾਰਾ ਉਦੋਂ ਕੋਠਿਆਂ 'ਤੇ
1: ਸੌਣ
0: ਸੌਣ
1: ਦਾ,
0: ਦਾ,
1: ਵਾਹ,
0: ਬੜਾ ਸੀ ਨਜ਼ਾਰਾ ਉਦੋਂ ਕੋਠਿਆਂ 'ਤੇ ਸੌਣ ਦਾ, ਵੱਖਰਾ ਸੀ ਮਜ਼ਾ ਉਦੋਂ ਛੱਪੜੀ ਨਹਾਉਣ ਦਾ,
1: ਜੀ
0: ਵੱਖਰਾ ਸੀ ਮਜ਼ਾ ਉਦੋਂ ਛੱਪੜੀ ਨਹਾਉਣ ਦਾ,
1: ਜੀ
0: ਬੜੀ ਰੌਣਕ ਲਾਉਣੀ ਉਦੋਂ ਅੰਬਰਾਂ 'ਤੇ ਤਾਰਿਆਂ ਨੇ, ਕੋਠਿਆਂ 'ਤੇ ਚੜ ਸੋਣਾ ਮੰਜਿਆਂ 'ਤੇ ਸਾਰਿਆਂ ਨੇ, ਰੋਜ਼ ਕੰਮ ਪੈਣਾ ਮੰਜੇ ਡਾਉਣ 'ਤੇ ਚੜਾਉਣ ਦਾ, ਬੜਾ ਸੀ ਨਜ਼ਾਰਾ ਉਦੋਂ ਕੋਠਿਆਂ 'ਤੇ ਸੌਣ ਦਾ, 4-5 ਦਿਨ ਉਦੋਂ ਰਹਿੰਦੀਆਂ ਬਰਾਤਾਂ ਸੀ, ਦਾਦੀਆਂ ਅਤੇ ਨਾਨੀਆਂ ਪਾਉਂਦੀਆਂ ਰੋਜ਼ ਬਾਤਾਂ ਸੀ, ਵੇਲਾ ਚੰਗਾ ਲੱਗੇ ਬਾਤਾਂ ਬੁੱਝਣ ਬਜਾਉਣ ਦਾ, ਵੱਖਰਾ ਸੀ ਮਜ਼ਾ ਉਦੋਂ ਛੱਪੜੀ ਨਹਾਉਣ ਦਾ,
1: ਜੀ
0: ਕਮਾਉਂਦਾ ਸੀ ਬਾਪੂ ਉਦੋਂ ਮੋਢੇ 'ਤੇ ਬਿਠਾਲ ਕੇ, ਮੇਲੇ 'ਤੇ ਤਿਉਹਾਰ ਸਾਰੇ ਲਿਆਉਂਦਾ ਸੀ ਦਿਖਾਲ ਕੇ,
1: ਜੀ
0: ਭੁੱਲਦਾ ਨਹੀਂ ਚੇਤਾ ਮੇਲੇ ਦੇਖਣ ਦਿਖਾਉਣ ਦਾ, ਭੁੱਲਦਾ ਨਹੀਂ ਚੇਤਾ ਮੇਲੇ ਦੇਖਣ ਦਿਖਾਉਣ ਦਾ, ਬੜਾ ਸੀ ਨਜ਼ਾਰਾ ਉਦੋਂ ਕੋਠਿਆਂ 'ਤੇ ਸੌਣ ਦਾ, ਸਾਂਝੇ ਪਰਿਵਾਰ ਉਦੋਂ ਸਾਰਿਆਂ ਨੇ ਜੋੜਨੇ, ਖੇਤਾਂ ਵਿੱਚ ਗੰਦਲਾਂ ਦੇ ਸਾਗ ਬੇਬੇ ਤੋੜਨੇ, ਆਤਮਾ ਸਿੰਘ ਚਿੱਟੀ ਚੇਤਾ ਸ਼ਿਕਾਇਤਾਂ ਲਗਵਾਉਣ ਦਾ, ਆਤਮਾ ਸਿੰਘ ਚਿੱਟੀ

0: ਉਹਤੇ ਭਾਰੇ ਸ਼ਬਦ
1: ਨਾ
0: ਨਹੀਂ
1: ਹੋਣ।
0: ਵਰਤਣੇ,
1: ਠੀਕ
0: ਨਾ
1: ਹੈ ਜੀ।
0: ਬਿਲਕੁਲ ਨਹੀਂ ਵਰਤਣੇ।
1: ਅੱਛਾ, ਆਪਣੀ ਸਮਾਂ ਨਜ਼ਦੀਕ ਆ ਰਿਹਾ ਆਪਣੀ ਇਸ ਮੁਲਾਕਾਤ ਦਾ,
0: ਹਾਂਜੀ,
1: ਅੰਤ 'ਚ ਸਾਨੂੰ ਇਹ ਦੱਸੋ ਕਿ ਜਿਹੜੇ ਨੌਜਵਾਨ ਸਰੋਤੇ ਆ ਉਹਨਾਂ ਨੂੰ ਕਿਸ ਤਰ੍ਹਾਂ ਇਸ਼ਾਰਾ ਕਰਦੇ ਹੋ?
0: ਹਾਂਜੀ, ਨੌਜਵਾਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਬਈ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਆਂ ਜਾਣ,
1: ਜੀ
0: ਵੱਧ ਤੋਂ ਵੱਧ ਪੜ੍ਹਾਈ ਦਿਲ ਲਾ ਕੇ ਜੀ ਤੋੜ ਕੇ ਕੀਤੀ ਜਾਵੇ,
1: ਜੀ
0: ਅਤੇ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ, ਇਸ
1: ਸਹੀ,
0: ਕਰਕੇ ਵੱਧ ਤੋਂ ਵੱਧ ਜੋ ਗਿਆਨ ਹੈ ਉਹ ਪ੍ਰਾਪਤ ਕੀਤਾ ਜਾਵੇ,
1: ਬਹੁਤ
0: ਸਮੇਂ ਦੇ
1: ਅੱਛੀ ਗੱਲ
0: ਨਾਲ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ।
1: ਜੀ ਜੀ ਬਿਲਕੁਲ ਠੀਕ ਹੈ। ਸੋ ਸਰ ਆਤਮ ਸਿੰਘ ਚਿੱਟੀ ਜੀ, ਤੁਸੀਂ ਆਪਣੀਆਂ ਕਵਿਤਾਵਾਂ ਰਾਹੀਂ ਸਾਨੂੰ ਬੱਚਿਆਂ ਦੇ ਬਾਲ ਸਾਹਿਤ ਜੋ ਹੈ ਉਹਦੇ ਬਾਰੇ ਸਾਰੀ ਸੈਰ ਕਰਾ ਦਿੱਤੀ ਹੈ ਇਸ ਰੂਬਰੂ ਪ੍ਰੋਗਰਾਮ ਤਹਿਤ। ਇਸ ਤਰ੍ਹਾਂ ਹੀ ਉਪਰਾਲਾ ਕਰਦੇ ਰਹਾਂਗੇ ਔਰ ਅੱਗੇ ਤੋਂ ਵੀ ਤੁਹਾਡੀਆਂ ਸੇਵਾਵਾਂ ਅਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਹਾਂ ਕਰਸ਼ੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਮੇਰਾ ਸਰੋਤਿਆਂ ਨਾਲ ਤੁਸੀਂ ਸਾਂਝ ਪਵਾਈ। ਸੋ ਮੈਂ ਸਾਰੀ ਟੀਮ ਦਾ, ਆਕਾਸ਼ਵਾਣੀ ਜਲੰਧਰ ਦੀ ਸਾਰੀ ਟੀਮ ਦਾ, ਰੂਬਰੂ ਪ੍ਰੋਗਰਾਮ ਦਾ, ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ
1: ਸ਼ੁਕਰੀਆ ਜੀ। ਹੁਣੇ ਤੁਸੀਂ ਰੂਬਰੂ ਪ੍ਰੋਗਰਾਮ ਤਹਿਤ ਬਾਲ ਸਾਹਿਤਕਾਰ ਆਤਮਾ ਸਿੰਘ ਚਿੱਟੀ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਮੁਲਾਕਾਤੀ ਸਨ ਸੁਖਵਿੰਦਰ ਸਿੰਘ ਕਲਸੀ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਨਜ਼ਾਰਾ ਉਦੋਂ ਕੋਠਿਆਂ 'ਤੇ ਸੌਣ ਦਾ।
1: ਬਹੁਤ ਅੱਛੇ ਚਿੱਟੀ ਸਾਹਿਬ, ਜਦੋਂ ਅਸੀਂ ਤੁਹਾਡੇ ਇਹਨਾਂ ਉਪਰਾਲਿਆਂ ਦੀ ਗੱਲ ਸੋਚਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਤਾਂ ਤੁਹਾਡੇ ਸੁਪਨਿਆਂ ਦਾ ਜਿਹੜਾ ਬਾਲ ਸਾਹਿਤ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ?
0: ਹਾਂਜੀ, ਬਾਲ ਸਾਹਿਤ ਜੀ ਬਿਲਕੁਲ ਸਰਲ ਹੋਵੇ ਜੀ, ਬਹੁਤ ਸੌਖੇ ਸ਼ਬਦ ਹੋਣ
1: ਜੀ,
0: ਵਜ਼ਨ ਬਹੁਤ ਹਲਕਾ ਰੱਖਿਆ ਜਾਵੇ, ਲੈ ਹੋਵੇ ਜੀ ਕਵਿਤਾ ਗੀਤ ਵਿੱਚ
1: ਜੀ,
0: ਅਤੇ ਜੇ ਤੁਸੀਂ ਲੇਖ ਲਿਖਣਾ ਤਾਂ ਉਹ ਵੀ ਬਹੁਤ ਸਰਲ ਭਾਸ਼ਾ ਹੋਵੇ, ਸੌਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ
1: ਜੀ,

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10 ਵਜ ਚੁੱਕੇ ਨੇ। ਪੇਸ਼ ਨੇ ਮੁੱਖ ਖਬਰਾਂ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਮਾਇਤ ਬੰਦ ਨਹੀਂ ਕਰਦਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਲਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਨ ਵੱਲੋਂ ਚੋਣਾਂ ਸੰਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਅਤੇ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪੰਜਾਬ ਵਿੱਚ ਅਨਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਨਅਧਿਕ੍ਰਿਤ ਕਲੋਨੀਆਂ ਨੂੰ ਨਿਯਮਤ ਕਰਨ ਸੰਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧੀਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਇਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਲਾਹੌਰ ਪੇਸ਼ ਹੈ ਪ੍ਰੋਗਰਾਮ ਸੁਰ ਛਨਕਾਰ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਹੰਸਰਾਜ ਹੰਸ ਦੀ ਆਵਾਜ਼ 'ਚ ਇਹ ਗੀਤ।

ਹੁਣੇ ਤੁਸੀਂ ਹੰਸਰਾਜ ਹੰਸ ਦੀ ਆਵਾਜ਼ 'ਚ ਪੰਜਾਬੀ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਛਨਕਾਰ ਮਿਕਸ ਮੈਲੋਡੀਜ਼ ਦਾ, ਅਤੇ ਪ੍ਰੋਗਰਾਮ ਵਿੱਚ ਅਗਲੀ ਪੇਸ਼ਕਸ਼ ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ ਫਿਲਮ ਹੰਸਤੇ ਜ਼ਖਮ।

ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰੋਗਰਾਮ ਸੁਰਛਨਕਾਰ ਮਿਕਸ ਮੈਲੋਡੀਜ਼, ਔਰ ਪ੍ਰੋਗਰਾਮ ਵਿੱਚ ਅਗਲੀ ਪੇਸ਼ਕਸ਼ ਇੱਕ ਗਜ਼ਲ ਆਸ਼ਾ ਭੋਂਸਲੇ ਅਤੇ ਭੁਪਿੰਦਰ ਸਿੰਘ ਦੀ ਆਵਾਜ਼ 'ਚ, ਫਿਲਮ ਐਤਰਾਜ਼।

ਮੈਨੇ ਤੁਸੀਂ ਆਸ਼ਾ ਭੋਸਲੇ ਅਤੇ ਭੁਪਿੰਦਰ ਸਿੰਘ ਦੀ ਆਵਾਜ਼ 'ਚ ਇਤਰਾਜ਼ ਫਿਲਮ ਤੋਂ ਇਹ ਗਜ਼ਲ ਸੁਣ ਰਹੀ ਸੀ। ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਚੱਲ ਰਿਹਾ ਸੁਰ ਛਨਕਾਰ ਮਿਕਸ ਮੈਲੋਡੀਜ਼, ਅਤੇ ਹੁਣ ਸਰਦੂਲ ਸਿਕੰਦਰ ਦੀ ਆਵਾਜ਼ 'ਚ ਮਹੀਆ।

ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਚਲੋ ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ, ਅਤੇ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਘਾਇਲ ਫਿਲਮ ਤੋਂ ਇਹ ਗੀਤ, ਜਿਸ ਨੂੰ ਗਾਇਆ ਲਤਾ ਮੰਗੇਸ਼ਕਰ ਅਤੇ ਪੰਕਜ ਉਦਾਸ ਨੇ। ਗੀਤ ਦੇ ਬੋਲ ਲਿਖੇ ਨੇ ਅਨਜਾਨ ਨੇ ਅਤੇ ਸੰਗੀਤਬੱਧ ਕੀਤਾ ਬੱਪੀ ਲਹਿਰੀ ਨੇ।

ਹੁਣੇ ਤੁਸੀਂ ਸਰਦੂਲ ਸਿੰਘ ਸਿਕੰਦਰ ਦੀ ਆਵਾਜ਼ 'ਚ ਪੰਜਾਬੀ ਗੀਤ ਸੁਣ ਰਹੇ ਸੀ। ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸੁਰ ਛਨਕਾਰ ਮਿਕਸ ਮੈਲੋਡੀਜ਼ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ

ਆਕਾਸ਼ਵਾਣੀ ਜਲੰਧਰ ਤੇ ਸੁਣ ਰਹੇ ਹੋ ਪ੍ਰੋਗਰਾਮ ਸਰਗਮ ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਅਰਪਣ ਫਿਲਮ ਤੋਂ ਇਹ ਗੀਤ ਜਿਸ ਨੂੰ ਗਾਇਆ ਲਤਾ ਮੰਗੇਸ਼ਕਰ ਨੇ ਸੰਗੀਤਬੱਧ ਕੀਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ ਤੇ ਇਸ ਗੀਤ ਨੂੰ ਬੋਲ ਦਿੱਤੇ ਨੇ ਆਨੰਦ

0: ਸੁਣ ਰਹੇ ਸੀ ਜੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਔਰ ਕੀਤੀ ਹੈ ਜੀ ਸ਼ੁਰੂਆਤ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ। ਅਤੇ ਸਾਡੇ ਫੋਨ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਸਾਡੇ ਪਹਿਲੇ ਸਰੋਤੇ ਦੀ ਲਗਵਾ ਰਹੇ ਹਾਂ ਜੀ ਹਾਜ਼ਰੀ, ਅਤੇ ਜਾਣਦੇ ਹਾਂ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਅਤੇ ਉਹਨਾਂ ਦੀ ਫਰਮਾਇਸ਼। ਬਹੁਤ ਬਹੁਤ ਨਿੱਘਾ ਸਵਾਗਤ ਜੀ ਤੁਹਾਡਾ। ਨਮਸਕਾਰ ਜੀ,
1: ਮੈਂ ਸਿੰਦਰ ਸਿੰਘ ਵਾਰਵਾਲ
0: ਜੀ। ਬਹੁਤ ਬਹੁਤ ਸਵਾਗਤ, ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਜੀ। ਸਾਡੇ ਪਹਿਲੇ ਸਰੋਤੇ, ਪਹਿਲੇ ਫੋਨ ਕਾਲਰ ਹੋ ਪ੍ਰੋਗਰਾਮ ਦੇ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਹੋਰ ਦੱਸੋ ਕੀ ਹਾਲ ਚਾਲ?
1: ਵਧੀਆ ਜੀ, ਗਰਮੀ ਬਹੁਤ।
0: ਵਾਹ ਜੀ, ਗਰਮੀ ਤੇ ਹੁਣ ਚਲੋ

0: ਜੀ ਕੋਸ਼ਿਸ਼ ਕਰਦੇ ਹਾਂ ਜੀ ਤੁਹਾਨੂੰ ਵਧੀਆ ਵਧੀਆ ਸੋਹਣੇ ਸੋਹਣੇ ਗੀਤ
1: ਹਾਂਜੀ ਠੀਕ
0: ਸੁਣਾਈਏ ਅਤੇ ਕੁਝ
1: ਹੈ
0: ਕੁਝ
1: ਜੀ
0: ਕੁ ਇੱਕ ਦੋ ਘੰਟੇ ਤਾਂ ਤੁਹਾਡੀ ਗਰਮੀ ਤੋਂ ਗਰਮੀ ਨੂੰ ਭੁਲਾ ਦਈਏ
1: ਹਾਂਜੀ
0: ਤੁਹਾਡੀ ਹੈ ਨਾ।
1: ਹਾਂਜੀ ਹਾਂਜੀ
0: ਦੱਸੋ ਫਿਰ ਕਿਹੜਾ ਗਾਣਾ ਸੁਣਾਈਏ, ਪਹਿਲਾ ਗਾਣਾ ਤੁਹਾਡਾ?
1: ਮਨਪਸੰਦ ਤੇ ਅਰਜੀਤ ਕੌਰ ਦਾ ਮਿੱਤਰਾਂ ਲਿਖਾਂਗੇ ਜੀ ਖੰਗ ਵਾਲੀ।
0: ਵਾਹ ਵਾਹ ਵਾਹ, ਲਓ ਜੀ ਫਿਰ ਠੀਕ ਆ ਜੀ, ਇਹ ਗੀਤ ਤਾਂ ਪਾ ਦੇਗਾ ਠੰਡ ਹੁਣ।
1: ਹਾਂਜੀ
0: ਠੀਕ ਆ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 'ਚ ਜੁੜਨ ਦੇ ਲਈ, ਅਤੇ ਲਓ ਸੁਣਦੇ ਹਾਂ ਤੁਹਾਡੀ ਫਰਮਾਇਸ਼ 'ਤੇ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਸਵਾਗਤ, ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਕਰਦਾ ਸਵਾਗਤ।

0: ਮਿੱਤਰਾਂ ਦੀ ਖੰਘ ਵਿੱਚ ਖੰਘ ਬਿੱਲੀ ਏ ਟੀਜ਼ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ 'ਚ ਸੁਣਿਆ ਗੀਤ ਅਤੇ ਸਾਡੇ ਅਗਲੇ ਫੋਨ ਕਾਲਰ ਜੁੜ ਰਹੇ ਨੇ ਸਾਡੇ ਨਾਲ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ?
1: ਠੀਕ ਠਾਕ ਜੀ, ਵਧੀਆ। ਤੁਸੀਂ ਦੱਸੋ, ਠੀਕ ਹੋ
0: ਜੀ? ਬਹੁਤ ਵਧੀਆ। ਸੁਖਵੀਰ ਜੀ, ਮੈਂ ਤੁਹਾਡਾ ਤਾਂ ਸੁਨੇਹਾ ਮੈਂ ਪੜ੍ਹਨ ਲੱਗਾ ਸੀ ਵਟਸਐਪ ਦਾ ਮੈਸੇਜ, ਤੇ ਮੈਂ ਕਿਹਾ ਜੀ ਤੇ ਨਾਲ ਹੀ ਤੁਹਾਡੀ ਕਾਲ ਆ ਗਈ। ਲਓ ਜੀ, ਮੁਬਾਰਕਾਂ ਮੁਬਾਰਕਾਂ ਫੇਰ ਤਾਂ ਬਹੁਤ ਬਹੁਤ।
1: ਅੱਛਾ
0: ਜੀ ਜੀ, ਵਧੀਆ ਵਧੀਆ। ਕਿੱਦਾਂ ਛੁੱਟੀਆਂ, ਗਰਮੀ ਛੁੱਟੀਆਂ ਕੱਟਣ ਗਏ ਸੀ?
1: ਛੁੱਟੀਆਂ ਕਰਕੇ ਗਏ ਸੀ।
0: ਚਲੋ ਵਧੀਆ ਵਧੀਆ ਜੀ, ਸਾਰਿਆਂ ਨੂੰ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇੱਕ ਇੱਕ ਮਹੀਨੇ ਦੀ ਹਰੇਕ ਬੰਦੇ ਨੂੰ ਛੁੱਟੀ ਮਿਲਣੀ ਚਾਹੀਦੀ। ਹੋਰ ਕੀ?
1: ਤੇ ਵਾਈਫ ਨਾਲ ਗੱਲ ਕਰਕੇ ਵਧੀਆ ਲੱਗਿਆ ਤੁਹਾਨੂੰ?
0: ਜੀ ਜੀ ਜੀ। ਦੱਸੋ ਜੀ, ਹੁਣ ਪਹਿਲਾਂ ਇਹ ਦੱਸੋ ਗਾਣਾ ਕਿਹੜਾ ਸੁਣਾਈਏ?
1: ਸਰ ਗਾਣਾ ਹਰਜੀਤ ਹਰਮਨ ਜੀ ਦਾ ਦੱਸ ਦਿਓ ਜੀ।
0: ਹਰਜੀਤ ਹਰਮਨ ਜੀ ਦਾ ਗਾਣਾ ਕੋਈ ਵੀ, ਆਪਣੀ ਮਰਜ਼ੀ ਦਾ?
1: ਨਾ, ਗੱਲ ਦਿਲ ਦੀ।
0: ਗੱਲ ਦਿਲ ਦੀ ਦੱਸ। ਲਓ ਜੀ, ਠੀਕ ਹੈ ਜੀ। ਅਤੇ ਸਾਜਲੀ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ, ਅਤੇ ਹਰ ਵਾਰੀ ਗੱਲ ਕਰਦੇ ਹੋ, ਸੁਨੇਹਾ ਭੇਜ ਦਿਓ, ਅਤੇ ਇੱਦਾਂ ਹੀ ਜੁੜੇ ਰਹੋ ਸਾਡੇ ਪਰਿਵਾਰ ਦੇ ਨਾਲ। ਜੀ ਬਿਲਕੁਲ ਬਿਲਕੁਲ, ਸਾਨੂੰ ਪਤਾ ਤੁਹਾਡਾ ਸੁਨੇਹਾ ਹਮੇਸ਼ਾ ਇਸੇ ਤਰ੍ਹਾਂ ਦਾ ਹੀ ਹੁੰਦਾ, ਪਿਆਰ ਨਾਲ ਭਰਿਆ, ਕਿ ਜੀ ਤੁਸੀਂ ਕੰਮ ਕਾਰ ਦੇ ਬਿਜ਼ੀ, ਪਰ ਫਿਰ ਵੀ ਇਹ ਪ੍ਰੋਗਰਾਮ ਲਈ ਟਾਈਮ ਕੱਢਦੇ ਹੋ। ਬਿਲਕੁਲ, ਬਹੁਤ ਬਹੁਤ ਚੰਗਾ ਲੱਗਦਾ ਸਾਡੇ ਨਾਲ ਜੁੜਦੇ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ।
1: ਥੈਂਕ ਯੂ।
0: ਲਓ ਜੀ, ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ 'ਤੇ ਇਹ ਅਗਲਾ ਗੀਤ।

0: ਮਿਸ ਪੂਜਾ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ, ਅਤੇ ਸਮਾਂ ਹੋ ਗਿਆ ਜੀ 11:35 ਦਾ, ਅਤੇ ਲੰਘ ਗਏ ਨੇ ਜੀ ਤਕਰੀਬਨ ਅੱਧਾ ਕੁ ਘੰਟਾ ਅਸੀਂ ਤੁਹਾਡੇ ਨਾਲ ਗੁਜ਼ਾਰ ਚੁੱਕੇ ਹਾਂ, ਅਤੇ ਵਟਸਐਪ ਦੇ ਮੈਸੇਜ ਹੋ ਗਏ, ਫੋਨ ਲਾਈਨ ਦੇ ਜ਼ਰੀਏ ਸਾਡੇ ਬਹੁਤ ਸਰੋਤੇ ਜਿਹੜੇ ਜੁੜ ਰਹੇ ਨੇ, ਅਤੇ ਮੈਂ ਇੱਕ ਸੁਨੇਹਾ ਵਟਸਐਪ ਦਾ ਇੱਕ ਦੋ ਸੁਨੇਹੇ ਹੋਰ ਪੜ੍ਹ ਲਵਾਂ, ਅਤੇ ਫਿਰ ਜੀ ਸਾਡੇ ਫੋਨ ਲਾਈਨ 'ਤੇ ਆ ਗਏ ਨੇ ਅਗਲੇ ਕਾਲਰ, ਉਹਨਾਂ ਨਾਲ ਵੀ ਗੱਲ ਕਰਾਂਗੇ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਵੀ ਜੁੜ ਚੁੱਕੇ ਨੇ ਜੀ, ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਤੁਸੀਂ। ਤਾਜ ਮੁਹੰਮਦ ਅੰਸਾਰੀ ਜੀ, ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਗੁਲਾਮ ਸਾਬਿਰ ਰਾਹੀ ਸਮੇਤ ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸ਼ਰ, ਹਰਿਦੁਆਰ, ਉੱਤਰਾਖੰਡ ਤੋਂ ਜੁੜੇ ਨੇ ਜੀ, ਔਰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਤੁਸੀਂ ਜੀ, ਅਤੇ ਜੀ ਤੁਹਾਨੂੰ ਜ਼ਰੂਰ ਕਿਸੇ ਵੀ ਸਰਾ ਬਾਹਰ ਗੀਤ ਵਿੱਚ ਸ਼ਾਮਿਲ ਕਰ ਰਹੇ ਹਾਂ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ, ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਜੁੜੇ ਨੇ ਜੀ, ਮਜਨੂ ਕਾ ਟਿੱਲਾ ਦਿੱਲੀ ਤੋਂ, ਸ਼ੁਕਰੀਆ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ, ਅਤੇ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ ਸਰੋਤੇ ਦੀ, ਕਰਦੇ ਹਾਂ ਜੀ ਉਹਨਾਂ ਨਾਲ ਗੱਲ। ਸਵਾਗਤ ਜੀ ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸ਼ਰਨ ਜੀ? ਦੇਖੋ ਬਹੁਤ ਦੇਰ ਤੁਸੀਂ ਬਹੁਤ ਦੇਰ ਲਗਾ ਤੀ ਪ੍ਰੋਗਰਾਮ 'ਚ ਮੇਰੇ ਨਾਲ ਗੱਲ, ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ, ਪਰ ਤੁਹਾਡੀ ਆਵਾਜ਼ ਸਾਨੂੰ ਯਾਦ ਆ। ਜੀ ਜੀ ਜੀ, ਬਿਲਕੁਲ ਬਿਲਕੁਲ। ਅਤੇ ਦੱਸੋ ਅੱਜ ਫਿਰ ਕਿਹੜਾ ਗੀਤ ਸੁਣੋਗੇ? ਅਮਰਿੰਦਰ ਗਿੱਲ ਦੀ ਆਵਾਜ਼ 'ਚ, ਅਮਰਿੰਦਰ ਗਿੱਲ ਦੀ ਆਵਾਜ਼ 'ਚ ਮੈਨੂੰ ਸਾਰੇ ਗੀਤ ਸੋਹਣੇ ਲੱਗਦੇ ਨੇ, ਪਰ ਚਲੋ ਮੈਂ ਅੱਜ ਆਪਣੀ ਪਸੰਦ ਦਾ ਮੌਲਾ ਜਾਣੇ ਤੁਹਾਨੂੰ ਸੁਣਾ ਰਿਹਾ। ਜੀ ਜੀ, ਤੁਹਾਡੀ ਆਵਾਜ਼ ਕੱਟ ਗਈ, ਦੁਬਾਰਾ ਦੱਸਿਓ ਕੀ ਕਹਿ ਰਹੇ ਹੋ।
1: ਮੈਂ ਕਿਹਾ ਕਿ ਤੁਹਾਡੀ ਆਵਾਜ਼ ਜ਼ੁਬਾਨ ਤੇ ਅੱਧੀ ਨਾ ਸਰਤ ਬੱਤੀ ਰਾਜ਼ਨ ਰਵੇ, ਜਿਹੜਾ ਫਸ ਜਿਹੜਾ ਉਹ ਤੇ ਖੁਸ਼ ਰਹੋ।
0: ਬਹੁਤ ਬਹੁਤ ਸ਼ੁਕਰੀਆ ਸ਼ਰਨ ਜੀ, ਬਹੁਤ ਬਹੁਤ, ਬਿਲਕੁਲ ਮੇਰੀ ਵੀ ਇਹੀ ਦੁਆ ਕਹਿ ਲਈਏ, ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਹਿ ਲਈਏ ਕਿ ਜੀ ਹਮੇਸ਼ਾ ਖੁਸ਼ ਰਹੋ, ਆਬਾਦ ਰਹੋ, ਇਸੇ ਤਰ੍ਹਾਂ ਜੀ ਖੁਸ਼ੀਆਂ, ਖੁਸ਼ ਤੁਹਾਡੀ ਆਵਾਜ਼ 'ਚ ਬੜੀ ਇੱਕ ਖੁਸ਼ ਮਿਜ਼ਾਜ਼ੀ ਜੀ।

ਅਮਰਿੰਦਰ ਗਿੱਲ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਇਹ ਗੀਤ ਅਤੇ ਪ੍ਰੋਗਰਾਮ ਚੱਲ ਰਿਹਾ ਸੌਗਾਤ। ਅਗਲੀ ਫਰਮਾਇਸ਼ ਸਾਨੂੰ ਵਟਸਐਪ 'ਤੇ ਆਈ ਹੈ ਜੀ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਸੁਣਨ ਦੀ। ਉਹਨਾਂ ਨੇ ਸਿਰਫ ਇਹੀ ਲਿਖਿਆ ਜੀ ਗੁਰਦਾਸ ਮਾਨ ਦੀ ਆਵਾਜ਼ 'ਚ ਕੋਈ ਵੀ

ਗੀਤ ਸੁਣਾ ਦਿਓ ਤਾਂ ਸਾਡੇ ਕੋਲ ਦੋ ਮੈਸੇਜ ਆਏ ਨੇ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਨ ਦੇ ਲਈ ਗੀਤ ਦੇ ਬੋਲ ਨਹੀਂ ਦੱਸੇ ਸੋ ਮੈਂ ਜੀ ਆਪਣੀ ਫਰਮਾਇਸ਼ ਦਾ ਆਪਣੀ ਪਸੰਦ ਆ ਕੋਈ ਵੀ ਗੀਤ ਸੁਣਾਵਾਂਗਾ ਪਰ ਆਵਾਜ਼ ਗੁਰਦਾਸ ਮਾਨ ਦੀ ਬਹੁਤ ਬਹੁਤ ਸ਼ੁਕਰੀਆ ਜੀ ਪਿੰਡ ਢਾਣੀ ਨੱਥਾ ਸਿੰਘ ਜਲਾਲਾਬਾਦ ਪੱਛਮੀ ਤੋਂ ਰੇਸ਼ਮ ਸਿੰਘ ਸਵਨਾ ਸੰਦੀਪ ਸਿੰਘ ਰਮਨਦੀਪ ਸਿੰਘ ਸੋਮਾ ਸੰਜਨਾ ਕਿਰਨਾ ਅਤੇ ਨਿਸ਼ਾ ਸਵਨਾ ਜੁੜੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਨਾ ਚਾਹ ਰਹੇ ਨੇ ਜੀ ਗੀਤ ਅਤੇ ਇੱਕ ਫਰਮਾਇਸ਼ ਸਾਨੂੰ ਆਈ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਜੁੜੇ ਨੇ ਜੀ ਅਤੇ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਨਾ ਚਾਹ ਰਹੇ ਨੇ ਗੀਤ ਅਤੇ ਸਵਾਗਤ ਕਰ ਦੇਵਾਂ ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਜੁੜੇ ਨੇ ਜੀ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਤੇ ਨਾਲ ਹੀ ਨਾਲ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਵੀ ਜੁੜ ਚੁੱਕੇ ਨੇ ਜੀ ਹਰ ਵਾਰੀ ਤਰ੍ਹਾਂ ਪਿਆਰਾ ਜਿਹਾ ਸੁਨੇਹਾ ਭੇਜਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਗ੍ਰਾਮ ਯਾਨੀ ਕਿ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ ਸ਼ੀਤਲ ਕਸ਼ਯਪ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ ਸੋਨੀ ਮੋਹਿਨੀ ਰਿਤਿਕ ਬਲਵੀਰ ਸਿੰਘ ਜੁੜੇ ਨੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਤੇ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਨਿਮਿਤ ਅਹੁਜਾ ਵੀ ਜੁੜ ਚੁੱਕੇ ਨੇ ਸਾਰਿਆਂ ਦਾ ਸਵਾਗਤ ਅਤੇ ਸੁਣਦੇ ਹਾਂ ਜੀ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ

ਰੰਗ ਤਾਂ ਜੀ ਉਹੀ ਚੜਿਆ ਮੰਨੀਏ ਜੀ, ਫਿਰ ਜਿਹੜਾ ਉਤਰਦਾ ਨਹੀਂ ਹੈ, ਅਤੇ ਇਹ ਰੰਗ ਇਸ਼ਕ ਦਾ ਹੀ ਹੈ, ਮੁਹੱਬਤ ਦਾ ਹੀ ਹੈ, ਅਤੇ ਅੱਜ ਗੱਲ ਇਸੇ ਦੀ ਚੱਲ ਰਹੀ ਸੀ, ਅਤੇ ਪਰ ਅੱਜ ਹੀ ਨਹੀਂ ਮੈਨੂੰ

0: ਟਨ ਲੈ ਕੇ ਜੀ ਅਤੇ ਗੱਲ ਮੈਂ ਇਸੇ 'ਤੇ ਲੈ ਆਉਣਾ ਹੁੰਦਾ, ਇਹੀ ਟੋਪਿਕ ਮੇਰਾ ਬਣ ਜਾਂਦਾ ਹੁੰਦਾ ਗੱਲ ਕਰਨ ਦਾ। ਅਤੇ ਬਿਲਕੁਲ ਜੀ ਸੱਚੇ ਦਿਲੋਂ ਹੀ ਜੇ ਕਿਸੇ ਦੀ ਗੱਲ ਪੂਰੀ ਕਰਨ ਦੇ ਲਈ ਨਾ ਅਸੀਂ ਆਪਣੀ ਅਸੀਂ ਕਹਿ ਤਾਂ ਦਿੰਦੇ ਹਾਂ ਜੀ ਬਿਲਕੁਲ ਬਿਲਕੁਲ ਹਾਂ ਰੱਬ ਕਰਕੇ ਤੇਰੀ ਜਿਹੜੀ ਇੱਛਾ ਨਾ ਪੂਰੀ ਹੋਵੇ, ਅਤੇ ਪਰ ਉਹ ਗੁਰਦਾਸ ਮਾਨ ਜੀ ਕੀ ਲਿਖ ਰਹੇ ਨੇ ਅਤੇ ਗਾ ਰਹੇ ਨੇ, ਕਹਿੰਦੇ ਨੇ ਸੱਚੇ ਦਿਲੋਂ ਕਹਿ ਦੇ ਆਮੀਨ, ਕਿ ਵੀ ਗੱਲ ਤਾਂ ਹੀ ਬਣੇਗੀ ਜੇ ਸੱਚੇ ਦਿਲੋਂ ਅਸੀਂ, ਅਤੇ ਚਾਹੇ ਮਿੱਤਰ ਹੋਣ ਰਿਸ਼ਤੇਦਾਰ ਹੋਣ ਕੁਝ ਵੀ ਹੋਣ, ਜੇ ਅਸੀਂ ਸੱਚੇ ਦਿਲੋਂ ਉਹਨਾਂ ਦੀਆਂ ਖੁਸ਼ੀਆਂ ਚਾਹੁੰਦੇ ਹੁੰਦੇ ਨਾ, ਤਾਂ ਫਿਰ ਜ਼ਰੂਰ ਖੁਸ਼ੀਆਂ ਉਹਨਾਂ ਨੂੰ ਵੀ ਮਿਲਦੀਆਂ ਨੇ ਅਤੇ ਸਾਨੂੰ ਵੀ ਮਿਲਦੀਆਂ ਨੇ। ਅਤੇ ਜੀ ਜੁੜ ਗਏ ਨੇ ਸਾਡੇ ਅਗਲੇ ਸਰੋਤੇ ਫੋਨ ਲਾਈਨ ਦੇ ਜ਼ਰੀਏ, ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਜੀ ਤੁਹਾਡਾ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ। ਸ਼੍ਰੀ ਗੁਰੂ ਰਵਿਦਾਸ ਨਗਰ ਮਰੋੜ ਤੋਂ ਰਸਗੜੀਆਂ ਜੀ।
0: ਜੀ ਰਸਗੜੀਆਂ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ
1: ਤੁਹਾਨੂੰ। ਅਸੀਂ ਵੀ ਸੱਚੇ ਦਿਲੋਂ ਯਾਦ ਕੀਤਾ ਅਤੇ ਫਿਰ ਫੋਨ ਲੱਗ ਗਿਆ।
0: ਦੇਖੋ ਜੀ ਬਿਲਕੁਲ ਫਿਰ ਗੱਲ ਸੱਚੀ ਹੋ ਗਈ ਮਨਾ ਮਾਨ ਸਾਹਿਬ ਦੀ,
1: ਰਾਹ ਨੂੰ ਰਾਹ ਹੁੰਦੀ ਹੈ ਜੀ।
0: ਅਤੇ ਅੱਜ ਫਿਰ ਦੱਸੋ, ਅੱਜ ਯਾਦ ਕੀਤਾ ਅਤੇ ਕਿਹੜਾ ਗੀਤ, ਕਿਹੜੇ ਗੀਤ ਨਾਲ ਯਾਦ ਕੀਤਾ?
1: ਗੀਤ ਉਹ ਸੁਣਾ ਦਿਓ, ਫਿਲਮ ਯਾਰੀ ਜੱਟ ਦੀ, ਗੋੜ ਨਾਲੋਂ ਇਸ਼ਕ।
0: ਵਾਹ, ਲਓ ਜੀ ਫਿਰ ਤੁਸੀਂ ਸਾਡੀ ਇਸ਼ਕ ਮੁਹੱਬਤ ਵਾਲੀ ਗੱਲ ਅੱਗੇ ਤੋਰ ਰਹੇ ਹੋ ਗਾਣੇ ਨੂੰ, ਹੈ ਨਾ?
1: ਗੋੜ ਨਾਲੋਂ ਇਸ਼ਕ ਮਠਾ ਦੇ ਇਸ਼ਕ ਨਾਲੋਂ ਹਰਪ੍ਰੀਤ ਮਿੱਠੇ।
0: ਜੀ ਜੀ ਜੀ, ਸ਼ੁਕਰੀਆ, ਬਹੁਤ ਬਹੁਤ ਚੰਗਾ ਲੱਗਾ ਗੱਲ ਕਰਕੇ। ਲਓ ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ 'ਤੇ ਜੀ ਗੀਤ।
1: ਥੈਂਕ ਯੂ ਜੀ।
0: ਜੀ ਜੀ ਜੀ, ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਗੁੜ ਨਾਲੋਂ ਇਸ਼ਕ ਮਿੱਠਾ ਗੀਤ ਸੁਣਦੇ ਹਾਂ।

0: प्रोग्राम स्वागत बिच करी फिर तो सारे का स्वागत करते हैं जी। ते दिन चढ़ गया जी शनिवार का, तो नवे दिन दे विच साढ़े जुड़ रहे हैं अज के पहले कॉलर, तो करते हैं जी उन्हों का स्वागत एक बार फिर तो जी। निघा स्वागत प्रोग्राम च।
1: हेलो सत श्री अकाल सर जी।
0: सत श्री अकाल जी, की हाल चाल?
1: बहुत वधिया ने सर जी, मैं राजू बोल रहा जी चंडीगढ़
0: जी। राजू जी चंडीगढ़ तो बहुत बहुत स्वागत, तो बहुत खुशी हुई थोड़े नाल गल हो रही है जी।
1: धन्यवाद सर जी, थोड़ा भी स्वागत है जी।
0: ਹੋਰ ਫਿਰ ਦੱਸੋ ਜੀ, ਪ੍ਰੋਗਰਾਮ ਅੱਜ ਸ਼ੁਰੂ 'ਚ ਗੱਲ ਹੋਈ, ਕਹਿੰਦੇ ਜੀ ਪ੍ਰੋਗਰਾਮ ਬਸ ਸੁਣੀਏ ਤੇ ਠੰਡ ਜੀ ਪੈ ਜਾਂਦੀ ਆ, ਤੇ ਦੱਸੋ ਕਿਵੇਂ ਥੋੜੀ ਬਹੁਤ ਰਾਤ ਦੇ ਰਿਹਾ ਪ੍ਰੋਗਰਾਮ?
1: ਹਾਂਜੀ ਹੁਣ ਤਾਂ ਮੈਨੂੰ ਇੱਕ ਪੂਰਾ ਦਿਨ ਲੱਗ ਗਿਆ ਫੋਨ ਮਿਲਾਉਣੇ ਨੂੰ, ਤਾਂ ਮਿਲਿਆ ਜਾ ਕੇ ਦੂਜੇ ਦਿਨ।
0: ਓਹੋ ਚਲੋ ਇੱਕ ਘੰਟਾ ਤੁਹਾਡਾ ਲੰਘਾ ਹੱਤਾ ਸੀ।
1: ਇੱਕ ਦਿਨ ਲੰਘ ਗਿਆ ਸਰ ਜੀ।
0: ਅੱਛਾ ਇੱਕ ਦਿਨ ਲੰਘ ਗਿਆ, ਵਾਹ ਵਾਹ ਵਾਹ।
1: ਚਲੋ ਤਰੀਕ ਲੰਘ ਗਈ।
0: ਦੇਖੋ ਜੀ ਮੈਂ ਦੇਖੋ ਇੱਕ ਦਿਨ ਲੰਘ, ਹਾਂ ਮੈਂ ਇੱਕ ਘੰਟੇ ਦੀ ਜ਼ਿੰਮੇਦਾਰੀ ਲੈ ਲਈ ਜੀ। ਜੀ ਜੀ ਹੋਰ ਸੁਣਾਓ, ਸਭ ਠੀਕ ਠਾਕ ਨਾ ਜੀ?
1: ਬਹੁਤ ਵਧੀਆ,
0: ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗ ਰਿਹਾ। ਦੱਸੋ ਜੀ ਕਿਹੜਾ ਗੀਤ ਸੁਣੋਗੇ?
1: ਹੰਸਰਾਜ ਹੰਸ ਦਾ ਗੀਤ ਸੁਣਾਂਗੇ।
0: ਕਿਹੜਾ ਗੀਤ?
1: ਮਨ ਨੱਚੀ ਸਾਡੇ ਨਾਲ
0: ਦਿਲ ਵੀ ਦੇਵਾਂਗੇ। ਵਾਹ ਵਾਹ ਵਾਹ, ਲਓ ਜੀ ਬੜੇ ਸਮੇਂ ਬਾਅਦ ਜੀ ਹੰਸਰਾਜ ਹੰਸੀ ਦੀ ਆਵਾਜ਼ ਸੁਣ ਰਹੇ ਹਾਂ ਗੀਤ। ਲਓ ਫੇ ਤੁਹਾਡੀ ਫਰਮਾਇਸ਼ 'ਤੇ ਹੰਸਰਾਜ ਹੰਸੀ ਦੀ ਆਵਾਜ਼ 'ਚ ਸੁਣ ਰਿਹਾ ਜੀ ਗੀਤ। ਸ਼ੁਕਰੀਆ ਜੀ ਰਾਜੂ ਜੀ, ਚੰਡੀਗੜ੍ਹ ਤੋਂ ਕਰ ਰਹੇ ਨੇ ਫਰਮਾਇਸ਼ ਪ੍ਰੋਗਰਾਮ ਦੇ ਵਿੱਚ।

ਹੰਸਰਾਜ ਹੰਸਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ। ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਕਰਦਾ ਸਵਾਗਤ ਡੀ ਟੀ ਐਚ ਦੀ ਇਹਦੀ ਪੰਜਾਬੀ ਸੇਵਾ ਯਾਨੀ ਕਿ ਏਅਰ ਪੰਜਾਬੀ ਦੇ ਜ਼ਰੀਏ ਸੁਣ ਰਹੇ ਹੋ ਜੀ ਪੂਰੇ ਵਿਸ਼ਵ ਭਰ ਦੇ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਸਾਡੀ ਮੋਬਾਈਲ ਐਪ ਨਿਊਜ਼ ਏਅਰ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਇੰਟਰਨੈਟ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ ਜੀ। ਤੁਸੀਂ ਸਾਡੇ ਤੱਕ ਪਹੁੰਚ ਰਹੇ ਹੋ ਜੀ ਆਪਣੀ ਪਿਆਰੀ ਪਿਆਰੀ ਆਵਾਜ਼ ਦੇ ਨਾਲ, ਮੈਸੇਜ ਦੇ ਜ਼ਰੀਏ ਅਤੇ ਫੋਨ ਲਾਈਨ ਦੇ ਜ਼ਰੀਏ ਅਤੇ ਜੁੜ ਚੁੱਕੇ ਨੇ ਸਾਡੇ ਅਗਲੇ ਸਰੋਤੇ ਕਰਦੇ ਉਹਨਾਂ ਨਾਲ ਗੱਲ ਜੀ। ਸਵਾਗਤ ਜੀ ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੌਗਾਤ 'ਚ ਬਹੁਤ ਬਹੁਤ ਸਵਾਗਤ ਜੀ। ਮੱਖਣ ਸਿੰਘ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਦੱਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ? ਸਰਦੂਲ ਸਿਕੰਦਰ ਦੀ ਆਵਾਜ਼ 'ਚ ਕਿਹੜਾ ਗੀਤ? ਕੋਈ ਵੀ ਗੀਤ? ਲਓ ਜੀ ਠੀਕ ਆ, ਫਿਰ ਉਹਨਾਂ ਦਾ ਅਮਰ ਨੂਰੀ ਨਾਲ ਇੱਕ ਗਾਣਾ ਆ ਜੀ ਟੀ ਰੋਡ ਦੇ ਉੱਤੇ, ਸੁਣਦੇ ਹਾਂ ਜੀ ਫਿਰ ਤੁਹਾਡੀ ਫਰਮਾਇਸ਼ 'ਤੇ। ਅਤੇ ਸ਼ੁਕਰੀਆ ਜੀ। ਔਰ ਸ਼ਾਇਦ ਸਾਡੀ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਜੀ ਮੱਖਣ ਸਿੰਘ ਜੀ ਪਹਿਲੀ ਵਾਰੀ ਗੱਲ ਹੋ ਰਹੀ ਹੈ ਮੇਰੀ ਪ੍ਰੋਗਰਾਮ 'ਚ? ਦੂਸਰੀ ਵਾਰ? ਲਓ ਜੀ ਚਲੋ ਠੀਕ ਆ ਜੀ, ਫਿਰ ਸ਼ੁਕਰੀਆ ਜੀ ਬਹੁਤ ਬਹੁਤ, ਚੰਗਾ ਲੱਗਾ ਗੱਲ ਕਰਕੇ ਤੁਹਾਡੇ ਨਾਲ। ਅਤੇ ਸਰਦੂਲ ਸਿਕੰਦਰ ਦੀ ਆਵਾਜ਼ 'ਚ ਸੁਣ ਰਹੇ ਹਾਂ ਜੀ, ਨਾਲ ਨਾਲ ਅਮਰ ਨੂਰੀ ਵੀ ਗਾ ਰਹੇ ਨੇ।

0: ਸਰਦੂਲ ਸਿਕੰਦਰ ਅਤੇ ਅਮਨਰੂਰੀ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਇਹ ਗੀਤ, ਅਤੇ ਅਗਲੇ ਫੋਨ ਕਾਲ ਸਾਡੇ ਨਾਲ ਜੁੜ ਚੁੱਕੇ ਨੇ, ਆਓ ਜੀ ਕਰਦੇ ਹਾਂ ਉਹਨਾਂ ਨਾਲ ਗੱਲ ਅਤੇ ਜਾਣਦੇ ਹਾਂ ਹਾਲ ਚਾਲ ਉਹਨਾਂ ਦਾ। ਸਵਾਗਤ ਜੀ ਬਹੁਤ ਬਹੁਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਵਾਹ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ,
1: ਧੰਨਵਾਦ ਸਰ ਜੀ।
0: ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ? ਸਾਜੀਆਂ ਮਨਜ਼ੂਰੀ ਦਾ ਚੰਨ ਮੇਰੇ ਮੱਖਣਾ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਅਤੇ ਜੀ ਲਓ, ਤੁਹਾਡੀ ਫਰਮਾਇਸ਼ ਕਰ ਰਹੇ ਹਾਂ ਪੂਰੀ, ਅਗਲਾ ਗੀਤ ਸੁਣਦੇ ਹਾਂ ਸਾਜੀਆਂ ਮਨਜ਼ੂਰ ਦੀ ਆਵਾਜ਼ ਦੇ ਵਿੱਚ।

0: ਚੱਲ ਰਿਹਾ ਜੀ ਪ੍ਰੋਗਰਾਮ ਸਵਾਗਤ, ਅਤੇ ਜੁੜੇ ਹੋਏ ਨੇ ਸਾਡੇ ਨਾਲ ਸਾਡੇ ਪਿਆਰੇ ਪਿਆਰੇ ਸਰੋਤੇ ਜੀ। ਨਿੱਘਾ ਸਵਾਗਤ ਕਰ ਦਿੰਦੇ ਹਾਂ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡੇ ਨਾਲ, ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜੀ ਨਾਲ ਹੀ ਨਾਲ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਜੁੜੇ ਨੇ ਜੀ, ਸਵਾਗਤ ਇਹਨਾਂ ਦਾ ਵੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਅਤੇ ਰਵਿੰਦਰ ਸਿੰਘ ਜੀ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ ਵੀ ਜੁੜੇ ਨੇ ਬਠਿੰਡੇ ਤੋਂ। ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ, ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਹਾਂ। ਅਤੇ ਨਾਲ ਹੀ ਨਾਲ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਵੀ ਜੁੜ ਚੁੱਕੇ ਨੇ, ਇਹਨਾਂ ਦਾ ਵੀ ਸਵਾਗਤ। ਅਤੇ ਜੀ ਨਾਲ ਹੀ ਨਾਲ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ ਜੀ, ਗਾਵਿਆ ਮਲਹੋਤਰਾ ਅਤੇ ਸੁਚਾ ਸਿੰਘ ਪਾਠਕ ਵੀ ਜੁੜ ਚੁੱਕੇ ਨੇ, ਇਹਨਾਂ ਦਾ ਨਾਮ ਮੈਂ ਵੈਸੇ ਪਹਿਲੇ ਵੀ ਪੜ੍ਹੇ ਜੀ, ਸੋ ਇਹਨਾਂ ਦਾ ਵੀ ਸਵਾਗਤ ਕਰਦਾ। ਅਤੇ ਅਗਲੇ ਫੋਨ ਕਾਲਰ ਵੀ ਸਾਡੇ ਨਾਲ ਜੁੜੇ ਨੇ ਜੀ, ਆਓ ਉਹਨਾਂ ਨਾਲ ਕਰਦੇ ਹਾਂ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ।
1: ਦੇਸ ਰਾਜ ਡਰਾਈਵਰ, ਤਹਿਸੀਲ ਟੋਆਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ
0: ਜੀ। ਦੇਸ ਰਾਜ ਜੀ, ਹੋਰ ਠੀਕ ਠਾਕ?
1: ਬਸ ਜੀ ਤੁਹਾਡੇ ਖਿਆਲ ਨੇ, ਠੀਕ ਠਾਕ ਨੇ, ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਹੈ ਜੀ।
0: ਤੇ ਸ਼ੁਰੂ ਹੋ ਗਈ ਤੁਹਾਡੀ ਗੱਡੀ ਦੀ ਡਰਾਈਵਰੀ ਫਿਰ?
1: ਹਾਂਜੀ ਹਾਂਜੀ ਹਾਂਜੀ, 1 ਜੁਲਾਈ ਤੋਂ ਜੀ।
0: ਵਾਹ ਵਾਹ ਵਾਹ, ਚਲੋ ਜੀ ਬਹੁਤ ਵਧੀਆ ਜੀ, ਤੇ ਚੰਗਾ ਲੱਗ ਰਿਹਾ ਗੱਲ ਕਰਕੇ, ਕਾਫੀ ਦਿਨਾਂ ਤੋਂ ਬਾਅਦ ਗੱਲ ਹੋ ਰਹੀ ਤੁਹਾਡੇ ਨਾਲ। ਤੇ ਗਾਣਾ ਦੱਸੋ ਕਿਹੜਾ ਸੁਣਾਈਏ?
1: ਬਲਕਾਰ ਸਿੱਧੂ ਦਾ ਲਾ ਦਿਓ ਜੀ।
0: ਬਲਕਾਰ ਸਿੱਧੂ ਦਾ ਕੋਈ ਵੀ ਗੀਤ ਜਾਂ ਤੁਹਾਡੀ ਕੋਈ ਖਾਸ ਪਸੰਦ?
1: ਲੌਂਗ ਤਵਿੱਤੜੀਆ।
0: ਲੌਂਗ ਤਵਿੱਤੜੀਆਂ, ਲਓ ਜੀ ਫਿਰ ਸੁਣਦੇ ਹਾਂ ਜੀ ਤੁਹਾਡੀ ਫਰਮਾਇਸ਼ 'ਤੇ ਅਗਲਾ ਗੀਤ ਲੌਂਗ ਤਵਿੱਤੜੀਆਂ। ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੀ ਸ਼ਾਮਿਲ ਹੋ ਰਹੇ ਜੀ। ਜੀ ਜੀ, ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਸੁਣ ਰਹੇ ਹਾਂ ਜੀ ਅਗਲਾ ਗਾਣਾ ਬਲਕਾਰ ਸਿੱਧੂ ਦੀ ਆਵਾਜ਼ 'ਚ।

0: ਸਰਦੂਲ ਸਿੰਘ ਅੰਦਰ ਦੀ ਆਵਾਜ਼ 'ਚ ਸੁਣਿਆ ਜੀ ਗੀਤ ਅਤੇ ਚੱਲ ਰਿਹਾ ਪ੍ਰੋਗਰਾਮ ਸਵਾਗਤ। ਇੱਕ ਵਾਰੀ ਫਿਰ ਤੋਂ ਕਰਦਾ ਸਵਾਗਤ ਸਭ ਦਾ। ਸਾਡੇ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ, ਸਵਾਗਤ ਜੀ ਤੁਹਾਡਾ।
1: ਹੈਲੋ ਹਰਪ੍ਰੀਤ ਸਿੰਘ, ਨਮਸਕਾਰ ਜੀ।
0: ਜੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਜੀ।
1: ਥੈਂਕ ਯੂ ਜੀ, ਤੁਹਾਡਾ ਹੀ ਸਵਾਗਤ ਜੀ। ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ।
0: ਵਾਹ ਜੀ ਵਾਹ, ਬਹੁਤ ਬਿਲਕੁਲ ਜੀ, ਤੁਹਾਡੀ ਤੁਹਾਡੇ ਨਾਲ ਗੱਲ ਹੋ ਗਈ, ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੁੰਦੇ ਹੋ ਅਤੇ ਬਸ ਵਧੀਆ ਹੋ ਜਾਂਦਾ ਫਿਰ ਜੀ। ਅਤੇ ਦੱਸੋ ਕਿਹੜਾ ਗਾਣਾ ਸੁਣਾਈਏ?
1: ਬਿੱਟੂ ਬੋਲ ਰਿਹਾ ਜੀ।
0: ਜੀ ਜੀ ਬਿੱਟੂ ਜੀ, ਹਾਂਜੀ ਬਿਲਕੁਲ ਜੀ।

0: ਤੁਸੀਂ ਸਾਡੇ ਇੱਦਾਂ ਹੁੰਦਾ ਕਿ ਕਈ ਵਾਰੀ
1: ਜਿਹੜੇ
0: ਸਾਡੇ ਆਪਣੇ ਸ਼ਹਿਰ ਦੇ ਨੇ ਉਹਨਾਂ ਦਾ ਕਈ ਵਾਰੀ ਨਾਮ ਲੈਣਾ ਭੁੱਲ ਜਾਈਦਾ ਸੀ। ਜੀ ਜੀ ਜੀ ਤੇ ਦੱਸੋ ਕਿਹੜਾ ਗਾਣਾ ਸੁਣਨਾ? ਲਓ ਲਓ ਬਹੁਤ ਵਧੀਆ ਗਾਣਾ ਸਰਬਜੀਤ ਦੀ ਆਵਾਜ਼ 'ਚ ਸੁਣਦੇ ਹਾਂ ਜੀ। ਲਓ ਅਕਸਰ ਜੀ ਮੈਂ ਕੋਕਾ ਗਾਣੇ ਨਾਲ ਸ਼ੁਰੂਆਤ ਕਰਦਾ ਹੁੰਦਾ ਸੀ ਸਰਬਜੀਤ ਦੀ ਆਵਾਜ਼, ਅਤੇ ਅੱਜ ਫਿਰ ਦੇਖੋ ਜੀ ਉਹ ਗਾਣਾ ਮੈਂ ਚਲਾਇਆ ਨਹੀਂ, ਤੁਸੀਂ ਅੱਜ ਆਵਾਜ਼ ਸੁਣਵਾ ਦੇਣੀ ਸਾਨੂੰ ਸਰਬਜੀਤ ਜੀ ਦੀ। ਲਓ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ, ਅਤੇ ਸੁਣਦੇ ਹਾਂ ਇਹ ਇੱਕ ਸਦਾਬਹਾਰ ਪੰਜਾਬੀ ਨਗਮਾ।

0: जी बिल्कुल, निगाह मारदा आई वे मेरा लौंग आवाज़ सर जी की आवाज़ सुन रहे जी गीत। तो साढ़े अगले फोन कॉलर जुड़ गए जी, बिल्कुल जी उन्होंने असी नहीं इंतज़ार करवाना, तो लो जी पहुँच गए ने। शुक्रिया जी, स्वागत थोड़ा।
1: ਫੁੱਲਾਂ ਬਾਜ ਨਹੀਂ ਬਾਗ ਬਹਾਰ ਹੁੰਦੀ
0: ਵਾਹ
1: ਤੇ ਕਲੀਆਂ ਬਿਨਾਂ ਨਹੀਂ ਹਾਰ ਪਰੋਏ ਜਾਂਦੇ
0: ਜੀ।
1: ਮਾਂ ਬਾਪ ਬਿਨਾਂ ਨਹੀਂ ਜੱਗ ਤੇ ਸੁੱਖ ਮਿਲਦਾ ਤੇ ਭਾਈਆਂ ਬਾਜ ਨਹੀਂ ਦੁੱਖੜੇ ਰੋਏ ਜਾਂਦੇ।
0: ਵਾਹ ਜੀ ਵਾਹ
1: ਸਰ
0: ਵਾਹ
1: ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਪਿਆਰ ਨਾਲ ਸਤਿਕਾਰ ਨਾਲ ਤੇ ਸਵਾਗਤ ਤੁਹਾਡਾ।
1: ਸੁਖਦੇਵ ਸਿੰਘ ਬੱਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ,
0: ਸ਼ੁਕਰੀਆ ਜੀ।
1: ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜੀ।
0: ਜੀ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਅਤੇ
1: ਧੰਨਵਾਦ।
0: ਕਿਹੜੇ ਗੀਤ ਦੀ ਫਰਮਾਇਸ਼ ਤੁਹਾਡੇ ਤੱਕ ਅਸੀਂ ਜੀ ਪੂਰੀ ਕਰੀਏ?
1: ਹਰਜੀਤ ਹਰਮਨ ਦਾ ਸੁਣਾ ਰਹੇ ਜੀ ਗੀਤ ਪਰਦੇਸੀ।
0: ਪਰਦੇਸੀ, ਵਾਹ ਜੀ ਵਾਹ। ਲਓ ਜੀ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼ ਅਤੇ ਅਗਲਾ ਗੀਤ, ਅਤੇ ਬਹੁਤ ਚੰਗਾ ਲੱਗ ਰਿਹਾ ਜੀ ਤੁਹਾਡੇ ਨਾਲ ਗੱਲ ਕਰਕੇ ਅੱਜ। ਅਤੇ ਸੁਣੋ ਜੀ, ਪ੍ਰੋਗਰਾਮ ਦੇ ਅਸੀਂ ਆਖਰੀ ਪੜਾਅ ਵੱਲ ਵੱਧ ਰਹੇ ਹਾਂ, ਅਤੇ ਪਰ ਤੁਹਾਡੇ ਨਾਲ ਗੱਲ ਹੋ ਗਈ ਅਤੇ ਜੀ ਸਾਨੂੰ ਹੁਣ ਹੋਰ ਹੌਸਲਾ, ਮੈਨੂੰ ਲੱਗਾ ਸੀ ਜੀ ਅੱਜ ਥੋੜ੍ਹੇ ਜਿਹੇ ਸਰੋਤੇ ਵਿੱਚ ਸ਼ਾਇਦ ਗਰਮੀ ਵੱਧ ਗਈ ਅਤੇ ਜੀ ਸੌਂਗੇ ਹੋਣੇ ਆ, ਅਤੇ ਪਰ ਨਹੀਂ ਤੁਹਾਡੇ ਨਾਲ ਗੱਲ ਹੋ ਗਈ ਜੀ, ਚੰਗਾ ਲੱਗਾ, ਸ਼ੁਕਰੀਆ। ਲਓ ਜੀ ਇਹਨਾਂ ਦੀ ਫਰਮਾਇਸ਼ ਅਤੇ ਅਗਲਾ ਗੀਤ ਹਰਜੀਤ ਹਰਮਨ ਦੀ ਆਵਾਜ਼ 'ਚ।

0: ਚੱਲ ਜੀ ਪ੍ਰੋਗਰਾਮ ਸੁਗਾਤ ਅਤੇ ਇਸ ਦੇ ਆਖਰੀ ਪੜਾਅ ਵੱਲ ਅਸੀਂ ਵੱਧ ਰਹੇ ਹਾਂ ਅਤੇ ਰਹਿ ਗਏ ਨੇ ਜੀ ਤਕਰੀਬਨ 7 ਕੁ ਮਿੰਟ ਅਤੇ ਸਾਡੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ, ਕਰਦੇ ਹਾਂ ਉਹਨਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਜੀ। ਨਿੱਘਾ ਸਵਾਗਤ ਪ੍ਰੋਗਰਾਮ 'ਚ ਜੀ। ਹਾਂਜੀ, ਤੁਹਾਡੀ ਫੋਨ ਲਾਈਨ ਮਿਲ ਗਈ ਹੈ ਜੀ।
1: ਹੈਲੋ।
0: ਹਾਂਜੀ ਹਾਂਜੀ
1: ਸਰ ਜੀ, ਰਣਜੀਤ ਮਨੀ ਫਾਜ਼ਿਲਕਾ ਤੋਂ
0: ਜੀ। ਸਵਾਗਤ ਰਣਜੀਤ ਮਨੀ ਜੀ, ਬਹੁਤ ਬਹੁਤ ਸਵਾਗਤ।

0: ਤੁਹਾਡਾ।
1: ਓਕੇ ਸਰ ਜੀ,
0: ਦੱਸੋ ਜੀ ਕਿਹੜਾ ਗੀਤ ਸੁਣਾਈਏ?
1: ਗੀਤ ਸਰ ਲਾ ਦੋ ਗੁਰਨਾਮ ਭੁੱਲਰ ਦਾ, ਆਪਾਂ ਦੋ।
0: ਆਪਾਂ ਦੋਵੇਂ ਲਓ, ਠੀਕ ਹੈ ਜੀ, ਗੁਰਨਾਮ ਭੁੱਲਰ ਦੀ ਆਵਾਜ਼ 'ਚ ਸੁਣਦੇ ਹਾਂ ਜੀ ਗੀਤ, ਅਤੇ ਸ਼ੁਕਰੀਆ ਫੋਨ
1: ਓਕੇ
0: ਲਾਈਨ
1: ਸਰ।
0: ਦੇ ਜ਼ਰੀਏ ਜੁੜਨ ਦੇ ਲਈ। ਅਗਲਾ ਗੀਤ ਸੁਣਾਂਗੇ ਜੀ ਆਪਾਂ ਦੋਵੇਂ, ਅਤੇ ਬਿਲਕੁਲ ਜੀ ਅਸੀਂ ਸਾਰੇ, ਅਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸੋਹ ਜੇ ਕਿਤੇ ਉਹ ਅੱਜ ਮਿਲ ਜਾਣਾ, ਸਾਰੀ ਫਸਲ ਉਹ ਫਕੀਰ ਦੇ

0: ਜੀ ਅਗਲੇ ਫੋਨ ਕਾਲਰ ਸਾਡੇ ਨਾਲ ਜੁੜੇ ਨੇ ਜੀ, ਰਹਿ ਗਏ ਨੇ ਸਿਰਫ 3 ਕੁ ਮਿੰਟ ਅਤੇ ਪ੍ਰੋਗਰਾਮ ਦੀ ਕਰ ਰਹੇ ਹਾਂ ਸਮਾਪਤੀ। ਜਾਂਦੇ ਹਾਂ ਜੀ, ਲੈਂਦੇ ਹਾਂ ਜੀ ਇਹ ਫੋਨ ਲਾਈਨ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਹੈਲੋ
0: ਜੀ ਮਨਜੀਤ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਅਤੇ ਬੜਾ ਅਸੀਂ ਜੀ ਸਮਾਂ ਰਹਿ ਗਿਆ ਆਪਣੇ ਕੋਲ 3 ਕੁ ਮਿੰਟ ਦਾ, ਅਤੇ ਲਓ ਤੁਹਾਡੇ ਨਾਲ ਗੱਲ ਹੋ ਗਈ ਜੀ। ਬਹੁਤ ਵਧੀਆ ਪ੍ਰੋਗਰਾਮ ਦੀ ਅਸੀਂ ਕਰਾਂਗੇ ਸਮਾਪਤੀ ਤੁਹਾਡੀ ਆਵਾਜ਼ ਦੇ ਨਾਲ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਸ਼ੁਕਰੀਆ ਜੀ। ਮਨਜੀਤ ਜੀ ਦੀ ਫਰਮਾਇਸ਼ ਤੇ ਸੁਣ ਰਹੇ ਹਾਂ ਜੀ ਇਸ ਪ੍ਰੋਗਰਾਮ ਦਾ ਇਹ ਨਾਲੇ ਆਖਰੀ ਗੀਤ।

ਇਸੀ ਪ੍ਰੋਗਰਾਮ ਸੁਆਗਤ ਸਾਰਿਆਂ ਦਾ ਧੰਨਵਾਦ ਪ੍ਰੋਗਰਾਮ ਵਿੱਚ ਜਿਹੜੇ ਸ਼ਾਮਿਲ ਹੋਏ ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਤੋਰ ਰਹੇ ਹਾਂ ਜੀ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ

0: ਸ਼ਬਦ ਸੁਹਾਏ ਗੁਰਪ੍ਰਸ਼ਾਦੀ ਸਦਾ ਸੁਖ ਪਾਏ ਸਚ ਕਰਨੀ ਸਾਚ ਲਿਵਲਾਏ ਆਵੇ ਨਾ ਜਾਏ ਨਾ ਦੁੱਖ ਪਾਏ ਨਾਮੇ ਰਾਤੇ ਸਹਿਜ ਸਮਾਏ। ਅਸਲ ਵਿੱਚ ਜੇ ਵੇਖਿਆ ਜਾਵੇ ਤਾਂ ਪ੍ਰਭੂ ਦਾ ਨਾਮ ਹੀ ਉਸ ਦੀ ਪੂਜਾ ਹੈ। ਜਦੋਂ ਕੋਈ ਜਗਿਆਸੂ ਅੰਮ੍ਰਿਤ ਵੇਲੇ ਇਸ਼ਨਾਨ ਸੋਧ ਕੇ ਉਸ ਪ੍ਰਭੂ ਦਾ ਸਿਮਰਨ ਵਾਹਿਗੁਰੂ ਮੂਲ ਮੰਤਰ ਦੀ ਆਰਾਧਨਾ ਹਿਰਦੇ ਅੰਦਰ ਸਵਾਸਾਂ ਰਾਹੀਂ ਕਰਦਾ ਹੈ ਤਾਂ ਸਹੀ ਅਰਥਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ ਪਰਮਾਤਮਾ ਦੀ ਇਹੋ ਸਹੀ ਪੂਜਾ ਹੈ। ਨਾਮ ਦੀ ਆਰਾਧਨਾ ਕਰਨ ਕਰਕੇ ਹੀ ਜੀਵ ਪਰਮੇਸ਼ਰ ਦੇ ਘਰ ਸੱਚੀ ਦਰਗਾਹ ਵਿੱਚ ਜਾ ਸਕਦਾ ਹੈ। ਨਾਮ ਜਪਣ ਨਾਲ ਹੀ ਇਸ ਜੀਵ ਨੂੰ ਦੁਨੀਆ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ, ਜਿਵੇਂ ਸਤਿਗੁਰਾਂ ਦਾ ਮਾਂਝ ਰਾਗ ਦੀ ਬਾਣੀ ਰਾਹੀਂ ਮੁੱਖ ਵਾਕ ਹੈ। ਨਾਮ ਧਿਆਏ ਮਹਾਂ ਸੁੱਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵਜੀ ਵਧਾਈ, ਨਾਨਕ ਜਿਥਾ ਵਿਖਾੜਾ ਜੀਉ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਬੜਹੰਸ ਰਾਗ ਵਿੱਚ ਬਹੁਤ ਹੀ ਸੁੰਦਰ ਸ਼ਬਦਾਂ ਰਾਹੀਂ ਵਿਸਥਾਰ ਵਿੱਚ ਵਰਣਨ ਕੀਤਾ ਹੈ। ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨਕੋ ਰੱਖਣ ਹਾਰਾ, ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਲਗਾਤਾਰ ਨਾਮ ਦਾ ਅਭਿਆਸ ਕਰਨ ਨਾਲ ਹੌਲੀ ਹੌਲੀ ਜਗਿਆਸੂ ਦੀ ਇਹ ਅਵਸਥਾ ਬਣ ਜਾਂਦੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਕੁਝ ਚਿਰ ਆਪਣੀ ਆਤਮਾ ਦੀ ਸੰਗਤ ਕਰਨ ਮਗਰੋਂ ਅਭਿਆਸ ਵੱਧ ਜਾਣ ਨਾਲ ਅਭਿਆਸੀ ਪੁਰਸ਼ ਆਪਣੀ ਆਤਮਾ ਰਾਹੀਂ ਅੰਤਰਗਤੀ ਪਰਮਾਤਮਾ ਦਾ ਦਰਸ਼ਨ ਕਰਨ ਦੇ ਸਮਰੱਥ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕੀਤਿਆਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਜੋ ਪ੍ਰਭੂ ਨੂੰ ਸਵਾਸ ਸਵਾਸ ਸਿਮਰਦੇ ਹਨ ਉਹਨਾਂ ਦਾ ਮਨ ਵੀ ਸਦਾ ਕੌਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਇਹੋ ਜਿਹੇ ਜਗਿਆਸੂ ਪੁਰਸ਼ਾਂ ਦੀ ਬਾਣੀ ਰਾਹੀਂ ਮੇਰੇ ਸਤਿਗੁਰਾਂ ਨੇ ਸਾਧ ਸੰਤ ਜਗਿਆਸੂ ਤੱਤਵੇਤੇ ਮਹਾਂਪੁਰਖ ਅਤੇ ਬ੍ਰਹਮ ਗਿਆਨੀ ਦੇ ਰੁਤਬੇ ਬਖਸ਼ਿਸ਼ ਕੀਤੇ ਹਨ। ਇਹਨਾਂ ਦਾ ਸੁਭਾਅ ਸੰਸਾਰੀ ਜੀਵਾਂ ਨਾਲੋਂ ਵੱਖਰਾ ਅਤੇ ਪਰਉਪਕਾਰੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓਂਕਾਰ ਤੋਂ ਲੈ ਕੇ 18-10 ਤੱਕ ਸਾਰੀ ਬਾਣੀ ਨਾਮ ਦੀ ਹੀ ਵਿਆਖਿਆ ਹੈ। ਜੋ ਜਗਿਆਸੂ ਬਾਣੀ ਦੀ ਵਿਚਾਰ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ, ਇਸ ਭਾਵ ਨੂੰ ਹਿਰਦੇ ਵਿੱਚ ਰੱਖ ਕੇ ਬਾਣੀ ਦਾ ਜਾਪ ਕਰਦੇ ਹਨ ਉਹਨਾਂ ਪ੍ਰਤੀ ਹੀ ਸਤਿਗੁਰਾਂ ਦਾ ਪਵਿੱਤਰ ਫਰਮਾਨ ਹੈ। ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੁਝੈ ਕੋਈ।
1: ਨਾਮ ਰਤੇ ਸਦਾ ਸੁਖ ਹੋਈ, ਇਹ ਵਾਰਤਾ ਸੁਣਾ ਰਹੇ ਸਨ ਹਰਦੇਵ ਸਿੰਘ ਕਲਸੀ। ਦੁੱਖ ਪੰਜਨ ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ। ਉਸ ਪ੍ਰਭੂ ਦਾ ਨਾਮ ਦੁੱਖਾਂ ਦੀ ਨਿਵਿਰਤੀ ਕਰਦਾ ਹੈ, ਪਰ ਇਹ ਸੋਝੀ ਪੂਰੇ ਸੱਚੇ ਗੁਰੂ ਦੇ ਪਾਸ ਜਾ ਕੇ ਹੀ ਪ੍ਰਾਪਤ ਹੁੰਦੀ ਹੈ ਕਿ ਅੱਠੇ ਪਹਿਰ ਉਸ ਪ੍ਰਭੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਉਸ ਪਰਮਾਤਮਾ ਦਾ ਨਾਮ ਜਪਿਆਂ ਤਨ ਦੇ ਰੋਗ ਹੀ ਨਿਵਿਰਤ ਨਹੀਂ ਹੁੰਦੇ, ਸਗੋਂ ਮਾਨਸਿਕ ਅਤੇ ਜਨਮਾਂ ਜਨਮਾਂਤਰਾਂ ਦੇ ਰੋਗ ਵੀ ਨਿਵਿਰਤ ਹੋ ਜਾਂਦੇ ਨੇ। ਫਰਮਾਨ ਹੈ, ਤਜ ਅਭਿਮਾਨ ਅਰਚਿੰਤ ਬਿਰਾਨੀ, ਸਾਧੈ ਸਰਨ ਪਏ, ਜਪ ਜਪ ਨਾਮ ਤੁਮਹਾਰੋ ਪ੍ਰੀਤਮ, ਤਨ ਤੇ ਰੋਗ ਖਏ। ਸਰਵਣ ਕਰਦੇ ਹਾਂ ਭਾਈ ਦਵਿੰਦਰ ਸਿੰਘ ਸੋਢੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਭਗਤੀ ਸਿੰਘ ਜੀ ਦੇ ਪ੍ਰੋਗਰਾਮ ਦੇ ਵਿੱਚ ਹੁਣੇ ਤੁਸੀਂ ਇਹ ਭੇਟਾਂ ਸਰਵਣ ਕਰ ਰਹੇ ਸਨ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

वाहे गुरु।

Quijote. ਸਰਈਏ ਮਹੱਲੇ ਪੰਜਵੇਂ ਕੇ

0: ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭੋ ਪੈ ਪੰਜਣ ਪਰ ਦੁੱਖ ਨਿਵਾਰ ਅਪਾਰੇ ਅਨੰਬੋ ਅਗੇ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ
1: ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰ ਪੂਰਾ ਪਾਇਓ ਬਟ ਭਾਗੀ ਲਿਵ ਲਾਗੀ ਮੇਦਨ ਪਰ ਸਹਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸੁਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮਿਧਾਰ ਅਹਿਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਧ ਨਾ ਨਿਖੁਟੈ

ਭੈ ਨਿਰਭਉ ਮਾਣਿਓ, ਲੱਖ ਮੈਂ ਲੱਖ ਲਖਾਇਓ, ਅਗਮ ਗੋਚਰ ਗਤ ਗਭੀਰ, ਸਤਿਗੁਰ ਪਰਚਾਇਓ, ਗੁਰ ਪਰਚੇ ਪ੍ਰਵਾਨ, ਰਾਜ ਮੈਂ ਜੋ ਕਮਾਇਓ, ਧਨ ਧਨ ਗੁਰ ਧਨ, ਅਪਰ ਸਰਸੋ ਪਰ ਪਰਾਇਓ, ਗੁਰ ਗਮ ਪ੍ਰਮਾਨ ਅਜ਼ਰ ਜ਼ਰਿਓ, ਸਰ ਸੰਤੋਖ ਸਮਾਇਓ, ਗੁਰ ਅਰਜੁਨ ਕਾ ਲੁਚਰੈ, ਤਾਂ ਸਹਿਜ ਜੋਗ ਨਿਜ ਪਾਇਓ। ਅਮਿਓ ਰਸਨਾ ਬਦਨ ਬਰਦਾਤ, ਲੱਖ ਅਪਾਰ ਗੁਰ ਸੂਰ, ਸ਼ਬਦ ਹੋ

0: ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈਂ ਜਨ ਕੇ ਕਲਸ ਦੀ ਪਾਇਓ ਗੁਰ ਅਰਜੁਨ ਕਲ ਉਚਰੈ ਤੈਂ ਜਨ ਕੇ ਕਲਸ ਦੀ ਪਾਇਓ
1: ਸੋਰਠੇ

ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋਂ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪਰ

ਬੇਸੁਮਾਰ ਸਰਬਰ ਕੋ ਕਹੇ ਜਿਉ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ ਹਰਿਓ ਨਖ ਬਿਦਾਰ ਜਿਉ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ

0: ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜ਼ੀਰ ਵੱਡੇ ਤੀਰ ਧਰਮ ਮੰਗ ਅਲੱਖ ਗਮ ਖੇਲ ਕੀਆ ਆਪਣੇ ਉਛਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀ ਲੋਕ ਰਿਹਾ ਸਮਾਏ ਸੁੱਤੇ ਸਿੱਧ ਰੂਪ ਧਰਿਓ ਸਾਹਨ ਕੈਸਾ ਹੋ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
1: ਅਬਰਾਖੋ ਦਾਸ ਪਾਟ ਕੀਲਾ ਜੈਸੀ।

ज्ञान का परत पुरे तहकाद श्री सतगुर सो परसन कल।

गुर अपने बलहारी।

तिस बिन अवर न कोई, करण कारण प्रभ सोई। रहा

ਤਾਣਾ ਨੇ ਤਾਣਿਆਂ ਦੇ ਤਾਣਾ ਨੇ ਓਟਿਆਂ ਦੀ ਓਟਾਂ ਤਨ ਤਨ।

ਹੁਕਮ ਵਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾਂ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ

ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਾਰੂ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ, ਨਾਮ ਚੇਤੇ ਆਵੇ, ਸਿੱਖਾ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ।

ਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗ ਕਸਾਈ ਨੀਲ ਵਸਤਰ ਪੈਰ ਹੋਇਆ ਪ੍ਰਵਾਨ ਮਲੇਸ਼ਤਾਨ ਲੈ ਪੂਜਾ ਪ੍ਰਾਨ ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।